0: ਜਿੱਥੇ ਤੂੰ ਸਿਮਰਤ ਜਿੱਥੇ ਕੋਈ ਨਾ ਹੈ
1: ਉੱਥੇ ਤੇਰੀ ਰਾਖ ਅਗਨੀ ਦਰਬਾਰੀ
0: ਸਿਰਕੇ ਚਮਕੇ ਦੂਤ ਨਾਹੀਂ ਤੇਰੇ ਛੱਡ ਜਾਏ
1: ਜਿਨਕੋ
0: ਲਗੀ ਪਿਆਸ ਅੰਮ੍ਰਿਤ ਸੇ ਖਾਏ।

ਸਿਰਾ ਤੂੰ ਮਾਤ ਪਿਤਾ ਹਮ ਬਾਰਕ ਤੇਰੇ ਕਿਰਪਾ ਮੈਂ ਸੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਊਚਾ ਭਗਵੰਤ ਸਗਲ ਸਮਗਰੀ

ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ, ਵਾਹਿਗੁਰੂ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮ ਦਾਸੇ ਹੋਏ ਸਹਾਇ, ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਏ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਏ, ਘਰ ਨਵ ਨਿਧ ਆਵੇ ਤਾਏ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕਲਗੀਧਰ ਪਿਤਾ, ਪੰਥ ਦੇ ਵਾਲੀ, ਅੰਮ੍ਰਿਤ ਕੇ ਦਾਤੇ, ਸ਼ਮਸ਼ੇਰ ਬਹਾਦਰ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀ ਜੀ ਆਤਮਿਕ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਾਗਦੀ ਜੋਤ ਜਾਹਰਾਜ ਹੂਰ ਹਾਜ਼ਰਾ ਹਜ਼ੂਰ, ਸਰਬ ਕਲਾ ਭਰਪੂਰ, ਸਭ ਥਾਈ ਹੋਏ ਸਹਾਇ। ਚਾਰ ਸਾਹਿਬਜ਼ਾਦੇ ਸਾਹਿਬ ਜੀਤ ਸਿੰਘ ਜੀ, ਸਾਹਿਬ ਜਾਰ ਸਿੰਘ ਜੀ, ਸਾਹਿਬ ਜੋਰਾਵਰ ਸਿੰਘ ਜੀ, ਸਾਹਿਬ ਫਤਿਹ ਸਿੰਘ ਜੀ, ਪੰਜ ਪਿਆਰਿਓ, ਚਾਲੀ ਮੁਕਤਿਓ, ਸਰਬਾਤਰ ਸ਼ਹੀਦੋ ਮਰੀਦੋ, ਸਚਿਆਰਿਓ ਪਿਆਰਿਓ, ਸਭ ਥਾਈ ਹੋਏ ਸਹਾਇ, ਜਿਨ੍ਹਾਂ ਨੇ ਨਾਮ ਜਪਿਆ, ਵੰਡ ਕੇ ਛਕਿਆ, ਦੇਗ ਚਲਾਈ, ਤੇ ਗਵਾਹੀ ਧਰਮ ਹੇਤ ਸ਼ੀਸ਼ ਦਿੱਤੇ, ਤਨਾ ਗੁਰੂ ਦੇ ਪ੍ਰੇਮੀਆਂ ਦਾ ਧਿਆਨ ਧਰਕੇ, ਖਾਲਸਾ ਜੀ ਸਾਹਿਬ ਬੋਲੋ ਜੀ। ਸਲੋਕ ਮਹੱਲਾ ਦੂਜਾ, ਆਪੇ ਜਾਣੇ ਕਰੇ ਆਪ, ਆਪੇ ਆਣੇ ਰਾਸ, ਤਿਸੇ ਅੱਗੇ ਨਾਨਕਾ ਖਿਲੇ ਕੀਚੇ ਅਰਦਾਸ। ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ। ਸਰਬੱਤ ਸਮੂਹ ਖਾਲਸੇ ਜੀ ਕੀ ਅਰਦਾਸ, ਸ੍ਰੀ ਵਾਹਿਗੁਰੂ ਜੀ ਕੇ ਪਾਸ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ, ਤਾਂ ਤਾਂ ਰੱਖਿਆ ਰਿਆਇਤ, ਬਿਰਦ ਕੀ ਪੈਜ ਰਹੇ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਦਾ ਮਨ ਨੀਵਾ, ਮਤ ਉੱਚੀ, ਮਤ ਪਾਦਾ ਰਾਖਾ, ਅਪਕਾਲ ਪੁਰਖ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਨਾਮ ਚਿੱਤਾ ਵੇ ਚਿੱਤਾ ਉਨਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਗ ਤੇਗ ਫਤਿਹ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਟਲ ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ ਬੋਲੋ ਜੀ। ਸਿੱਖਾਂ ਨੂੰ ਗੁਰਸਿੱਖੀ ਦਾਨ, ਗੁਰਮਤਿ ਦਾਨ, ਬੁੱਧ ਵਿਵੇਕ, ਰਹਿਤ ਰੱਖਿਆ ਦਾਨ, ਖਾਲਸੇ ਜੀ ਕੋ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਠ ਦਰਸ਼ਨ ਦੀਦਾਰ ਮੇਲੇ ਬੋਲੋ ਜੀ। ਸ੍ਰੀ ਅਕਾਲ ਤਖ਼ਤ ਜੀ, ਸੰਤੋਖ ਸਰ ਜੀ, ਵਿਵੇਕ ਸਰ ਜੀ, ਰਾਮ ਸਰ ਜੀ, ਕੌਲ ਸਰ ਜੀ, ਤਰਨ ਤਾਰਨ ਜੀ, ਤਪਿਆਨੇ ਜੀ, ਖਡੂਰ ਜੀ, ਗੁਰੂ ਕੀ ਬਾਉਲੀ ਜੀ, ਸ੍ਰੀ ਗੋਇੰਦਵਾਲ ਜੀ ਦੇ ਇਸ਼ਨਾਨ, ਦਰਸ਼ਨ ਦੀਦਾਰ ਮੇਲੇ ਬੋਲੋ ਜੀ। ਸਾਮ ਜੀ, ਨਨਕਾਣੇ ਜੀ, ਕਰਤਾਰਪੁਰ ਜੀ, ਬਾਬੇ ਨਾਨਕ ਡੇਹਰੇ ਜੀ, ਤਖ਼ਤ ਕੇਸਗੜ੍ਹ ਸਾਹਿਬ, ਆਨੰਦਪੁਰ ਜੀ, ਕੀਰਤਪੁਰ ਜੀ, ਪਾਤਾਲਪੁਰ ਜੀ, ਲਖਨੌਰ ਜੀ, ਚਮਕੌਰ ਜੀ, ਫਤਿਹਗੜ੍ਹ ਸਾਹਿਬ ਜੀ, ਦਮਦਮੇ ਜੀ, ਦਮਤਾਣ ਜੀ, ਮੁਕਤਸਰ ਜੀ, ਪਾਉਂਟੇ ਜੀ, ਤਖ਼ਤ ਸ੍ਰੀ ਪਟਨਾ ਸਾਹਿਬ, ਹਰਿਮੰਦਰ ਜੀ ਦਿੱਲੀ ਮੈਂ, ਸ਼ੀਸ਼ਗੰਜ, ਰਕਾਬਗੰਜ, ਬਾਲਾ ਸਾਹਿਬ, ਬੰਗਲਾ ਸਾਹਿਬ, ਸਤੋ ਝੰਡਿਆ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ। ਭਾਵਰ ਸਾਹਿਬ ਜੀ, ਪੰਜੇ ਸਾਹਿਬ ਜੀ, ਕਪਾਲ ਮੋਚਨ ਜੀ, ਰਣ ਮੋਚਨ ਜੀ, ਨਾਨਕ ਮੱਤੇ ਜੀ, ਤਲਗਨ ਜੀ ਜੀ, ਨਾਨਕ ਝੀਰਾ ਜੀ, ਸ਼ਿਕਾਰ ਘਾਟ ਜੀ, ਹੀਰਾ ਘਾਟ ਜੀ, ਮਾਤਾ ਸਾਹਿਬ ਦੇਵਾ ਜੀ, ਸੰਗਤ ਸਾਹਿਬ ਜੀ, ਮਾਲ ਟੇਕੜੀ ਸਾਹਿਬ ਜੀ, ਬਸਮਤ ਨਗਰ, ਦਮਦਮਾ ਸਾਹਿਬ ਜੀ, ਬੰਦਾ ਘਾਟ ਜੀ, ਨਗੀਨਾ ਘਾਟ ਜੀ, ਗੁਰੂ ਦੇ ਲਾਡਲੀਆਂ ਫੌਜਾਂ ਦਾ ਧਿਆਨ ਧਰਕੇ, ਖਾਲਸਾ ਜੀ ਸਾਹਿਬ ਬੋਲੋ ਜੀ। ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆਂ, ਨਿਸ਼ਾਨ ਸਾਹਿਬਾ ਸੰਜੁਗਤ, ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਨ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ, ਬੋਲੋ ਜੀ, ਬੋਲੋ ਜੀ, ਬੋਲੋ ਜੀ ਜੀ। ਗੁਰੂ ਗਰੀਬ ਨਿਵਾਜ, ਅੰਤਰ ਜਾਮੀ, ਸੱਚੇ ਪਾਤਸ਼ਾਹ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੋਦਰ ਰਹਿਰਾਸ ਸਾਹਿਬ ਜੀ ਕੀ ਅਰਦਾਸ ਹੈ ਜੀ। ਬਾਣੀ ਪੜ੍ਹਦਿਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਨੇ, ਆਪ ਜੀ ਅਣਜਾਣ ਬੱਚੇ ਸਮਝ ਕੇ ਮਾਫ਼ ਕਰੋ। ਪਿਛਲੇ ਔਕਣ ਬਖਸ਼ ਲੈ, ਪ੍ਰਭਾਗੇ ਮਾਰਗ ਪਾਵੇ, ਅੱਗਿਓ ਬਾਣੀ ਸ਼ੁੱਧ ਸਪਸ਼ਟ ਪੜ੍ਹਨ ਦਾ ਦਾਨ ਬਖਸ਼ੋ ਜੀ। ਜੀ ਗੁਰੂ ਗਰੀਬ ਰਿਵਾਜ, ਆਪ ਜੀ ਦੇ ਬੱਚਿਆਂ ਦੇ ਗੁਰਮਤਿ ਕੈਂਪ ਦੇ ਦਸਵੇਂ ਦਿਨ ਦੀ ਸਮਾਪਤੀ ਦੀ ਅਰਦਾਸ ਹੈ ਜੀ। ਬੱਚਿਆਂ ਨੂੰ ਸਿੱਖਣ ਸਿਖਾਉਣ ਦੀ ਬਲ ਬੁੱਧੀ ਆਪ ਜੀ ਨੇ ਹੀ ਬਖਸ਼ਣੀ। ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਜੀ ਦੇ ਦੇਗਾਂ ਸੱਜ ਕੇ ਹਾਜ਼ਰ ਹਨ। ਆਪ ਜੀ ਨੂੰ ਭੋਗ ਲੱਗਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਜੋ ਵੀ ਆਪ ਜੀ ਦਾ ਪ੍ਰਸ਼ਾਦ ਛਕੇ ਸੋ ਆਪ ਜੀ ਦਾ ਪਵਿੱਤਰ ਨਾਮ
ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੇ। ਹੁਣ ਦੀਵਾਨਾਂ ਦੇ ਸਮਾਪਤੀ ਲਈ ਸ਼੍ਰੀ ਮੁਖ ਵਾਕ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ ਜੀ। ਗੁਰੂ ਗਰੀਬ ਨਿਵਾਜ ਆਪਣੇ ਸਾਜੇ ਨਿਵਾਜੇ ਖਾਲਸੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਖਾਲਸੇ ਪੰਥ ਦੀ ਚੜ੍ਹਦੀ ਕਲਾ ਰੱਖਣੀ, ਹਰ ਮੈਦਾਨ ਫਤਿਹ ਕਰਨਾ, ਸਿੱਖ ਪੜ੍ਹਦੇ ਸੁਣਦੇ ਸਰਬਤ ਲਾਏ ਬੰਦ ਹੋਵਣ, ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਕਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੇ, ਤਵੇ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲ ਬੋਚ ਹੈ, ਖੋਜ ਸ਼ਬਦ ਮੈ ਲੇ, ਰਾਜ ਕਰੇਗਾ ਖਾਲਸਾ ਕੀ ਰਹਿ ਨਾ ਕੋਏ, ਸਵਾਰ ਹੋਏ ਸਭ ਮਿਲੇਂਗੇ, ਬਚੇ ਸ਼ਰਨ ਜੋ ਹੋਏ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੁਤਰੇ ਪਾਰ, ਜੋ

ਸਦਾਏ ਦੂਜੇ ਕਿਨੇ ਸੁੱਖ ਨਾ ਪਾਇਓ ਪਿਰਾ ਜੀਓ ਵਿਖਿਆ ਲੋਭ ਲਭਾਏ ਵਿਖਿਆ ਲੋਭ ਲਭਾਏ ਭਰਮ ਭੁਲਾਏ ਉਹ ਕਿਉਂ ਕਰ ਸੁੱਖ ਪਾਏ ਚਾਕਰੀ ਉਡਾਣੀ ਖਰੀ ਦੁਖਾਲੀ ਆਪ ਵੇਚ ਧਰਮ ਗਵਾਏ ਮਾਇਆ ਬੰਧਨ ਟਿਕੈ ਨਾਹੀਂ ਖਿਨ ਖਿਨ ਦੁੱਖ ਸੰਤਾਏ ਨਾਨਕ ਮਾਇਆ ਕਾ ਦੁੱਖ ਤਦੇ ਚੂਕੈ ਜਾਂ ਗੁਰ ਸ਼ਬਦ ਦੀ ਚੇਤ ਲਾਏ ਮਨਮੁਖ ਮੁਗਧ ਗਵਾਰ ਜੀਓ ਮਨਮੁਖ ਮੁਗਧ ਗਵਾਰ ਪਿਰਾ ਜੀਓ ਸ਼ਬਦ ਮਨ ਨਾ ਵਸਾਏ ਮਾਇਆ ਕਾ ਭ੍ਰਮ ਅੰਧ ਪਿਰਾ ਜੀਓ ਹਰ ਮਾਰਗ ਕਿਉਂ ਪਾਏ ਕਿਉਂ ਮਾਰਗ ਪਾਏ ਬਿਨ ਸਤਿਗੁਰ ਪਾਏ ਮਨਮੁਖ ਆਪ ਗਣਾਏ ਹਰ ਕੇ ਚਾਕਰ ਸਦਾ ਸੁਹੇਲੇ ਗੁਰ ਚਰਣੀ ਚੇਤ ਲਾਏ ਜਿਸਨੂੰ ਹਰ ਜੀਓ ਕਰੇ ਕਿਰਪਾ ਸਦਾ ਹਰ ਕੇ ਗੁਣ ਗਾਏ ਨਾਨਕ ਨਾਮ ਰਤਨ ਜਗ ਲਾਹਾ ਗੁਰਮੁਖ ਆਪ ਬਜਹਾਏ ਰਾਗ ਗੌੜੀ ਸ਼ਾਂਤ ਮੁਹੱਲਾ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰੇ ਮਨ ਬੈਰਾਗ ਭਇਆ ਜੀਓ ਕਿਉਂ ਦੇਖਾਂ ਪ੍ਰਭ ਦਾਤੇ ਮੇਰੇ ਮੀਤ ਸਖਾ ਹਰ ਜੀਓ ਗੁਰਪੁਰਖ ਵਧਾਤੇ ਪੁਰਖੋ ਵਧਾਤਾ ਏਕ ਸ੍ਰੀ ਦਰ ਕਿਉਂ ਮਿਲੇ ਤੁਝੇ ਅਡੀਣੀਆਂ ਕਰੇ ਸੇਵਾ ਸੀਸ ਚਰਣੀ ਮਨ ਆਸ ਦਰਸਨ ਮਾਣੀਆ ਸਾਸ ਸਾਸ ਨਾ ਘੜੀ ਵਿਸਰੈ ਪਲ ਮੂਰਤ ਦਿਨ ਰਾਤੇ ਨਾਨਕ ਸਾਰੰਗ ਜਿਉ ਪਿਆਸੇ ਕੋ ਮਿਲੀਏ ਪ੍ਰਭ ਦਾਤੇ ਇੱਕ ਬਿਨੋ ਕਰੋ ਜੀਓ ਸੁਣ ਕੰਤ ਪਿਆਰੇ ਮੇਰਾ ਮਨ ਤਨ ਮੋਹਿ ਲਿਆ ਜੀਓ ਦੇਖ ਚਲਤ ਤੁਮਾਰੇ ਚਲਤਾ ਤੁਮਾਰੇ ਦੇਖ ਮੋਹੀ ਉਦਾਸ ਧਨ ਕਿਉਂ ਧੀਰੇ ਗੁਣਵੰਤ ਨਾ ਦਿਆਲ ਬਾਲਾ ਸਰਬ ਗੁਣ ਭਰ ਪੂਰੇ ਪਰ ਦੋਸ ਨਾਹੀਂ ਸੁਖ ਦਾਤੇ ਹੋ ਵਿਛੜੀ ਬੁਰਿਆ।

ਸੀ ਸਭ ਦੇਸਾ ਹੋਂ ਸਿਰਫ ਸਿਰ ਅਰਪਿਤ ਸਮੀਤ ਪਿਆਰੇ ਜੋ ਪ੍ਰਭ ਦੇਸ ਦੇਸਾ ਅਰਪਿਆ ਤਾਂ ਸੀ ਸਥਾਨ ਗੁਰ ਪੈ ਸੰਗ ਪ੍ਰਭੂ ਦਿਖਾਇਆ ਖਿਨ ਮਾਹੇ ਸਗਲਾ ਦੁੱਖ ਮਿਟਿਆ ਮਨੋ ਚਿੰਦਿਆ ਪਾਇਆ ਦਿਨ ਰਹਿਣ ਰਲੀਆਂ ਕਰੇ ਕਾਮਣ ਮਿਟੇ ਸਗਲ ਅੰਦੇਸਾ ਬਿਨਵੰਤ ਨਾਨਕ ਅੰਤ ਮਿਲਿਆ ਲੋੜ ਤੇ ਹਮ ਜੈਸਾ ਮੇਰੇ ਮਨ ਆਨੰਦ ਪਿਆ ਜੀਓ ਵਜੀ ਵਧਾਈ ਕਰ ਲਾਲ ਆਇਆ ਪਿਆਰਾ ਸਭ ਤਿਖਾ ਬੁਝਾਈ ਮਿਲਿਆ ਤਾਂ ਲਾਲ ਲਾਲ ਗੋਪਾਲ ਠਾਕਰ ਸਖੀ ਮੰਗਲ ਗਾਇਆ ਸਭ ਮੀਤ ਬੰਤਪ ਹਰ ਕੇ ਉਪਜਿਆ ਦੂਤ ਥਾਉ ਗਵਾਇਆ ਅਨਹਤ ਵਾਜੇ ਵਜੇ ਘਰ ਮਹਿ ਪੈਰ ਸੰਗ ਸੇਜ ਵਛਾਈ ਬਿਨਵੰਤ ਨਾਨਕ ਸਹਿਜ ਰਹੇ ਹਰ ਮਿਲਿਆ ਕੰਤ ਸੁਖਦਾਈ ਗੌੜੀ ਮੁਹੱਲਾ ਪੰਜਵਾ ਮੋਹਨ ਤੇਰੇ ਉੱਚੇ ਮੰਦਰ ਮਹਿਲ

ਗੁਰਦੇਵ ਸਵਾਮੀ ਪਰਮੇਸ਼ਰਾ, ਗੁਰਦੇਵ ਸਖਾ ਅਗਿਆਨ ਭੰਜਨ, ਗੁਰਦੇਵ ਬੰਧਵ ਸਹੋਦਰਾ, ਗੁਰਦੇਵ ਦਾਤਾ ਹਰ ਨਾਮ ਉਪਦੇਸ਼, ਗੁਰਦੇਵ ਮੰਤ ਨਿਰੋਧਰਾ, ਗੁਰਦੇਵ ਸਾਂਤ ਸਤ ਬੁੱਧ ਮੂਰਤ, ਗੁਰਦੇਵ ਪਾਰਸ ਪਰਸ ਪਰਾ, ਗੁਰਦੇਵ ਤੀਰਥ ਅੰਮ੍ਰਿਤ ਸਰੋਵਰ, ਗੁਰ ਗਿਆਨ ਮਜਨ ਅਪਰੰਪਰਾ, ਗੁਰਦੇਵ ਕਰਤਾ ਸਭ ਪਾਪ ਹਰਤਾ, ਗੁਰਦੇਵ ਪਤਤ ਪਵਿੱਤ ਕਰਾ, ਗੁਰਦੇਵ ਆਦ ਜਗਾਦ ਜੁਗ ਜੁਗ, ਗੁਰਦੇਵ ਮੰਤ ਹਰ ਜਪ ਉਦਰਾ, ਗੁਰਦੇਵ ਸੰਗਤ ਪ੍ਰਮੇਲ ਕਰ ਕਿਰਪਾ, ਹਮ ਮੂੜ ਪਾਪੀ ਜਿਤ ਲਗ ਤਰਾ। ਗੁਰਦੇਵ ਸਤਿਗੁਰ ਭਾਰ ਬ੍ਰਹਮ ਪਰਮੇਸ਼ਰ, ਗੁਰਦੇਵ ਨਾਨਕ ਹਰ ਨਾਮ ਸਕਰਾ ਸਲੋਕ, ਆਪੇ ਕੀਆ ਕਰਾਇਆ ਆਪੇ ਕਰਨੇ ਜੋਗ, ਨਾਨਕ ਏਕੋ ਰਵ ਰਹਿਆ ਦੂਸਰ ਹੋਆ ਨਾ ਹੋਗ ਪੌੜੀ। ਓਂ ਸਾਧ ਸਤਿਗੁਰ ਨਮਸਕਾਰੰ, ਆਦਿ ਅੰਤ ਅੰਤ ਨਿਰੰਕਾਰੰ, ਆਪੇ ਸੁਨ ਆਪੇ ਸੁਖ ਆਸਨ, ਆਪੇ ਸੁਨਤ ਆਪ ਹੀ ਜਾਸਨ, ਆਪੇ ਆਪ ਆਪੇ ਉਪਾਇਓ, ਆਪੇ ਬਾਪ ਆਪ ਹੀ ਮਾਇਓ, ਆਪੇ ਸੁਖਮ ਆਪੇ ਅਸਥੂਲਾ, ਲਖੀ ਨਾ ਜਾਈ ਨਾਨਕ ਲੀਲਾ, ਕਰ ਕਿਰਪਾ ਪ੍ਰਭ ਦੀਨ ਦਿਆਲਾ, ਤੇਰੇ ਸੰਤਨ ਕੀ ਮਨ ਹੋਏ ਰਵਾਲਾ, ਰਹਾਓ ਸਲੋਕ। ਨਿਰੰਕਾਰ ਆਕਾਰ ਆਪ, ਨਿਰਗੁਣ ਸਰਗੁਣ ਏਕ,

ਸਰਗੁਣ ਦ੍ਰਿਸ਼ਟਾਰੰ ਸਗਲ ਭਾਤ ਕਰ ਕਰੇ ਅਪਾਇਓ ਜਨਮ ਮਰਨ ਮਨ ਮੋਹ ਬਢਾਇਓ ਦੂਹੂ ਭਾਤੇ ਆਪ ਨਿਰਾਰਾ ਨਾਨਕ ਅੰਤ ਨ ਪਾਰਾ ਵਾਰਾ ਸਲੋਕ ਸਹੀ ਸ਼ਾਹ ਭਗਵੰਤ ਸੇ ਸੱਚ ਸੰਪੇ ਹਰ ਰਾਸ ਨਾਨਕ ਸੱਚ ਸੁਜ ਪਾਈਐ ਤੈ ਸੰਤਨ ਕੈ ਪਾਸ ਪਵੜੀ ਸੱਸਾ ਸਤ ਸਤ ਸਤ ਸੋ ਸਤ ਪੁਰਖ ਤੇ ਪਿੰਨ ਨਾ ਕੋ ਸੋ ਸਰਨ ਪਰੇ ਜੈ ਪਾਇੰ ਸਿਮਰ ਸਿਮਰ ਗੁਣ ਗਾਏ ਸੁਨਾਇੰ ਸੰਸੇ ਭਰਮ ਨਹੀਂ ਕਛ ਵਿਆਪਤ ਪ੍ਰਗਟ ਪ੍ਰਤਾਪ ਤਾਹੂ ਕੋ ਜਾਪਤ ਸੋ ਸਾਧੂ ਇਹੋ ਪਹੁੰਚਣ

ਭਰਮ ਕੇ ਮੋਹੇ ਨਹਿ ਬੁਝੈ ਸੋ ਪ੍ਰਭ ਸਾਧੂ ਸੰਗ ਲੇਖੇ ਗਣਤ ਨ ਛੁਟੀਐ ਕਾਚੀ ਪੀਤ ਨ ਸੁਧ ਜਿਸੇ ਬੁਝਾਏ ਨਾਨਕਾ ਤੇ ਗੁਰਮੁਖ ਨਿਰਮਲ ਬੁੱਧ ਸਲੋਕ ਟੂਟੇ ਬੰਧਨ ਜਾਸ ਕੇ ਹੋਵਾ ਸਾਧੂ ਸੰਗ ਜੋ ਰਾਤੇ ਰੰਗ ਏਕ ਕੈ ਨਾਨਕ ਗੂੜਾ ਰੰਗ ਪੌੜੀ ਰਾਰਾ ਰੰਗੋ ਇਆ ਮਨ ਆਪਣਾ ਹਰ ਹਰ ਨਾਮ ਜਪੋ ਜਪ ਰਸਨਾ ਰੇ ਰੇ ਦਰ ਗੈ ਕਹਿ ਨਾ ਕੋ ਆਓ ਬੈਠ ਆਦਰ ਸਭ ਦੇਊ ਵਾ ਮਹਿਲੀ ਪਾਵੇ ਤੂੰ ਬਾਸਾ ਜਨਮ ਮਰਨ ਨੈ ਹੋਏ ਬਿਨਾਸਾ ਮਸਤਕ ਕਰਮ ਲਿਖਿਓ ਧੁਰ ਜਾ ਕੈ ਹਰ ਸੰਪੈ ਨਾਨਕ ਘਰ ਤਾ ਕੈ ਸਲੋਕ ਲਾਲਚ ਝੂਠ ਬਿਕਾਰ ਮੋਹ ਵਿਆਪਤ ਮੂੜੇ ਅੰਧ ਲਾਗ ਪਰੇ ਦੁਰਗੰਧ ਸਿਉ ਨਾਨਕ ਮਾਇਆ ਬੰਦ ਪੌੜੀ ਲੱਲਾ ਲਵਟ ਬਿਖੇ ਰਸ ਰਾਤੇ ਅੰਬਦ ਮਾਇਆ ਮਦ ਮਾਤੇ ਯਾ ਮਾਇਆ ਮੈਂ ਜਨਮੇ ਮਰਨਾ ਜੋ ਜੋ ਹੁਕਮ ਤਿਵੇ ਤਿਉ ਕਰਨਾ ਕੋ ਊਨ ਨਾ ਕੋ ਪੂਰਾ ਕੋ ਸ਼ੁਕਰ ਨਾ ਕੋ ਮੂਰਾ ਜਿਤ

ਦਾਸ ਅਨਿਤ ਗੁਰਮੁਖ ਮਿਟੈ ਨਾਨਕ ਨਾਮ ਅਰੋਗ ਪੌੜੀ ਗੱਗਾ ਗੋਬਿੰਦ ਗੁਣ ਰਵੋ ਸਾਸ ਸਾਸ ਜਪ ਨੀਤ ਕਹਾ ਬਿਸਾਸਾ ਦੇਹ ਕਾ ਬਿਲਮ ਨ ਕਰਿਓ ਮੀਤ ਨਹਿ ਬਾਰਕ ਨਹਿ ਜੋਬਨੇ ਨਹਿ ਬਿਰਦੀ ਕਛ ਬੰਦ ਉਹ ਬੇਰਾ ਨਹਿ ਬੂਜੀਐ ਜੋ ਆਏ ਪਰੇ ਜਮ ਫੰਦ ਗਿਆਨੀ ਧਿਆਨੀ ਚਤਰ ਪੇਖ ਰਹਿਣ ਨਹੀਂ ਇਹ ਠਾਏ ਛਾੜ ਛਾੜ ਸਗਲੀ ਗਈ ਮੂੜ ਤਹਾ ਲਪਟਾਏ ਗੁਰ ਪ੍ਰਸਾਦ ਸਿਮਰਤ ਰਹਿ ਜਾਹੂ ਮਹਤਕ ਭਾਗ ਨਾਨਕ ਆਏ ਸਫਲ ਤੇ ਜਾ ਕੋ ਪ੍ਰਿਹ ਸੁਹਾਗ ਸਲੋਕ ਘੋਖੇ ਸਾਤਰ ਬੀਦ ਸਭ ਆਨ ਨ ਕਹਤੋ ਕੋਏ ਆਦਿ ਜਗਾ ਦੀ ਹੁਣ ਹੋਵਤ ਨਾਨਕ ਏਕੈ ਸੋਏ ਪੌੜੀ ਘੱਗਾ ਘਾਲੋ ਮਨੇ ਇਹ ਬਿਨ ਹਰ ਦੂਸਰ ਨਾਹੇ ਨਹਿ ਹੋਵਾ ਨਹਿ ਹੋਵਨਾ ਜਦ ਕਤ ਉਹੀ ਸਮਾਹੇ ਘੂਲੇ ਤੋ ਮਨ ਜੋ ਆਵੇ ਸਰਨਾ ਨਾਮ ਤਤ ਕਲ ਮੈਂ ਪੁਰੇ ਚਰਨਾ ਘਾਲ ਘਾਲ ਅਨਕ ਪਛਤਾਵੈ ਬਿਨ ਹਰ ਭਗਤ ਕਹਾਂ ਥਿਤ ਪਾਵੈ ਕੋਲ ਮਹਾਰਸ ਅੰਮ੍ਰਿਤੈ ਪੀਆ ਨਾਨਕ ਹਰ ਗੁਰ ਜਾ ਕੋ ਦੀਆ ਸਲੋਕ ਗਣ ਘਾਲੇ ਸਭ ਦਿਵਸ ਸਾਸ ਨੈ ਬਡਨ ਘਟਨ ਤਿਲ ਸਾਰ ਜੀਵਨ ਲੋਰੇ ਭਰਮ ਮੋਹ ਨਾਨਕ ਤੇਉ ਗਵਾਰ ਪੌੜੀ ਗੰਗਾ ਗਰਾਸੇ ਕਾਲਤ ਜੋ ਸਾਕਤ ਪ੍ਰਭ ਕੀਨ ਅਨਕ ਜੋਨ ਜਨਮੇ ਮਰ

ਧਰ ਪਰ ਫੂਟੈ ਸੋ ਜੀਵਤ ਜੈ ਜੀਵਤ ਜਪਿਆ ਪ੍ਰਗਟ ਪੈ ਨਾਨਕ ਨੈ ਛਪਿਆ ਸਲੋਕ ਚਿਤ ਚਿਤ ਵੋ ਚਰਨਾਰ ਬਿੰਦ ਊਂਦ ਕਮਲ ਬਿਕਸਾਂਤ ਪ੍ਰਗਟ ਪੈ ਆਪੇ ਗੋਬਿੰਦ ਨਾਨਕ ਸੰਤ ਮਤਾਂਤ ਪੌੜੀ ਚੱਚਾ ਚਰਨ ਕਮਲ ਗੁਰ ਲਾਗਾ ਧਨ ਧਨ ਓਆ ਦਿਨ ਸੰਜੋਗ ਸੁਭਾਗਾ ਚਾਰ ਕੁੰਟ ਦਹਿ ਦਿਸ ਭਰਮ ਆਇਓ ਭਈ ਕਿਰਪਾ ਤਵ ਦਰਸ਼ਨ ਪਾਇਓ ਚਾਰ ਵਿਚਾਰ ਬਿਨਸਿਓ ਸਭ ਦੂਆ ਸਾਧ ਸੰਗ ਮਨ ਨਿਰਮਲ ਹੂਆ ਚਿੰਤ ਬਿਸਾਰੀ ਏਕ ਦ੍ਰਿਸ਼ਟੇਤਾ ਨਾਨਕ ਗਿਆਨ ਅੰਜਨ ਜੈ ਨੇਤਰਾ ਸਲੋਕ ਛਾਤੀ ਸੀਤਲ ਮਨ ਸੁਖੀ ਸ਼ੰਤ ਗੋਬਿੰਦ ਗੁਣ ਗਾਏ ਐਸੀ ਕਿਰਪਾ ਕਰੋ ਪ੍ਰਭ ਨਾਨਕ ਦਾਸ ਦਸਾਏ ਪੌੜੀ ਛੱਛਾ ਛੋਰੇ ਦਾਸ ਤੁਮਾਰੇ ਦਾਸ ਦਾਸਨ ਕੇ ਪਾਨੀ ਹਾਰੇ ਛੱਛਾ ਛਾਰ ਹੋਤ ਤੇਰੇ ਸੰਤਾ ਆਪਣੀ ਕਿਰਪਾ ਕਰੋ ਭਗਵੰਤਾ ਛਾੜ ਸਿਆਣਬ ਬਹੁ ਚਤਰਾਈ ਸੰਤਨ ਕੀ ਮਨ ਟੇਕ ਟਿਕਾਈ ਛਾੜ ਕੀ ਪੁੱਤਰੀ ਪਰਮ ਗਤ ਪਾਈ ਨਾਨਕ ਜਾ ਕੋ ਸੰਤ ਸਹਾਈ ਸਲੋਕ ਜੋਰ ਜਲਮ ਫੂਲੇ ਕਨੋ ਕਾਚੀ ਦੇ ਬਿਕਾਰ ਅੰਬਦ ਬੰਧਨ ਪਰੇ ਨਾਨਕ ਨਾਮ ਛਟਾਰ ਪੌੜੀ ਜਜਾ ਜਾਣੇ ਹੋ ਕਛ ਹੂਆ ਵਾਧਿਓ ਜੋ ਨਲਨੀ ਭ੍ਰਮ ਸੂਆ ਜੋ ਜਾਣੇ ਹੋ ਭਗਤ ਗਿਆਨੀ ਆਗੇ ਠਾਕਰ ਤਿਲ ਨਹੀਂ ਮਾਨੀ।

ਗਈ ਉਠ ਨਾਮ ਜਪ ਨਿਸਬਾਸਰ ਆਰਾਧ ਕਹਰਾ ਤੁਝੇ ਨਾ ਬਿਆਪਈ ਨਾਨਕ ਮਿਟੇ ਉਪਾਦ।

ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਦੀ ਚਹੁ ਕੁੰਟ ਜਾਤੇ, ਹਰ ਸਿਮਰਨ ਤਾਰੀ ਸਭ ਧਰਨਾ।

ਸੇ ਤਜਕੀਨੀ ਉਤ ਪੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹਵੈ ਬੈਠਾ ਕਹੂੰ ਸਿਮਟ ਪਇਓ ਸ਼ੰਕਰ ਏ ਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦਿ ਜੁਗਾਦ ਸਰੂਪ ਸਵਯੰਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਘਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਜ ਤਵ ਸਰਨੀ ਪਰੇ ਤਿਨਕੇ ਦੁਸ਼ਟ ਦੁਖ ਤਹਵੈ ਮਰੇ ਪੁਰਖ ਜਬਨ

ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰਿਹੋ ਤਾਕੇ ਤਾਪ ਤਨਕ ਮਹਿ ਹਰਿਹੋ ਰਿੱਧ ਸਿੱਧ ਕਰਮੂ ਸਭ ਹੋਏ ਦੁਸ਼ਟ ਸ਼ਾਹ।

ਦਾਤਾ ਕਿਲ ਬਿਕ ਸਕਲ ਦੇਹੀ ਕੋ ਹਰਤਾ ਦੁਸ਼ਟ ਦੋਖੀਅਨ ਕਉ ਛੈ ਕਰਤਾ ਸ੍ਰੀ ਅਸਤੁਜ ਭਈ ਦਯਾਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਛਤ ਫਲ ਪਾਵੈ ਸੋਈ ਦੁਖ ਨਤ ਸਹਿ ਬਿਆਪਤ ਕੋਈ ਅੜਿਲ ਸੁਨੈ ਗੁੰਗ ਜੋ ਯਾਹਿ ਸੁਰਸ ਨਾ ਪਾਵੈ ਸੁਨੈ ਮੂੜ ਚਿਤ ਲਾਏ ਚਤੁਰਤਾ ਆਵੈ ਦੁਖ ਦਰਦ ਭਉ ਨਿਕਟ ਨਤ ਨਰ ਕੇ ਰਹਿ ਹੋ ਜੋ ਯਾ ਕੀ ਏਕ ਬਾਰ ਚੌਪਈ ਕੋ ਕਹੈ ਚੌਪਈ ਸੰਬਤ ਸਤਰਹ ਸਹਿਸ ਭਣੀ ਜਾਏ ਅਰਧ ਸਹਿਸ ਫੁਨਤੀ

ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ। ਵਾਹਿਗੁਰੂ ਜੀ ਕਾ

ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਨੇ ਅਪਾਰ ਮਿਹਰਾਂ ਬਖਸ਼ਿਸ਼ ਕਿਰਪਾ ਕੀਤੀ। ਆਪ ਜੀ ਦੀ ਹਜ਼ੂਰੀ ਵਿੱਚ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜ ਰਹੇ ਹਨ। ਸਾਜਰੇ ਦੀਵਾਨ ਦੀ ਆਰੰਭਤਾ ਵਿੱਚ ਆਪ ਜੀ ਦੀ ਪਵਿੱਤਰ ਬਾਣੀ ਸੋ ਦਰ ਦੇ ਪਾਠ ਹੋਏ। ਗੁਰਬਾਣੀ ਪਾਠ ਕਰਦਿਆਂ ਹੋਇਆਂ ਹੋਈਆਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ। ਅਗਾਂਹ ਵਾਸਤੇ ਸ਼ੁੱਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ। ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ। ਆਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ, ਦਰ ਘਰ ਵਿਖੇ ਕੀਤੀਆਂ ਸੇਵਾਵਾਂ, ਦਰ ਪ੍ਰਵਾਨ ਕਰਨੀਆਂ, ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ। ਭਾਈ ਜਗਤਾਰ ਸਿੰਘ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਹੈ। ਭਾਈ ਤਾਰਾ ਸਿੰਘ ਗਿੱਲ ਦੀ ਤੰਦਰੁਸਤੀ ਵੀ ਚੜ੍ਹਦੀ ਕਲਾ ਵਾਸਤੇ ਪਰਿਵਾਰ ਨੂੰ ਅਰਦਾਸ ਬੇਨਤੀ ਹੈ। ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਨੂੰ ਅਰਦਾਸ ਬੇਨਤੀ ਹੈ। ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ੋ। ਸੁਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਾਈ ਸ੍ਰੀ ਮੁੱਖ ਵਾਕ

सो ऐसा दातार मनो ना विसरे, कड़ी ना महत चसा

ਤੇ ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜੁੜ ਜੁੜ ਜੁੜ ਬੈਠੀ ਸਾਧ ਸੰਗਤ ਜੀ, ਵਡਭਾਗੀ ਹੋ ਆਪ ਜੀ, ਸੰਧਿਆ ਦਿਵਾਨ ਵਿੱਚ ਹਾਜ਼ਰੀਆਂ ਭਰ ਰਹੇ ਹੋ ਆਪ ਜੀ ਨੇ ਸੋਧਾ ਰਹਿਰਾ ਸਾਹਿਬ ਜੀ ਦੇ ਪਾਠ, ਅਰਦਾਸ ਬੇਨਤੀ ਪਿੱਤਰ ਹੁਕਮ ਸਰਵਣ ਕੀਤੇ ਹਨ। ਹੁਣ ਕੀਰਤਨ ਦੀ ਰਮਤਾ ਹੁਣ ਜਾਰੀ ਕੀਰਤਨ ਰਾਹੀਂ ਜੁੜਨਾ ਕਰੋ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਆਉਣ ਦੇ ਸੰਬੰਧ ਵਿੱਚ ਹਰ ਸਾਲ ਦੀ ਤਰ੍ਹਾਂ ਸੰਗਤਾਂ ਪਰਿਵਾਰਾਂ ਵੱਲੋਂ 6 ਸ੍ਰੀ ਅਖੰਡ ਪਾਠ ਸਾਹਿਬ ਅੱਜ ਸਵੇਰੇ ਪ੍ਰਾਰੰਭ ਹੋਏ ਹਨ, ਸਵੇਰੇ 10 ਵਜੇ, ਅਤੇ ਐਤਵਾਰ ਵਾਲੇ ਦਿਨ ਸਵੇਰੇ 10 ਵਜੇ ਸੰਪੂਰਨਤਾ ਹੋਣਗੀਆਂ। ਐਤਵਾਰ ਦੀਵਾਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਦੇ ਸੰਬੰਧ ਸਜਣਗੇ ਆਪ ਜੀ ਨੇ ਸਾਰਿਆਂ ਦੀਵਾਨਾਂ 'ਚ ਹਾਜ਼ਰੀ ਵਰਗੇ ਲਾਹੇ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧੰਨਵਾਦ ਕਰਨੀ ਜੀ ਕੀਰਤਨ ਕਰਦੇ ਹਾਂ ਪ੍ਰਭੂ ਦੀ ਮਾਫੀ ਬਖਸ਼ਿਆ ਭਾਈ ਸਾਹਿਬ ਕੁਲਦੀਪ ਸਿੰਘ ਜੀ ਦਮਨੇ ਟਕਸਾਲ ਵਾਲੇ ਆਪ ਜੀ ਨੂੰ ਪਿੱਤਰ ਬਾਣੀ ਕਥਾ ਰਾਹੀਂ ਜੋੜਨਗੇ ਉਹਨਾਂ ਪਾਸੋਂ ਪਿਆਰ ਸਹਿ ਸਰਵਨ ਕਰੋ ਜੀ ਸੰਗਤਾਂ ਪਰਿਵਾਰਾਂ ਵੱਲੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਦੇ ਸੰਬੰਧ ਵਿੱਚ ਸ੍ਰੀ ਅਖੰਡ ਸਾਹਿਬ 6 ਪ੍ਰਾਰੰਭ ਹਨ ਐਤਵਾਰ ਸਵੇਰੇ 10 ਵਜੇ ਸੰਪੂਰਨ ਤਾਂ ਹੋਣਗੀਆਂ ਦੀਵਾਨ ਇਸੇ ਸੰਬੰਧ ਦੱਸਣਗੇ ਐਤਵਾਰ ਦੇ ਆਪ ਜੀ ਨੇ ਹਾਜ਼ਰੀਆਂ ਭਰਨੀਆਂ ਹੋਣ ਕਥਾ ਰਾਹੀਂ ਜੋੜਨਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਗੋਦ ਵਿੱਚ ਸੱਜ ਬੈਠੇ ਸਤਸੰਗੀਓ, ਵੱਡੇ ਭਾਗ ਹਨ ਸੰਧਿਆ ਕਾਲ ਸਮੇਂ ਗੁਰੂ ਮਹਾਰਾਜ ਦੇ ਹਜ਼ੂਰ ਦੀ ਹਾਜ਼ਰੀ ਭਰ ਕੇ ਵਡਭਾਗੀ ਬਣ ਰਹੇ ਹਾਂ। ਆਪ ਸਤਸੰਗੀਆਂ ਨੇ ਗੁਰੂ ਕੇ ਦਰਸ਼ਨ ਔਰ ਗੋੜ ਬਾਣੀ ਦਾ ਆਨੰਦ ਮਾਣਿਆ ਹੈ। ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਸੋਦਰ ਰਹਿ ਰਾਜ ਸਾਹਿਬ ਦਾ ਪਾਠ, ਸਰਬੱਤ ਦੇ ਭਲੇ ਦੀ ਅਰਦਾਸ, ਗੁਰੂ ਮਹਾਰਾਜ ਦਾ ਹੁਕਮ ਔਰ ਆਰਤੀ ਆਰਤੀ ਦਾ ਕੀਰਤਨ ਆਪ ਸ਼੍ਰਵਣ ਕਰ ਰਹੇ ਸੀ, ਹਾਜ਼ਰੀਆਂ ਭਰ ਰਹੇ ਸਨ। ਮੁੱਖ ਗ੍ਰੰਥੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ, ਇਹਨਾਂ ਦਾ ਜਥਾ ਔਰ ਗੁਰੂ ਅਰਜਨ ਦੇਵ ਜੀ ਦੀ ਮਹਿਮਾ ਗਾਈ ਜਾ ਰਹੀ ਸੀ, ਗੁਰ ਅਰਜਨ ਵਿੱਟੋ ਕੁਰਬਾਣੀ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਨੇ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਮੈਂ ਕੁਰਬਾਨ ਜਾਵਾਂ, ਰਹਿੰਦੇ ਗੁਰਦਰੀਆ ਵਿੱਚ। ਇਹ ਸ਼ਬਦ ਆਪ ਨੇ ਬੜੇ ਪਿਆਰ ਨਾਲ ਸ਼੍ਰਵਣ ਕੀਤਾ ਹੈ। ਅੱਜ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਸ਼ਹੀਦੀ ਗੁਰਪੁਰਬ ਦੇ ਸੰਬੰਧ ਵਿੱਚ 6 ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਨੇ। ਇਹ ਪੂਰਾ ਹਫ਼ਤਾ ਹੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਯਾਦ ਕਰਦੇ ਹਾਂ, ਸੰਗਤਾਂ ਤਨ ਨਾਲ ਮਨ ਨਾਲ ਧਨ ਨਾਲ ਹਾਜ਼ਰੀਆਂ ਭਰੀਆਂ ਹਨ। ਸੋ ਗੁਰੂ ਕੇ ਲੰਗਰ ਅਤੁੱਟ ਵਰਤ ਰਹੇ ਹਨ। ਆਪ ਸਤਸੰਗੀ ਗੁਰੂ ਕੀ ਸੇਵਾ ਦੇ ਪ੍ਰਵਾਹ 'ਚ ਲਾ ਰਹੇ ਹੋ, ਸੱਚੇ ਪਾਤਸ਼ਾਹ ਮਿਹਰ ਕਰਨ। ਲੜੀਵਾਰ ਕਥਾ ਵਿਚਾਰ ਸਤਿਗੁਰੂ ਬਖਸ਼ਿਸ਼ ਕਰਦੇ ਨੇ। 420 ਅੰਗ 'ਤੇ ਅੱਜ ਦਾ ਸ਼ਬਦ ਹੈ ਸਤਸੰਗੀਓ, ਰਸਨਾ ਕਰਾਂਗੇ ਪਵਿੱਤਰ। ਪਿਆਰ ਨਾਲ ਸਾਰੀ ਸੰਗਤ ਬੋਲੋ

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸੱਚੇ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਰਚਣਹਾਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਸਾ ਰਾਗ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸ਼ਬਦ ਇੱਥੇ ਦਰਜ ਕਰ ਰਹੇ ਨੇ। ਆਸਾ ਮਹੱਲਾ ਪਹਿਲਾ, ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਸ਼ਬਦ ਉਚਾਰਿਆ ਹੋਇਆ ਹੈ। ਇਸ ਸ਼ਬਦ ਵਿੱਚ ਗੁਰੂ ਜੀ ਬੇਰ ਕਰਦੇ, ਜਿੱਥੇ ਮੈਂ ਦੇਖਦਾ ਹਾਂ ਵਾਹਿਗੁਰੂ ਦਿਸ ਰਿਹਾ ਹੈ, ਹੋਰ ਮੈਨੂੰ ਕੋਈ ਨਹੀਂ ਦਿਸਦਾ। ਕਿਆ ਜੰਗਲ ਢੂੰਡੀ ਜਾਏ, ਗੁਰੂ ਨਾਨਕ ਦੇਵ ਜੀ ਕਹਿੰਦੇ ਕਿ ਭਾਈ ਜੰਗਲਾਂ 'ਚ ਕੀ ਲੱਭਦਾ ਵਾਹਿਗੁਰੂ ਨੂੰ। ਫਰੀਦਾ, ਜੰਗਲ ਜੰਗਲ ਪਿਆ ਭਵੇ ਬਣ ਕੰਡਾ ਮੋੜੇ, ਵਸੀ ਰੱਬ ਹਿਆਲੀ ਹੈ ਜੰਗਲ ਕਿਆ ਢੂੰਡੇ। ਭਾਈ ਜੰਗਲਾਂ 'ਚ ਕੀ ਲੱਭਦਾ ਵਾਹਿਗੁਰੂ ਨੂੰ, ਪਰਮਾਤਮਾ ਨੂੰ। ਵਾਹਿਗੁਰੂ ਤੇਰੇ ਅੰਦਰ ਹੈ, ਸੋ ਅੰਤਰ ਸੋ ਬਾਹਰ ਅਨੰਤ, ਘੜ ਘੜ ਵਿਆਪ ਰਹਿਆ ਭਗਵੰਤ, ਧਰਨ ਮਾਹੇ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ, ਬਾਣ ਤਿੰਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ, ਪੌਣ ਪਾਣੀ ਬੈ ਸੰਤਰ ਮਾਹੇ, ਚਾਰ ਕੁੰਟ ਦੈ ਦਿਸੇ ਸਮਾਹੇ। ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਨੇ 23ਵੀਂ ਅਸ਼ਟਪਦੀ ਵਿੱਚ। ਸੋ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਕਿ ਭਾਈ ਜੰਗਲਾਂ 'ਚ ਕੀ ਲੱਭਦਾ, ਮੈਂ ਘਰ ਬਾਣ ਹਰੀ ਆਵਲਾ। ਤੁਹਾਨੂੰ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਮੈਂ ਘਰ ਦੇ ਵਿੱਚ ਹੀ ਹਰਿਆ ਭਰਿਆ ਬਾਗ ਬਣਾਇਆ ਹੋਇਆ, ਭਾਵ ਕਿ ਆਪਣੇ ਘਰ ਨੂੰ ਹੀ ਮੈਂ ਹਰਿਆਲੀ ਦੇ ਸਹਿਤ ਕਰ ਲਿਆ। ਸੰਗਤ ਕਰਕੇ, ਸਿਮਰਨ ਕਰਕੇ, ਵਾਹਿਗੁਰੂ ਦੇ ਨਾਲ ਜੁੜ ਕੇ ਘਰ ਹੀ ਮੇਰੇ ਵਾਸਤੇ ਸੋਹਣਾ ਬਾਗ ਬਣ ਗਿਆ। ਗੁਰੂ ਗੋਬਿੰਦ ਸਿੰਘ ਜੀ ਫਰਮਾਨ ਕਰਦੇ ਨੇ ਕਿ ਭਾਈ ਜਿਹੜਾ ਪਰਮਾਤਮਾ ਹੈ ਤੇਰੇ ਅੰਦਰ ਹੈ, ਜੰਗਲਾਂ 'ਚ ਉਹਨੂੰ ਕੀ ਲੱਭਦਾ ਪਿਆਰਿਆ, ਬਣ ਹੀ ਮਨ ਹੀ ਮਾਹੇ ਉਦਾਸਾ, ਆਪਣੇ ਮਨ ਦੇ ਵਿੱਚ ਹੀ ਉਦਾਸ ਰਹਿ, ਜਿਵੇਂ ਕੋਈ ਜੰਗਲ 'ਚ ਚਲਾ ਜਾਂਦਾ ਨਾ। ਇੱਦਾਂ ਕਹਿੰਦੇ ਘਰ ਦੇ ਵਿੱਚ ਰਹਿ ਕੇ ਹੀ ਇਕਾਂਤ ਲੱਭ, ਜਾਂ ਮੈਂ ਘਰ ਹੀ ਘਰ ਬਣ ਹਰੀ ਆਵਲਾ, ਜਿਹੜਾ ਘਰ ਸਤ ਸੰਗਤ ਹੈ, ਇਹੀ ਹਰਿਆ ਭਰਿਆ ਬਾਗ ਹੈ ਜਿਹਦੇ ਸ਼ੁਭ ਗੁਣਾਂ ਦੇ ਵੱਖ ਵੱਖ ਤਰ੍ਹਾਂ ਦੇ ਬੂਟੇ ਲੱਗੇ ਨੇ। ਸੱਚ ਟਿਕੈ ਘਰ ਆਏ ਸ਼ਬਦ ਉਤਾਵਲਾ। ਤੁਹਾਨੂੰ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਸੱਚ ਦੇ 'ਚ ਟਿੱਕੇ ਘਰ ਆਏ, ਆਪਣੇ ਹਿਰਦੇ ਘਰ ਵਿੱਚ ਆ ਕੇ ਸ਼ਬਦ ਉਤਾਵਲਾ, ਜਿਹੜਾ ਸ਼ਬਦ ਹੈ ਗੁਰੂ ਦੇ ਸ਼ਬਦ ਦੁਆਰਾ, ਉਤਾਵਲਾ ਦਾ ਅਰਥ ਹੈ ਕਿ ਬਹੁਤ ਕਾਹਲੀ ਦੇ ਨਾਲ, ਸ਼ਬਦ ਦੁਆਰਾ ਪਰਮਾਤਮਾ ਨੂੰ, ਨਿਰੰਕਾਰ ਦੇ ਨਾਮ ਨੂੰ ਹਿਰਦੇ 'ਚ ਟਿਕਾਈਏ, ਹਿਰਦੇ 'ਤੇ ਪਰਮਾਤਮਾ ਦਾ ਨਾਮ ਸਾਲੀਏ ਗੁਰੂ ਦੇ ਸ਼ਬਦ, ਗੁਰੂ ਦੇ ਉਪਦੇਸ਼ ਰਾਹੀਂ। ਜਹਿ ਦੇਖਾਂ ਤੈ ਸੋਏ ਅਵਰ ਨਾ ਜਾਣੀਐ। ਧੰਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ, ਮੈਂ ਜਿੱਥੇ ਦੇਖਦਾ ਹਾਂ ਉੱਥੇ ਵਾਹਿਗੁਰੂ ਦਿਸਦਾ ਹੈ। ਗੁਰੂ ਗੋਬਿੰਦ ਸਿੰਘ ਦਾ ਫਰਮਾਨ ਹੈ ਦਸਮ ਗ੍ਰੰਥ ਦੇ ਵਿੱਚ, ਜਿਮੀ ਜਮਾਂ ਕੇ ਵਿਖੇ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ ਨਾ ਘਾਟ ਬਾੜ ਹੋਤ ਹੈ, ਹਰੇਕ ਥਾਂ 'ਤੇ ਪਰਮਾਤਮਾ ਦੀ ਜੋਤ ਹੈ। ਗੁਰ ਕੀ ਕਾਰ ਕਮਾਏ ਮਹਿਲ ਪਛਾਣੀਐ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਭਾਈ ਗੁਰੂ ਜੀ ਦੀ ਕਾਰ ਕਰਕੇ, ਸੇਵਾ ਕਰਕੇ ਮਹਿਲ ਪਛਾਣੀਏ, ਆਪਣੇ ਮਹਿਲ ਨੂੰ, ਸਰੂਪ ਨੂੰ ਪਛਾਣ ਲਈਏ। ਗੁਰ ਸੇਵਾ ਕਿੰਗ ਨਾ ਲੱਭਿਆ, ਤੇ ਭਾਈ ਗੁਰੂ ਦੀ ਸੇਵਾ ਕੀਤਿਆਂ ਕੀ ਨਹੀਂ ਮਿਲਦਾ। ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਬੇਅੰਤ ਸੇਵਾਵਾਂ ਦੇ ਪ੍ਰਵਾਹ ਚਲਾਏ, ਬੜੇ ਬੜੇ ਭਾਰੀ ਪਰਉਪਕਾਰ ਦੇ ਕਾਰਜ ਕੀਤੇ, ਪੰਜਾਂ ਸਿੱਖਾਂ ਨੂੰ ਲੈ ਕੇ ਗੁਰੂ ਅਰਜਨ ਦੇਵ ਸਾਹਿਬ ਲਾਹੌਰ ਗਏ ਸੀ। ਲਾਹੌਰ ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੀ ਸ਼ਹਾਦਤ ਹੁੰਦੀ ਹੈ। ਜਿਹੜੇ ਪੰਜ ਸਿੱਖ ਸੀ ਗੁਰੂ ਮਹਾਰਾਜ ਦੇ ਨਾਲ, ਜਿਨ੍ਹਾਂ ਵਿੱਚ ਬਾਬਾ ਬਿਧੀ ਚੰਦ ਜੀ, ਭਾਈ ਜੇਠਾ ਜੀ, ਭਾਈ ਪ੍ਰਾਣਾ ਜੀ, ਇਹ ਪ੍ਰਮੁੱਖ ਸਿੱਖ ਸਨ। ਇਹਨਾਂ ਦੇ ਲਾਹੌਰ ਤੋਂ ਆ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਸ਼ਹੀਦੀ ਦੇ ਬਾਰੇ ਗੁਰੂ ਹਰਗੋਬਿੰਦ ਸਾਹਿਬ ਨੂੰ ਦੱਸਿਆ ਕਿ ਮਹਾਰਾਜ ਇਸ ਪ੍ਰਕਾਰ ਪਾਪੀ ਚੰਦੂ ਨੇ ਬੜੇ ਬੜੇ ਭਾਰੀ ਤਸੀਹੇ ਦੇ ਕੇ ਸਾਡੀਆਂ ਅੱਖਾਂ ਦੇ ਸਾਹਮਣੇ ਗੁਰੂ ਮਹਾਰਾਜ ਨੂੰ ਸ਼ਹੀਦ ਕੀਤਾ।
ਛੇਵੇਂ ਪਾਤਸ਼ਾਹ ਜੀ ਨੇ ਕਾਲਤਾ ਸਾਹਿਬ ਦੀ ਰਚਨਾ ਕੀਤੀ, ਫੌਜਾਂ ਭਰਤੀ ਕੀਤੀਆਂ, ਜੰਗੀ ਕਵੈਦਾਂ ਚੱਲਣ ਲੱਗੀਆਂ, ਜੰਗੀ ਅਭਿਆਸ ਹੋਣ ਲੱਗੇ। ਸਮੇਂ ਦੀ ਸਰਕਾਰ ਨੂੰ ਚਿੰਤਾ ਲੱਗ ਗਈ। ਗੁਰੂ ਜੀ ਨੇ ਐਲਾਨ ਕਰ ਦਿੱਤਾ, ਜਿਨ੍ਹਾਂ ਜਿਨ੍ਹਾਂ ਨੇ ਵੀ ਸਾਡੇ ਗੁਰੂ ਪਿਤਾ ਜੀ ਨੂੰ ਸ਼ਹੀਦ ਕੀਤਾ ਹੈ, ਸਜਾਵਾਂ ਦੇਵਾਂਗੇ। ਸਮੇਂ ਦੀ ਸਰਕਾਰ ਦੇ ਕੰਨ ਖੜ੍ਹੇ ਹੋ ਗਏ, ਉਹਨਾਂ ਸਾਜ਼ਿਸ਼ਾਂ ਰਚਣੀਆਂ ਸ਼ੁਰੂ ਕੀਤੀਆਂ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਸੱਦਿਆ ਦਿੱਲੀ। ਪਰਿਵਾਰ ਵਿੱਚ ਲੰਮੀ ਚੌੜੀ ਵਿਚਾਰ ਚੱਲੀ। ਅੰਤ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਾਰੀ ਵਿਧੀ ਬਣਾਉਣ ਲਈ ਦਿੱਲੀ ਜਾ ਪਹੁੰਚੇ। ਦਿੱਲੀ ਤੋਂ ਆਗਰੇ ਚਲੇ ਗਏ। ਬੇਨਤੀ ਕਰਾਂ ਕਿ ਹਿੰਦੁਸਤਾਨ ਦੀਆਂ ਦੋ ਰਾਜਧਾਨੀਆਂ ਸਨ, ਗਰਮੀ ਦੇ ਵਿੱਚ ਆਗਰਾ ਅਤੇ ਸਿਆਲ ਦੇ ਵਿੱਚ ਦਿੱਲੀ। ਇਸ ਲਈ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਨਾਲ ਲੈ ਕੇ ਬਾਦਸ਼ਾਹ ਜਹਾਂਗੀਰ ਆਗਰੇ ਚਲਾ ਗਿਆ। ਆਗਰੇ ਵਿੱਚ ਇੱਕ ਬੜਾ ਖੂੰਖਾਰ ਸ਼ੇਰ ਸੀ, ਸੋ ਇਲਾਕੇ ਦੇ ਲੋਕਾਂ ਨੇ ਆ ਕੇ ਬਾਦਸ਼ਾਹ ਨੂੰ ਸ਼ਿਕਾਇਤ ਕੀਤੀ ਕਿ ਸ਼ੇਰ ਬੜਾ ਭਿਆਨਕ ਹੈ। ਬਾਦਸ਼ਾਹ ਨੇ ਕਈ ਵਾਰ ਫੌਜਾਂ ਭੇਜੀਆਂ, ਉਹਨੇ ਬਾਦਸ਼ਾਹ ਦੇ ਬੜੇ ਬੜੇ ਭਾਰੀ ਸੂਰਮੇ ਮਾਰ ਦਿੱਤੇ, ਜਰਨੈਲ ਮਾਰ ਦਿੱਤੇ, ਸਾਰੇ ਡਰਦੇ ਸੀ ਸ਼ੇਰ ਤੋਂ, ਇੰਨਾ ਭਿਆਨਕ ਹੈ। ਹੁਣ ਸਮੇਂ ਦੀਆਂ ਸਰਕਾਰਾਂ ਰਾਜਨੀਤੀ ਖੇਡਦੀਆਂ ਪਿਆਰੇ, ਰਾਜਨੀਤੀ ਪੋਲੀਟਿਕਸ ਬੜੀ ਅੱਜ ਕੱਲ੍ਹ ਮਿਆਰ ਤੋਂ ਡਿੱਗ ਪਈ, ਧਰਮ ਨੂੰ ਵਿੱਚ ਲਿਆ ਕੇ ਵਰਤਿਆ ਜਾ ਰਿਹਾ, ਧਰਮ ਨੂੰ ਲਿਆ ਕੇ, ਅਤੇ ਸਾਡੀ ਹੁਣ ਜੜ੍ਹਾਂ 'ਤੇ ਲੱਗਣੀਆਂ ਨਹੀਂ, ਕੁਰਸੀ ਨੂੰ ਹੱਥ ਪੈ ਨਹੀਂ ਰਿਹਾ, ਧਰਮ ਨੂੰ ਵਰਤੋ ਧਰਮ ਨੂੰ। ਸੋ ਧਰਮ ਦੇ ਰਾਹੀਂ ਸਤਸੰਗੀਓ, ਇਹ ਸਾਰਾ ਕੁਛ ਅੱਜ ਕੱਲ੍ਹ ਪੋਲੀਟਿਕਸ ਚੱਲ ਰਹੀ ਆਪਾਂ ਦੇਖ ਰਹੇ ਹਾਂ। ਸੋ ਇਸੇ ਪ੍ਰਕਾਰ ਸਮੇਂ ਦੀ ਸਰਕਾਰ ਨੇ ਇੱਕ ਚਾਲ ਖੇਡੀ, ਮਨ 'ਚ ਵਿਚਾਰਿਆ ਜੇ ਤਾਂ ਸ਼ੇਰ ਗਿਆ ਮਰ ਤਾਂ ਵੀ ਸਾਡਾ ਫਾਇਦਾ, ਅਤੇ ਜੇ ਸ਼ੇਰ ਨੂੰ ਮਾਰਦਿਆਂ ਮਰਦਿਆਂ ਗੁਰੂ ਮਰ ਗਿਆ ਤਾਂ ਵੀ ਸਾਡਾ ਫਾਇਦਾ, ਸਾਡੇ ਦੋਨਾਂ ਹੱਥਾਂ 'ਚ ਲੱਡੂ। ਇਹ ਸੋਚ ਕੇ ਅਤੇ ਔਰੰਗਜ਼ੇਬ ਜਹਾਂਗੀਰ ਕਹਿੰਦਾ ਗੁਰੂ ਹਰਗੋਬਿੰਦ ਸਾਹਿਬ ਨੂੰ, ਮਹਾਰਾਜ ਸ਼ੇਰ ਬੜਾ ਭਿਆਨਕ, ਸਾਡੇ ਕਈ ਸੂਰਮੇ ਮਾਰ ਦਿੱਤੇ, ਉਹਦਾ ਸ਼ਿਕਾਰ ਕਰੀਏ। ਛੇਵੇਂ ਪਾਤਸ਼ਾਹ ਜੀ ਮਹਾਰਾਜ ਤਿਆਰ ਹੋ ਗਏ। ਆਗਰੇ ਤੋਂ 21 ਕਿਲੋਮੀਟਰ ਦੂਰ ਛੇਵੇਂ ਪਾਤਸ਼ਾਹ ਜੀ ਨੇ ਜਾ ਕੇ ਸ਼ੇਰ ਮਾਰਿਆ, ਲੰਮੀ ਸਾਖੀ ਹੈ। ਇਕੱਲਿਆਂ ਨੇ ਹੀ ਮਾਰੇ, ਕਹਿਣ ਲੱਗੇ ਤੁਸੀਂ ਪਿਛਾਂ ਆ ਜਾਓ। ਇਕੱਲਿਆਂ ਨੇ ਸ਼ੇਰ ਮਾਰ ਦਿੱਤਾ ਸਤਸੰਗੀਓ, ਜਹਾਂਗੀਰ ਬਾਦਸ਼ਾਹ ਡਰ ਗਿਆ ਕਿ ਇੰਨੇ ਤਗੜੇ ਨੇ ਗੁਰੂ ਜੀ, ਜੰਗ ਉਮਰ ਸੀ ਛੇਵੇਂ ਪਾਤਸ਼ਾਹ ਜੀ ਦੀ, ਉਹਨਾਂ ਸ਼ੇਰ ਮਾਰਿਆ ਸੀ, ਮਾਰ ਰਹੇ ਨੇ, ਉਹਦੇ ਵਿੱਚੋਂ ਇੱਕ ਰੂਹ ਨਿਕਲੀ। ਉਹਨੇ ਬੇਨਤੀ ਕੀਤੀ ਕਿ ਮੈਂ ਅਕਬਰ ਬਾਦਸ਼ਾਹ ਦੇ ਤਾਏ ਦਾ ਪੁੱਤ ਹਾਂ, ਕਿੰਚ ਬੇਗ। ਜਦੋਂ ਅਕਬਰ 24 ਸਾਲ ਦੀ ਉਮਰ ਸੀ ਅਕਬਰ ਦੀ, ਸ੍ਰੀ ਗੋਂਦਵਾਲ ਸਾਹਿਬ ਗੁਰੂ ਜੀ ਦੇ ਲੰਗਰਾਂ 'ਚ ਆ ਕੇ ਉਹਨੇ ਪ੍ਰਸ਼ਾਦਾ ਛਕਿਆ ਸੀ। ਕਹਿੰਦਾ ਮੈਂ ਉਸ ਵੇਲੇ ਅਕਬਰ ਬਾਦਸ਼ਾਹ ਦੇ ਨਾਲ ਗਿਆ ਸੀ। ਕਹਿੰਦਾ ਜਦੋਂ ਅਕਬਰ ਬਾਦਸ਼ਾਹ ਨੇ ਗੁਰੂ ਅਮਰਦਾਸ ਜੀ ਨੂੰ ਮੱਥਾ ਟੇਕਿਆ, ਮੈਂ ਮਨ 'ਚ ਨਫ਼ਰਤ ਕੀਤੀ, ਇੱਕ ਬਾਦਸ਼ਾਹ ਹੋ ਕੇ ਫਕੀਰਾਂ ਨੂੰ ਮੱਥੇ ਟੇਕ ਰਿਹਾ, ਸ਼ੰਕਾ ਕੀਤੀ ਸ਼ੰਕਾ। ਕਹਿੰਦਾ ਰਾਤ ਆਇਆ ਮੈਂ ਆਪਣੇ ਡੇਰੇ, ਅਤੇ ਇਹ ਗੋਸ਼ਤ ਖਾਂਦੇ ਨੇ ਮੋਟਾ ਗੋਸ਼ਤ, ਮਾਸ ਖਾਧਾ ਅਤੇ ਸਤਸੰਗੀ ਮਾਸ ਪੂਰੀ ਤਰ੍ਹਾਂ ਰਿੱਝਿਆ ਨਾ, ਅਤੇ ਰਾਤ ਦੇ ਸਮੇਂ ਹਈਆ ਹੋ ਕੇ ਅਤੇ ਮਰ ਗਿਆ। ਹੁਣ ਸਤਸੰਗੀਓ, ਇੱਕ ਤਾਂ ਗੁਰੂ ਕੇ ਦਰਸ਼ਨ ਕੀਤੇ ਸੀ, ਉਹ ਲਾਭ ਮਿਲਣਾ ਸੀ, ਗੁਰੂ ਦੇ ਦਰਸ਼ਨ ਜੋ ਕੀਤੇ ਸੀ, ਦੂਜਾ ਮਨ 'ਚ ਸ਼ੰਕਾ ਕੀਤੀ ਸੀ, ਇਸ ਵੇਲੇ ਮਰ ਕੇ ਅਤੇ ਸ਼ੇਰ ਦੀ ਜੂਨ 'ਚ ਪੈ ਗਿਆ। ਜਿਹੜੇ ਗੁਰੂ ਜੀ ਦੇ ਦਰਸ਼ਨ ਕੀਤੇ ਸੀ ਮਹਾਰਾਜ ਦੇ, ਉਹਦਾ ਫਲ ਇਹ ਮਿਲਿਆ ਕਿ ਛੇਵੇਂ ਪਾਤਸ਼ਾਹ ਦੇ ਹੱਥੋਂ ਮਰ ਕੇ ਉਹਦਾ ਭਲਾ ਹੋ ਗਿਆ। ਸੋ ਜਹਾਂਗੀਰ ਨੇ ਫਿਰ ਚਾਲਾਂ ਚੱਲੀਆਂ ਔਰ ਛੇਵੇਂ ਪਾਤਸ਼ਾਹ ਨੂੰ ਗਵਾਲੀਅਰ ਦੇ ਕਿਲ੍ਹੇ 'ਚ ਕੈਦ ਕਰ ਦਿੱਤਾ। ਸਤਸੰਗੀਓ, ਇੱਕ ਬਹੁਤ ਵੱਡੀ ਚੋਟੀ ਹੈ ਪਹਾੜੀ, 300 ਫੁੱਟ ਉੱਚੀ, ਉਹਦੇ ਉੱਤੇ ਇਹ ਕਿਲ੍ਹਾ ਬਣਿਆ ਹੋਇਆ ਔਰ ਇੱਥੇ ਛੇਵੇਂ ਪਾਤਸ਼ਾਹ ਨੂੰ ਕੈਦ ਕੀਤਾ, ਲੰਮੀ ਸਾਖੀ ਹੈ। ਇੱਥੇ ਜਿਹੜੇ ਗੁਰੂ ਦੇ ਸਿੱਖ ਸੀ, ਭਾਈ ਜੇਠਾ ਜੀ, ਭਾਈ ਪੁਰਾਣਾ ਜੀ, ਬਾਬਾ ਬਿਧੀ ਚੰਦ ਜੀ, ਧਿਆਨ ਦਿਓ, ਜਦੋਂ ਛੇਵੇਂ ਪਾਤਸ਼ਾਹ ਉੱਥੇ ਗਏ, ਇਹਨਾਂ ਫਿਰ ਚਾਲਾਂ ਚੱਲੀਆਂ। ਇਹਨਾਂ ਨੇ ਹਰਦਾਸ ਦਰੋਗਾ ਜਿਹੜਾ ਸੀ ਜੇਲਰ, ਉਹਦੇ ਰਾਹੀਂ ਇੱਕ ਜ਼ਹਿਰੀਲੀ ਪੁਸ਼ਾਕ ਪਹੁੰਚਾਈ ਅੰਦਰ, ਜ਼ਹਿਰੀਲਾ ਕੁੜਤਾ, ਜ਼ਹਿਰੀਲਾ ਚੋਲਾ ਪਹੁੰਚਾਇਆ ਅੰਦਰ,
ਕਿ ਗੁਰੂ ਜੀ ਇਹ ਪਹਿਨਣਗੇ ਤੇ ਅਸਰ ਹੋਏਗਾ ਤੇ ਇਹਨਾਂ ਦੀ ਡੈਥ ਹੋ ਜਾਏਗੀ ਜੇਲ੍ਹ 'ਚ। ਦੂਜਾ ਜੇਲ੍ਹ ਦੇ ਵਿੱਚ ਥੋੜ੍ਹਾ ਥੋੜ੍ਹਾ ਸਤਸੰਗੀ ਜਿਹੜਾ ਜ਼ਹਿਰ ਸੀ ਇਹ ਭੋਜਨ 'ਚ ਦੇਣ ਦੀ ਸਕੀਮ ਬਣਾਈ। ਹਰਦਾਸ ਯਾਦਵ ਗੁਰੂ ਜੀ ਦਾ ਸੇਵਕ ਸੀ, ਉਹਨੇ ਬੇਨਤੀ ਕੀਤੀ ਮਹਾਰਾਜ ਇੱਕ ਤਾਂ ਪਿਸ਼ਾਦ ਨਾ ਪਾਇਓ, ਦੂਜੇ ਨੰਬਰ 'ਤੇ ਅੰਦਰੋਂ ਖਾਣਾ ਨਾ ਖਾਇਓ। ਗੁਰੂ ਜੀ ਕਹਿੰਦੇ ਸੀ ਵੈਸੇ ਵੀ ਨਹੀਂ ਖਾਣਾ, ਅਸੀਂ ਆਪਣੀ ਧਰਮ ਦੀ ਕਿਰਤ ਕਰਾਂਗੇ ਅਤੇ ਲੰਗਰ ਬਣਾਵਾਂਗੇ ਅਤੇ ਛਕਾਂਗੇ, ਕਿਉਂਕਿ ਗੁਰੂ ਕੇ ਲੰਗਰ ਚੱਲਦੇ ਨੇ ਸੰਗਤਾਂ ਦੇ ਤਿਲ ਫੁੱਲ ਨਾਲ। ਰਸਤਾਂ ਬਸਤਾਂ ਸੰਗਤਾਂ ਲਿਆਉਂਦੀਆਂ, ਤਿਲ ਫੁੱਲ ਲਿਆ ਕੇ ਸੰਗਤਾਂ ਚੜ੍ਹਾਉਂਦੀਆਂ, ਉਹਨਾਂ ਦੇ ਲੰਗਰ ਪ੍ਰਸ਼ਾਦ ਬਣਦੇ, ਮੇਰੇ ਵਰਗੇ ਖਾਣ ਵਾਲੇ ਬੜੇ ਅਤੇ ਲਿਆਉਣ ਵਾਲੇ ਵੀ ਬੇਅੰਤ, ਦਾਨੀਆਂ ਦਾ ਅੰਤ ਨਹੀਂ ਪਿਆਰਿਓ। ਸੋ ਛੇਵੇਂ ਪਾਤਸ਼ਾਹ ਕਹਿੰਦੇ ਅਸੀਂ ਇੱਥੋਂ ਕੁਛ ਨਹੀਂ ਖਾਣਾ। ਹੁਣ ਕੀ ਕਰਦੇ ਨੇ, ਸਿੱਖਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਭੇਜਿਆ ਕਿਲ੍ਹੇ ਤੋਂ ਬਾਹਰ, ਜਿਵੇਂ ਆਪਾਂ ਕੰਮ ਲੱਭਦੇ ਨਾ ਬਾਹਰ ਆ ਕੇ ਕੰਮ, ਇੱਦਾਂ ਗੁਰੂ ਦੇ ਸਿੱਖ ਬਾਜ਼ਾਰਾਂ 'ਚ ਘੁੰਮਦੇ ਨੇ। ਬ੍ਰਹਮ ਗਿਆਨੀ ਗੁਰਸਿੱਖ ਬਾਬਾ ਬਿਧੀ ਚੰਦ ਜੀ, ਭਾਈ ਜੇਠਾ ਜੀ, ਭਾਈ ਪੁਰਾਣਾ ਜੀ ਦੁਕਾਨਾਂ 'ਤੇ ਫਿਰਦੇ ਨੇ, ਭਾਈ ਸਾਨੂੰ ਕੰਮ ਚਾਹੀਦਾ, ਕੋਈ ਕੰਮ ਸਾਨੂੰ ਦੱਸੋ। ਲੱਭਦਿਆਂ ਲੱਭਦਿਆਂ ਕੰਮ ਅਤੇ ਅੰਤ ਨੂੰ ਠਠਿਆਰਾਂ ਦੀ ਦੁਕਾਨ ਉੱਤੇ ਕੰਮ ਮਿਲ ਗਿਆ। ਠਠਿਆਰ ਕਹਿੰਦੇ ਬੜੇ ਬੜੇ ਭਾਂਡੇ ਬਣਾਉਂਦੇ ਨੇ ਜਿਹੜੇ ਪਿੱਤਲ ਦੇ ਤਾਂਬੇ ਦੇ, ਉੱਥੇ ਕੰਮ ਕੀ ਹੈ, ਬੜੇ ਬੜੇ ਹਥੌੜੇ ਉਹ ਚਲਾਉਣੇ ਨੇ, ਸਵੇਰ ਤੋਂ ਸ਼ਾਮ ਤੱਕ ਹੱਡ ਭੰਨਵੀਂ ਮਿਹਨਤ ਕਰਦੇ ਨੇ ਗੁਰੂ ਦੇ ਸਿੱਖ। ਸ਼ਾਮ ਨੂੰ ਜਿੰਨੇ ਪੈਸੇ ਮਿਲਦੇ ਨੇ ਉਹਦੀ ਰਸਤ ਲੈ ਕੇ ਆਉਂਦੇ ਆ, ਲੰਗਰ ਬਣਦਾ, ਉਹ ਲੰਗਰ ਗੁਰੂ ਜੀ ਸਾਰਿਆਂ ਨੂੰ ਵਰਤਾਉਂਦੇ ਨੇ। ਐਸੀ ਗੁਰੂ ਨੇ ਮਿਹਰ ਕੀਤੀ ਪਿਆਰਿਓ, ਉੱਥੇ ਸੰਗਤ ਹੋਣ ਲੱਗੀ। ਅੰਤ ਨੂੰ ਸਮੇਂ ਦੀ ਸਰਕਾਰ ਜਿਹੜੀ ਸੀ ਇਹ 'ਤੇ ਪ੍ਰੈਸ਼ਰ ਪਿਆ, ਲੰਮੀ ਸਾਖੀ ਹੈ। ਛੇਵੇਂ ਪਾਤਸ਼ਾਹ ਜੀ ਨੂੰ ਛੱਡਣ ਦਾ ਮਨ ਬਣਾਇਆ ਅਤੇ ਛੇਵੇਂ ਪਾਤਸ਼ਾਹ ਨੇ ਜੇਲ੍ਹ ਦੇ ਵਿੱਚੋਂ ਸਾਰੇ ਕੈਦੀ ਕਢਵਾ ਲਏ, ਆਗਰੇ ਪਹੁੰਚੇ ਅਤੇ ਬਾਦਸ਼ਾਹ ਜਹਾਂਗੀਰ ਨੇ ਆਪਣੇ ਕੋਲ ਸੱਦਿਆ ਛੇਵੇਂ ਪਾਤਸ਼ਾਹ ਨੂੰ। ਹੁਣ ਛੇਵੇਂ ਪਾਤਸ਼ਾਹ ਜੀ ਮਹਾਰਾਜ ਕੌਤਕ ਰਚਣ ਲੱਗੇ ਨੇ, ਇੱਕ ਮਾਲਾ ਕੱਢੀ ਮਾਰ ਰਹੇ ਨੇ ਆਪਣੇ ਜੇਬ 'ਚੋਂ। ਛੇਵੇਂ ਪਾਤਸ਼ਾਹ ਜੀ ਮਾਲਾ ਫੇਰ ਰਹੇ ਨੇ, ਬੜੀ ਕੀਮਤੀ ਮਾਲਾ ਸਤਸੰਗੀਓ। ਬਾਦਸ਼ਾਹ ਕਹਿੰਦਾ ਮਹਾਰਾਜ ਇੱਕ ਮਾਲਾ ਦਾ ਮਣਕਾ ਕਹਿੰਦੇ ਮੈਨੂੰ ਦੇ ਦਿਓ, ਮੈਂ ਆਪਣੇ ਤਸਬੀਹ ਦੇ ਵਿੱਚ ਪਾਵਾਂਗਾ। ਤਸਬੀਹ ਕਹਿੰਦੇ ਮਾਲਾ ਨੂੰ, ਮੁਸਲਮਾਨ ਤਸਬੀਹ ਕਹਿੰਦੇ ਨੇ, ਉਹਦੇ 'ਚ ਪਾਵਾਂਗਾ, ਤੁਹਾਡੀ ਨਿਸ਼ਾਨੀ ਮੇਰੇ ਕੋਲ ਰਹੇਗੀ। ਮਹਾਰਾਜ ਨੂੰ ਉਹਦਾ ਮਨ ਜਿਹੜਾ ਸੀ ਇਹ ਘੁਮਾਉਣਾ ਸੀ, ਮਾਲਾ ਘੁਮਾਈ ਅਤੇ ਨਾਲ ਮਨ ਘੁਮਾ ਤਾ। ਛੇਵੇਂ ਪਾਤਸ਼ਾਹ ਕਹਿਣ ਲੱਗੇ ਸਾਡੇ ਪਿਤਾ ਜੀ ਦੀ ਮਾਲਾ, ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਪਵਿੱਤਰ ਮਾਲਾ, ਜਦੋਂ ਸ਼ਹੀਦ ਕੀਤਾ ਸੀ ਸਾਡੇ ਪਿਤਾ ਜੀ ਨੂੰ, ਇਸ ਦੁਸ਼ਟ ਚੰਦੂ ਨੇ ਉਹ ਮਾਲਾ ਰੱਖ ਲਈ ਸੀ, ਬੜੀ ਇਹ ਤੋਂ ਵੀ ਕੀਮਤੀ ਸੀ ਉਹ, ਸਾਡੀ ਮਾਲਾ ਨਾਲੋਂ ਵੀ ਸਾਡੇ ਪਿਤਾ ਜੀ ਦੀ ਕੀਮਤੀ ਮਾਲਾ ਸੀ, ਇਹਨੇ ਰੱਖ ਲਈ, ਤੁਹਾਨੂੰ ਦੱਸਿਆ ਵੀ ਨਹੀਂ। ਬਾਦਸ਼ਾਹ ਨੇ ਆਪਣੇ ਨੌਕਰ ਭੇਜੇ ਚੰਦੂ ਦੇ ਘਰ, ਤਲਾਸ਼ੀ ਲਈ ਅਤੇ ਪਿਆਰੇ ਉਹ ਮਾਲਾ ਮਿਲ ਗਈ। ਉਹਨੇ ਕੀ ਕੀਤਾ, ਉਹ ਕਹਿੰਦਾ ਵੀ ਹੁਣ ਪਰੂਫ ਹੋ ਗਿਆ, ਸਬੂਤ ਮਿਲ ਗਿਆ ਕਿ ਇਹਨੇ ਦੁਸ਼ਟ ਨੇ ਗੁਰੂ ਜੀ ਨੂੰ ਸ਼ਹੀਦ ਕੀਤਾ ਅਤੇ ਇਹ 'ਚ ਮੈਂ ਵੀ ਫਸਾਂਗਾ। ਉਹਨੇ ਕਿਹਾ ਮਹਾਰਾਜ ਫੜੋ ਇਹਨੂੰ, ਲੈ ਜਾਓ। ਇੱਕ ਐਡਾ ਵੱਡਾ ਵਜ਼ੀਰ ਫੜ ਕੇ ਅਤੇ ਗੁਰੂ ਹਰਗੋਬਿੰਦ ਸਾਹਿਬ ਦੇ ਹਵਾਲੇ ਕਰ ਦਿੱਤਾ। ਹੁਣ ਛੇਵੇਂ ਪਾਤਸ਼ਾਹ ਜੀ ਉਸ ਦੁਸ਼ਟ ਨੂੰ ਨਾਲ ਲੈ ਕੇ, ਬਾਦਸ਼ਾਹ ਵੀ ਨਾਲ ਚੱਲ ਪਿਆ, ਆਗਰੇ ਤੋਂ ਦਿੱਲੀ ਆਏ। ਦਿੱਲੀ ਤੋਂ ਪੜਾ ਦਰ ਪੜਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤੁਰ ਪਏ ਅੰਮ੍ਰਿਤਸਰ ਨੂੰ। ਹੁਣ ਕੀ ਕੀਤਾ, ਚੰਦੂ ਨੂੰ ਹਵਾਲੇ ਕਰ ਦਿੱਤਾ ਗੁਰੂ ਦੇ ਸਿੱਖ ਭਾਈ ਜੇਠਾ ਜੀ ਦੇ। ਹੁਣ ਜਿਹੜੇ ਭਾਈ ਜੇਠਾ ਜੀ ਸੀ ਇਹਨਾਂ ਨੇ ਕੁੱਟ ਵੀ ਖਾਧੀ ਸੀ ਚੰਦੂ ਦੀ ਹਵੇਲੀ 'ਚ, ਅਤੇ ਗੁਰੂ ਅਰਜਨ ਦੇਵ ਸਾਹਿਬ ਨੂੰ ਆਪਣੇ ਅੱਖਾਂ ਦੇ ਸਾਹਮਣੇ ਤਸੀਹੇ ਦਿੰਦਿਆਂ, ਤਸੀਹੇ ਝੱਲਦਿਆਂ ਵੇਖਿਆ ਸੀ, ਬੜਾ ਗੁੱਸਾ ਮਨ ਦੇ ਵਿੱਚ ਚੰਦੂ ਉੱਤੇ। ਇਸ ਲਈ ਗੁਰੂ ਦੇ ਸਿੱਖਾਂ ਨੇ ਉਸ ਚੰਦੂ ਪਾਪੀ ਨੂੰ ਫੜ ਲਿਆ ਔਰ ਮੋਟੀ ਇੱਕ ਰੱਸੀ ਲੈ ਕੇ, ਮੋਟੀ ਰੱਸੀ ਇੱਕ ਸੂਆ ਮੋਟਾ ਲੈ ਕੇ, ਜਿਵੇਂ ਪਸ਼ੂ ਨੂੰ ਨੱਥ ਪਾਉਂਦੇ ਨਾ ਪਸ਼ੂ ਨੂੰ, ਇਹਦਾ ਸਾਸੀ ਨੱਕ ਉਹਦਾ ਪਾੜਿਆ ਅਤੇ ਮੋਟੀ ਰੱਸੀ ਪਾ ਕੇ ਉਹਨੂੰ ਨੱਥ ਪਾ ਦਿੱਤੀ ਗਈ। ਨੱਥ ਪਾ ਕੇ ਫਿਰ ਭਾਈ ਜੇਠਾ ਜੀ ਨੇ ਵਿਚਾਰ ਕੀਤੀ ਬਾਬਾ ਬਿਧੀ ਚੰਦ ਨਾਲ, ਕਹਿਣ ਲੱਗੇ ਕਿ ਸਤਿਗੁਰੂ ਬੜੇ ਦਿਆਲੂ ਨੇ, ਬਾਣੀ 'ਚ ਲਿਖਿਆ ਸੱਚੇ ਪਾਤਸ਼ਾਹ ਨੇ ਸਤਿਗੁਰੂ ਸਦਾ ਦਿਆਲ ਹੈ ਭਾਈ, ਬਿਣ ਭਾਗਾਂ ਕਿ ਆਪਾਈ ਹੈ, ਏਕ ਨਦਰ ਕਰ ਵੇਖੇ ਸਭ ਉੱਪਰ, ਜਿਹਾ ਭਾਓ ਤੇਹਾ ਫਲ ਪਾਈਏ। ਗੁਰੂ ਬੜਾ ਦਿਆਲੂ, ਕਿਤੇ ਐਸਾ ਨਾ ਹੋਵੇ ਕਿ ਇਹਦੀ ਆਹ ਹਾਲਤ ਵੇਖ ਕੇ ਪਾਪੀ ਚੰਦੂ ਦੀ ਤਰਸ ਆ ਜੇ, ਗੁਰੂ ਨੂੰ ਛਡਾ ਨਾ ਦੇਣ ਕਿਤੇ।
ਉਹਨਾਂ ਕੀ ਕੀਤਾ ਕਿ ਭਾਈ ਜੇਠਾ ਜੀ ਨੇ ਇਹਨੇ ਚੰਦੂ ਪਾਪੀ ਨੂੰ ਗੁਰੂ ਜੀ ਤੋਂ ਦੂਰ ਲੈ ਗਏ, ਹੁਣ ਕਰਦੇ ਕੀ ਨੇ, ਇਹਦੇ ਨੱਕ 'ਚ ਨਕੇਲ ਪਾਤੀ, ਸਤਸੰਗੀ ਜ਼ਖਮ ਹੋ ਗਿਆ ਵੱਡਾ ਭਾਰੀ, ਮੋਟਾ ਸੂਆ ਮਾਰਿਆ, ਕੀੜੇ ਪੈ ਗਏ, ਹੁਣ ਰੱਸੀ ਵਿੱਚ ਹਿਲਦੀ ਰਹਿੰਦੀ ਹੈ, ਜ਼ਖਮ ਛਿਲਿਆ ਜਾਂਦਾ ਰਹਿੰਦਾ, ਮਸੀਦਾ ਆਉਂਦਾ ਗਰਮੀ 'ਚ ਰੱਖਿਆ। ਦੂਜੇ ਨੰਬਰ 'ਤੇ ਜਿਹੜੇ ਕੁੱਤੇ ਹੁੰਦੇ ਨਾ, ਕੁੱਤੇ ਸ਼ਿਕਾਰੀ ਜਿਨ੍ਹਾਂ ਨਾਲ ਗੁਰੂ ਜੀ ਸ਼ਿਕਾਰ ਖੇਡਦੇ ਨੇ, ਉਹਨਾਂ ਕੁੱਤਿਆਂ ਦੇ ਨਾਲ ਉਹਨੂੰ ਭਾਂਡੇ 'ਚ ਪਾਉਂਦੇ ਨੇ ਰੋਟੀ, ਜਿਹੜੇ ਭਾਂਡੇ 'ਚ ਕੁੱਤਿਆਂ ਨੂੰ ਪਾਉਂਦੇ ਨੇ ਉਹਦੇ ਵਿੱਚ ਚੰਦੂ ਰਖਵਾਉਂਦੇ, ਖਾ ਇੱਥੋਂ, ਤੂੰ ਸੱਚੇ ਪਾਤਸ਼ਾਹ 'ਤੇ ਇੰਨੇ ਜ਼ੁਲਮ ਕੀਤੇ ਪਾਪੀ ਆ। ਕੁੱਟ ਖਾਂਦਿਆਂ ਖਾਂਦਿਆਂ ਰਸਤੇ ਦੇ ਵਿੱਚ ਥਾਂ ਥਾਂ 'ਤੇ ਲੈ ਕੇ ਫਿਰਦੇ ਨੇ, ਜਿਨ੍ਹਾਂ ਦੇ ਮਨ 'ਚ ਗੁੱਸਾ ਸੀ ਉਹਨਾਂ ਸਤਸੰਗੀ ਉਹਨੂੰ ਛਿੱਤਰ ਮਾਰੇ, ਉਹਨੂੰ ਢੀਮਾ ਮਾਰਦੇ ਆ, ਕੀੜੇ ਥਾਂ ਥਾਂ 'ਤੇ ਪਏ ਆ, ਮੰਦਾ ਹਾਲ ਹੈ। ਚੱਲਦਿਆਂ ਚੱਲਦਿਆਂ ਅੰਮ੍ਰਿਤਸਰ ਪਹੁੰਚੇ, ਅੰਮ੍ਰਿਤਸਰ ਤੋਂ ਲਾਹੌਰ ਪਹੁੰਚੇ, ਲਾਹੌਰ ਦੇ ਵਿੱਚ ਲੋਕਾਂ ਨੂੰ ਵਿਖਾਇਆ, ਗਲੀ ਗਲੀ ਵਿੱਚ ਫੇਰਿਆ, ਟਕਾ ਟਕਾ ਮੰਗਾਇਆ। ਲਾਹੌਰ ਸ਼ਹਿਰ ਦੀਆਂ ਗਲੀਆਂ ਦੇ ਜਿਨ੍ਹਾਂ ਲੋਕਾਂ 'ਤੇ ਅੱਤਿਆਚਾਰ ਕਰਦਾ ਰਿਹਾ, ਧੱਕਾ ਕਰਦਾ ਰਿਹਾ, ਜ਼ੁਲਮ ਕਰਦਾ ਰਿਹਾ, ਉਹਨਾਂ ਨੂੰ ਵਿਖਾਉਣ ਵਾਸਤੇ ਲਾਹੌਰ ਦੀਆਂ ਗਲੀਆਂ 'ਚ ਫੇਰਦੇ ਨੇ ਗੁਰੂ ਦੇ ਸਿੱਖ, ਟਕਾ ਟਕਾ ਮੰਗਾਉਂਦੇ, ਹਰੇਕ ਦੁਕਾਨ 'ਤੇ ਚੱਲ ਅਤੇ ਟਕਾ ਮੰਗ। ਇਹ ਉਹ ਹੈ ਜਿਹਨੇ ਤੁਹਾਡੇ ਕੋਲੋਂ ਧੱਕੇ ਨਾਲ ਟੈਕਸ ਲਏ ਸੀ, ਧੱਕੇ ਨਾਲ ਪੈਸਾ ਲੈ ਲੈ ਕੇ ਇਹਨੇ ਆਪਣਾ ਘਰ ਕਾਰਡ ਬਣਾਇਆ ਸੀ। ਸਤਸੰਗੀਓ, ਘੁੰਮਦਿਆਂ ਘੁੰਮਦਿਆਂ ਜਿਹੜਾ ਗੁਰਦਿੱਤਾ ਨਾਮ ਦਾ ਪੜਭੂੰਜਾ ਸੀ, ਜਿਹਦੇ ਤੋਂ ਇਸ ਪਾਪੀ ਨੇ ਗੁਰੂ ਦੇ ਸੀਸ 'ਚ ਰੇਤ ਪਵਾਈ ਸੀ, ਉਹਨੇ ਉਹ ਕੜਛਾ ਸਾਂਭ ਕੇ ਰੱਖਿਆ ਸੀ। ਉਹਨੂੰ ਜਦੋਂ ਪਤਾ ਲੱਗਿਆ ਨਿਆਣੇ ਚਿੜਗਿੱਲੀ ਮਾਰਦੇ ਆ ਰਹੇ ਨੇ, ਜਲੂਸ ਤਕੜਾ ਕੱਢਿਆ ਹੋਇਆ ਚੰਦੂ ਪਾਪੀ ਦਾ, ਉਹਨੂੰ ਗੁੱਸਾ ਆ ਗਿਆ। ਸਤਸੰਗੀਓ, ਨੇ ਜ਼ੋਰ ਦੀ ਕੜਛਾ ਜਿਹੜਾ ਸੀ ਇਹਦੇ, ਕੁਝ ਸਾਡੇ ਸਰੋਤ ਕਹਿੰਦੇ ਨੇ ਪੇਟ ਦੇ ਵਿੱਚ ਮਾਰਿਆ, ਕੁਝ ਕਹਿੰਦੇ ਸਿਰ 'ਚ ਮਾਰਿਆ। ਇਸ ਪਾਪੀ ਚੰਦੂ ਦੀ ਉੱਥੇ ਮੌਤ ਹੋ ਗਈ ਲਾਹੌਰ ਸ਼ਹਿਰ ਦੇ ਵਿੱਚ, ਐਸੀ ਦੁਰਦਸ਼ਾ ਦੇ ਨਾਲ ਮਰਿਆ ਸਤਸੰਗੀਓ। ਸੋ ਇਸ ਤਰੀਕੇ ਨਾਲ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੇ ਨਾਲ ਜਿਹੜੇ ਸਿੱਖ ਗਏ ਸੀ, ਇੱਥੇ ਵੀ ਜੇਲ੍ਹ 'ਚ ਰਹੇ ਮਹਾਰਾਜ ਦੇ ਨਾਲ, ਗਵਾਲੀਅਰ ਦੇ ਵਿੱਚ ਵੀ ਛੇਵੇਂ ਪਾਤਸ਼ਾਹ ਦੇ ਨਾਲ ਜੇਲ੍ਹ 'ਚ ਰਹੇ, ਉਹਨਾਂ ਹੀ ਫਿਰ ਗੁਰਸਿੱਖਾਂ ਨੇ ਤਸੀਹੇ ਦੇ ਕੇ ਬੁਰੀ ਕੁੱਤੇ ਦੀ ਮੌਤ ਮਾਰਿਆ ਚੰਦੂ ਨੂੰ, ਨੰਗੇ ਪੈਰੀ ਰਹਿੰਦਾ ਦਿੱਲੀ ਤੋਂ ਲੈ ਕੇ ਅਤੇ ਲਾਹੌਰ ਤੱਕ ਤੋਰ ਕੇ ਲਿਆਂਦਾ, 500 ਕਿਲੋਮੀਟਰ ਦੇ ਕਰੀਬ ਪੈਂਡਾ ਹੈ, ਤੋਰ ਕੇ ਲਿਆਂਦਾ, ਪੈਰਾਂ 'ਚ ਸਤਸੰਗੀ ਕੀੜੇ ਪੈ ਗਏ, ਸਰੀਰ 'ਚ ਕੀੜੇ ਪੈ ਗਏ, ਨੱਕ 'ਚ ਕੀੜੇ ਪਏ ਨੇ, ਮੰਦੇ ਹਾਲ ਹੈ, ਐਸੀ ਦੁਰਦਸ਼ਾ ਹੋਈ ਇਸ ਪਾਪੀ ਦੀ ਸਤਸੰਗੀਓ। ਕਹਿੰਦੇ ਪਾਪੀ ਕੇ ਮਾਰ ਵੇ ਕੋ ਪਾਪ ਮਹਾਂਬਲੀ ਹੈ, ਪਾਪੀਆਂ ਨੂੰ ਮਾਰਨ ਵਾਸਤੇ ਜਿਹੜਾ ਉਹਨੇ ਕੀਤਾ ਹੈ ਪਾਪ ਹੁੰਦਾ ਨਾ ਸਤਸੰਗੀਓ, ਉਹ ਮਹਾਂਬਲੀ ਹੋ ਜਾਂਦਾ। ਤਪੂ ਰਾਜ ਰਾਜੋ ਨਰਕ, ਤਪ ਕੀਤੇ ਹੁੰਦੇ ਲੋਕਾਂ, ਇਹਨਾਂ ਨੇ ਰਾਜ ਮਿਲ ਜਾਂਦੇ, ਰਾਜ 'ਤੇ ਬਹਿ ਕੇ ਫਿਰ ਦਿਮਾਗ ਖਰਾਬ ਹੋ ਜਾਂਦੇ, ਫਿਰ ਪਿਆਰੇ ਨਰਕਾਂ 'ਚ ਦੁੱਖ ਭੋਗਦੇ ਨੇ। ਅਤੇ ਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ ਭਾਈ, ਜਿਨ੍ਹਾਂ 'ਤੇ ਵਾਹਿਗੁਰੂ ਦੀ ਕਿਰਪਾ ਹੈ ਨਾ, ਉਹ ਗੁਰੂ ਕੀ ਸੇਵਾ ਕਰਦੇ ਨੇ, ਪਰਮਾਤਮਾ ਨੂੰ ਪਾ ਲੈਂਦੇ ਨੇ। ਗੁਰ ਕੀ ਕਾਰ ਕਮਾਏ ਮਹਿਲ ਪਛਾਣੀਐ, ਭਾਈ ਜੇਠਾ ਜੀ ਵਰਗੇ, ਬਾਬਾ ਬਿਧੀ ਚੰਦ ਜੀ ਵਰਗੇ, ਭਾਈ ਪ੍ਰਾਣਾ ਜੀ ਵਰਗੇ ਮਹਾਂਪੁਰਸ਼ ਬ੍ਰਹਮ ਗਿਆਨੀ ਹੋਏ ਨੇ, ਇਹਨਾਂ ਗੁਰੂ ਦੇ ਸ਼ਬਦ ਨੂੰ ਪਛਾੜ ਲਿਆ, ਗੁਰੂ ਮਹਾਰਾਜ ਦੇ ਚਰਨਾਂ 'ਚ ਰਹੇ, ਗੁਰੂ ਮਹਾਰਾਜ ਦੇ ਚਰਨਾਂ 'ਚ ਰਹਿ ਕੇ ਸੇਵਾਵਾਂ ਕੀਤੀਆਂ, ਮੁਕਤੀ ਨੂੰ ਪ੍ਰਾਪਤ ਹੋ ਗਏ, ਕਲਿਆਣ ਪ੍ਰਾਪਤ ਹੋਈ ਪਿਆਰੇ ਇਹਨਾਂ ਨੂੰ, ਵਾਹਿਗੁਰੂ ਨੂੰ ਪ੍ਰਾਪਤ ਕਰ ਲਿਆ ਇਹਨਾਂ ਨੇ। ਰਹਾਓ ਵਿਸ਼ਰਾਮ ਦੇ ਕੇ ਗੁਰੂ ਜੀ ਮਿਹਰ ਕਰ ਰਹੇ ਨੇ, ਆਪ ਮਿਲਾਵੈ ਸੱਚ ਤਾਂ ਮਨ ਭਾਵਈ। ਗੁਰੂ ਨਾਨਕ ਦੇਵ ਜੀ ਫਰਮਾਉਂਦੇ, ਜਦੋਂ ਆਪ ਪਰਮਾਤਮਾ ਕਿਰਪਾ ਕਰੇ, ਸੱਚੇ ਪਰਮੇਸ਼ਰ ਦੇ ਨਾਮ ਨਾਲ ਮਿਲਾ ਦੇਵੇ, ਤਾਂ ਮਨ ਭਾਵਈ, ਤਾਂ ਪਿਆਰੇ ਜਿਹੜਾ ਵਾਹਿਗੁਰੂ ਹੈ ਨਾ, ਇਹ ਗੁਰਸਿੱਖ ਦੇ ਮਨ ਨੂੰ ਭਾਉਂਦਾ ਹੈ, ਚੰਗਾ ਲੱਗਦਾ ਹੈ, ਜੀ ਕਰਦਾ ਮੈਂ ਨਾਮ ਜਪਾਂ, ਜੀ ਕਰਦਾ ਮੈਂ ਸੰਗਤ ਕਰਾਂ, ਮਨ ਕਰਦਾ ਹੈ ਕਿ ਮੈਂ ਸੇਵਾ ਕਰਾਂ, ਇਹ ਗੁਰੂ ਦੀ ਕਿਰਪਾ ਹੁੰਦੀ ਹੈ। ਚੱਲੈ ਸਦਾ ਰਜਾਏ ਅੰਕ ਸਮਾਵਈ, ਉਹ ਵਾਹਿਗੁਰੂ ਦੇ ਪਿਆਰੇ ਸਦਾ ਹੀ ਫਿਰ ਵਾਹਿਗੁਰੂ ਦੇ ਹੁਕਮ ਵਿੱਚ ਚੱਲਦੇ ਨੇ। ਰਜਾ ਦਾ ਅਰਥ ਹੈ ਰਜਾ, ਰਜਾਈ, ਰਜਾਈ ਦਾ ਅਰਥ ਹੈ ਰਜਾ ਭਾਵ ਕੇ ਹੁਕਮ। ਚੱਲੈ ਸਦਾ ਰਜਾਏ, ਰੋਜ਼ ਪੜ੍ਹਦੇ ਜਪਜੀ ਸਾਹਿਬ 'ਚ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਰਜਾ ਦੇ 'ਚ ਚੱਲਣਾ, ਹੁਕਮ ਵਿੱਚ ਚੱਲਣਾ। ਸੋ ਵਾਹਿਗੁਰੂ ਦੇ ਪਿਆਰੇ ਪਰਮਾਤਮਾ ਦੇ ਗੁਰੂ ਦੇ ਹੁਕਮ ਵਿੱਚ ਚੱਲਦੇ ਨੇ। ਅੰਕ ਸਮਾਵਈ, ਅੰਤ ਨੂੰ ਉਹ ਵਾਹਿਗੁਰੂ ਦੇ ਵਿੱਚ ਪਰਮਾਤਮਾ ਵਿੱਚ ਸਮਾ ਜਾਂਦੇ ਨੇ। ਸੂਰਜ ਕਿਰਨ ਮਿਲੇ, ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆ ਰਾਮ, ਉਹ ਵਾਹਿਗੁਰੂ ਦੇ ਪਿਆਰੇ ਪਰਮਾਤਮਾ ਵਿੱਚ ਇੱਕ ਮਿਕ ਹੋ ਜਾਂਦੇ ਹਨ।
ਸੱਚਾ ਸਾਹਿਬ ਮਨ ਵਸੈ ਵਸਿਆ ਮਨ ਸੋਈ। ਸੱਚਾ ਪਰਮਾਤਮਾ ਫਿਰ ਉਹਨਾਂ ਦੇ ਮਨ 'ਚ ਵੱਸ ਜਾਂਦਾ ਹੈ, ਵਸਿਆ ਮਨ ਸੋਈ। ਅਤੇ ਸਤਸੰਗੀ ਉਹਨਾਂ ਦਾ ਮਨ ਜਿਹੜਾ ਵਾਹਿਗੁਰੂ ਦੇ ਵਿੱਚ ਵੱਸ ਜਾਂਦਾ ਹੈ, ਇੱਕ ਮਿਕ ਹੋ ਜਾਂਦੇ ਹਨ। ਆਪੇ ਦੇ ਵਡਿਆਈ ਆ ਦੇ ਤੋਟ ਨਾ ਹੋਈ, ਆਪੇ ਹੀ ਫਿਰ ਵਾਹਿਗੁਰੂ ਉਹਨਾਂ ਪਿਆਰਿਆਂ ਨੂੰ ਵਡਿਆਈ ਬਖਸ਼ਦਾ ਹੈ, ਮਾਣ ਬਖਸ਼ਦਾ ਹੈ, ਇੱਜ਼ਤ ਬਖਸ਼ਦਾ ਵਾਹਿਗੁਰੂ। ਅਬੇ ਤਬੇ ਕੀ ਚਾਕਰੀ ਕਿਉਂ ਦਰਗਹਿ ਪਾਵੈ। ਅਬੇ ਤਬੇ ਦਾ ਅਰਥ ਹੈ ਰੱਬ ਗੈਰਾ ਦੀ ਸੇਵਾ ਕਰਨੀ, ਜਣੇ ਖਣੇ ਦੀ ਸੇਵਾ ਕਰੀ ਜਾਣੀ। ਸਤਸੰਗੀਓ, ਗੁਰੂ ਨੂੰ ਛੱਡ ਕੇ, ਪਰਮਾਤਮਾ ਨੂੰ ਛੱਡ ਕੇ ਮਨਮੁੱਖ ਹੋਏ ਬੰਦੇ ਦਾ ਬੰਦਾ, ਭਾਈ ਗੁਰਦਾਸ ਜੀ ਕਹਿੰਦੇ ਨੇ, ਸੱਚਾ ਸਾਹਿਬ ਛੱਡ ਕੇ ਮਨਮੁੱਖ ਹੋਏ ਬੰਦੇ ਦਾ ਬੰਦਾ, ਸੱਚੇ ਗੁਰੂ ਨੂੰ ਛੱਡ ਕੇ ਅਤੇ ਗਾਂ ਬੰਦਿਆਂ ਦੇ ਚੇਲੇ ਬਣ ਜਾਣਾ। ਸਤਸੰਗੀਓ, ਉਹਨਾਂ ਦੀ ਸੇਵਾ ਕਰੀ ਜਾਣੀ। ਗੁਰੂ ਤੇਗ ਬਹਾਦਰ ਸਾਹਿਬ ਦਾ ਬੜਾ ਪਿਆਰਾ ਬਚਨ ਹੈ, ਕਹਿੰਦੇ ਸੁਖ ਕੈ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ, ਦੁਆਰ ਹੈ ਦੁਆਰ ਸਵਾਨ ਜਿਉਂ ਡੋਲਤ, ਨਹਿ ਸੁਧ ਰਾਮ ਭਜਨ ਕੀ। ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਵਾਹਿਗੁਰੂ ਦਾ ਨਾਮ ਛੱਡ ਦਿੱਤਾ, ਗੁਰੂ ਦਾ ਦਰ ਛੱਡ ਦਿੱਤਾ, ਅਤੇ ਦੁਨਿਆਵੀ ਸੁੱਖ ਲੈਣ ਲਈ ਜਣੇ ਖਣੇ ਦੀ ਸੇਵਾ ਕਰਦਾ, ਜਣੇ ਖਣੇ ਦੀ। ਗੁਰੂ ਜੀ ਕਹਿੰਦੇ ਇੱਦਾਂ ਇਵੇਂ ਕਰਦਾ ਹੈ ਜਿਵੇਂ ਕੁੱਤਾ ਜਿਹੜਾ ਨਾ, ਕੁੱਤਾ ਦਰ ਦਰ 'ਤੇ ਭਟਕਦਾ, ਦਰ ਦਰ 'ਤੇ, ਕਦੇ ਕਿਸੇ ਦੇ ਦਰਵਾਜ਼ੇ 'ਤੇ ਜਾਂਦਾ, ਕਦੇ ਕਿਸੇ ਦੇ ਦਰਵਾਜ਼ੇ ਜਾਂਦਾ, ਨੂੰ ਲਾਹਨਤਾਂ ਪੈਂਦੀਆਂ, ਦੁਰ ਦੁਰ ਹੁੰਦੀ ਹੈ। ਇੱਦਾਂ ਜਿਹੜਾ ਵਿਅਕਤੀ ਵਾਹਿਗੁਰੂ ਨੂੰ ਛੱਡ ਕੇ, ਗੁਰੂ ਨੂੰ ਛੱਡ ਕੇ ਦਰ ਦਰ 'ਤੇ ਭਟਕਦਾ ਨਾ ਸਤਸੰਗੀਓ, ਉਹਨੂੰ ਹਮੇਸ਼ਾ ਲਾਹਨਤਾਂ ਪੈਂਦੀਆਂ ਨੇ। ਅਤੇ ਸੱਚੇ ਪਾਤਸ਼ਾਹ ਕਹਿੰਦੇ ਅਬੇ ਤਬੇ ਕੀ ਚਾਕਰੀ ਕਿਉਂ ਦਰਗਹਿ ਪਾਵੈ। ਜਿਹੜਾ ਵਿਅਕਤੀ ਜਣੇ ਖਣੇ ਦੀ ਸੇਵਾ ਕਰੀ ਜਾਂਦਾ ਨਾ, ਬੜੀਆਂ ਨੂੰ ਵੀ ਮੱਥਾ ਮਾਰ ਲਿਆ, ਵੀਰਵਾਰ ਨੂੰ ਤੇਲ ਵੀ ਜਾ ਕੇ ਚਿਰਾਗਾਂ 'ਚ ਪਾ ਲਿਆ, ਸ਼ਨੀਵਾਰ ਜਾ ਕੇ ਸਤਸੰਗ ਕਿਤੇ ਨਾ ਕਿਤੇ ਮਾਂ ਆਦਿਕ ਅਤੇ ਤੇਲ ਆਦਿਕ ਵੀ ਚੜ੍ਹਾਏ, ਇੱਦਾਂ ਗੱਲ ਨਹੀਂ ਬਣਦੀ ਸਤਸੰਗੀਓ। ਗੁਰੂ ਕੇ ਦਰ ਲੜ ਲੱਗੇ ਹਾਂ ਅਤੇ ਗੁਰੂ ਕੇ ਹੀ ਬਣ ਕੇ ਰਹਿਣਾ ਚਾਹੀਦਾ। ਜਣੇ ਖਣੇ ਦੀ ਸੇਵਾ ਕਰੀ ਜਾਣੀ, ਜਣੇ ਖਣੇ ਦੇ ਜਾ ਕੇ ਮੱਥਾ ਮਾਰੀ ਜਾਣਾ। ਅਤੇ ਗੁਰੂ ਜੀ ਕਹਿੰਦੇ ਪੱਥਰ ਕੀ ਬੇੜੀ ਜੇ ਚੜ੍ਹੈ ਭਾਰ ਨਾਲ ਬੁੜਾਵੈ। ਭਾਈ, ਜੇ ਕੋਈ ਵਿਅਕਤੀ ਪੱਥਰ ਦੀ ਬੇੜੀ ਉੱਤੇ ਚੜ੍ਹ ਜਾਏ, ਪੱਥਰ ਲੈ ਲੈ, ਉਹਦੀ ਬੇੜੀ ਬਣਾ ਕੇ ਚੜ੍ਹ ਕੇ ਪਾਰ ਹੋਣਾ ਚਾਹੇ ਤਾਂ ਡੁੱਬੇਗਾ, ਆਪ ਵੀ ਡੁੱਬੇਗਾ ਅਤੇ ਨਾਲ ਬੇੜੀ ਵੀ ਡੁੱਬੇਗੀ। ਇਸੇ ਤਰ੍ਹਾਂ ਜਿਹੜਾ ਵਿਅਕਤੀ ਵਾਹਿਗੁਰੂ ਦੇ ਨਾਮ ਨੂੰ ਛੱਡ ਕੇ, ਪਰਮੇਸ਼ਰ ਦੇ ਨਾਮ ਦਾ ਜਹਾਜ਼ ਛੱਡ ਕੇ, ਸਤਸੰਗੀਓ, ਇੱਧਰ ਉੱਧਰ ਦੀ ਚਾਕਰੀ ਕਰਦਾ ਨਾ, ਆਪ ਵੀ ਡੁੱਬੇਗਾ ਅਤੇ ਹੋਰਨਾਂ ਨੂੰ ਡੁੱਬੇਗਾ। ਆ ਪੰਨੜਾ ਵਾ ਮਨ ਵੇਚੀਐ ਸਿਰ ਦੀ ਜੈ ਨਾਲੇ। ਧੰਨ ਗੁਰੂ ਨਾਨਕ ਦੇਵ ਜੀ ਫਰਮਾਨ ਕਰਦੇ ਨੇ, ਭਾਈ ਆਪਣੜਾ ਮਨ ਵੇਚੀਐ, ਮਨ ਵੇਚੇ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਆਪਣਾ ਮਨ ਵੇਚਣਾ ਹੈ ਭਾਈ ਗੁਰੂ ਦੇ ਕੋਲ, ਸੱਚੇ ਪਾਤਸ਼ਾਹ ਦੇ ਦਰ 'ਤੇ ਆ ਕੇ ਮਨ ਜਿਹੜਾ ਹੈ ਇੱਥੇ ਭੇਟ ਕਰ ਦੇਣਾ ਹੈ। ਸਤਿਗੁਰ ਆਗੈ ਸੀਸ ਭੇਟ ਦਿਓ ਜੇ ਸਤਿਗੁਰ ਸਾਚੇ ਭਾਵ ਹੈ। ਅਤੇ ਗੁਰੂ ਜੀ ਮਿਹਰ ਕਰਦੇ, ਆਪਣੜਾ ਮਨ ਵੇਚੀਐ ਸਿਰ ਦੀ ਜੈ ਨਾਲੇ। ਭਾਈ ਆਪਣਾ ਮਨ ਜਿਹੜਾ ਗੁਰੂ ਨੂੰ ਵੇਚ ਦੇਵੇ, ਗੁਰੂ ਦੇ ਦਰ 'ਤੇ ਹਾਜ਼ਰ ਕਰ ਦੇਵੇ, ਅਤੇ ਸਿਰ ਵੀ ਜਿਹੜਾ ਹੈ ਇਹ ਗੁਰੂ ਨੂੰ ਭੇਟ ਕਰ ਦੇਵੇ। ਸਿਰ ਦੀਜੈ ਨਾਲੇ, ਨਾਲ ਹੀ ਆਪਣਾ ਸਿਰ ਗੁਰੂ ਦੇ ਦਰ 'ਤੇ ਭੇਟ ਕਰ ਦੇਵੇ, ਇਹ ਵੈਰੂ ਤੇਰਾ ਹੈ। ਜਿਸ ਦਿਨ ਪੰਜ ਪਿਆਰੇ ਸਾਹਿਬਾਨ ਅੰਮ੍ਰਿਤ ਛਕਾਉਂਦੇ ਨੇ, ਕੇਸਾਂ 'ਚ ਅੰਮ੍ਰਿਤ ਪਾਉਂਦੇ ਨੇ, ਅਤੇ ਨਾਲ ਇਹ ਜ਼ਿਕਰ ਕਰਦੇ ਨੇ, ਭਾਈ ਅੱਜ ਤੋਂ ਤੁਹਾਡੇ ਗੁਰੂ ਨੇ, ਗੁਰੂ ਗ੍ਰੰਥ ਸਾਹਿਬ ਜੀ, ਇਹਨਾਂ ਤੋਂ ਇਲਾਵਾ ਕਿਸੇ ਅੱਗੇ ਸਿਰ ਨਹੀਂ ਚੁਕਾਉਣਾ, ਇਹ ਸਿਰ ਅੱਜ ਤੋਂ ਗੁਰੂ ਦਾ ਬਣ ਗਿਆ, ਤਾਂ ਕੇਸਾਂ 'ਚ ਅੰਮ੍ਰਿਤ ਪਾਇਆ ਜਾਂਦਾ ਸਤਸੰਗੀਓ, ਇਹ ਹੋਰ ਕਿਸੇ ਦੇ ਦਰ 'ਤੇ ਜਾਵੇ ਹੀ ਨਾ। ਗੁਰਮੁਖ ਵਸਤ ਪਛਾਣੀਐ ਆਪਣਾ ਘਰ ਭਾਲੇ। ਗੁਰੂ ਵਾਲਾ ਬਣ ਕੇ ਜਿਹੜੀ ਅੰਦਰ ਸਾਡੇ ਨਾਮ ਦੀ ਆਤਮਕ ਵਸਤੂ ਹੈ ਉਹਨੂੰ ਪਛਾਣਨਾ ਕਰੇ, ਆਪਣਾ ਘਰ ਭਾਲੇ। ਅਤੇ ਜਿਹੜਾ ਆਪਣਾ ਅਸਲੀ ਘਰ ਹੈ ਨਾ, ਜੇ ਘਰ ਮੈਂ ਤੁਦ ਰਹਿਣਾ ਵਸਣਾ ਸੋ ਕਰ ਚੀਤ ਨਾ ਆਇਓ। ਅਸਲੀ ਜਿਹੜਾ ਸਾਡਾ ਘਰ ਹੈ ਜਿੱਥੇ ਆਪਾਂ ਜਾਣਾ ਸਾਰਿਆਂ ਨੇ, ਉਸ ਘਰ ਨੂੰ ਚੇਤੇ ਕਰਨਾ ਕਰੇ, ਉਸ ਘਰ ਨੂੰ ਲੱਭਣਾ ਕਰੇ ਕਿ ਮੈਂ ਅੰਤ ਨੂੰ ਆਪਣੇ ਘਰ ਪਰਮਾਤਮਾ ਦੇ ਘਰ ਜਾਣਾ ਹੈ।
ਜੰਮਣ ਮਰਨਾ ਆਖੀਐ ਤਿਨ ਕਰਤੈ ਕੀਆ। ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਜੰਮਣ ਅਤੇ ਮਰਨਾ ਆਖਿਆ ਜਾਂਦਾ ਹੈ, ਪਰ ਇਹ ਪਰਮਾਤਮਾ ਨੇ ਇਹ ਖੇਡ ਰਚੀ ਹੈ, ਆਮਣ ਜਾਣ ਇਹ ਖੇਡ ਬਣਾਇਆ। ਆਗਿਆਕਾਰੀ ਕਿੰਨੀ ਮਾਇਆ। ਗੁਰੂ ਅਰਜਨ ਦੇਵ ਸਾਹਿਬ ਦਾ ਫਰਮਾਨ ਸੁਖਮਨੀ ਸਾਹਿਬ ਵਿੱਚ ਕਿ ਆਉਣਾ ਜਾਣਾ ਜੰਮਣ ਮਰਨਾ ਇੱਕ ਖੇਡ ਹੈ। ਕਲਗੀਧਰ ਜੀ ਨੇ ਲਿਖਿਆ ਹੈ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਕਹਿੰਦੇ ਜਗਤ ਇੱਕ ਤਮਾਸ਼ਾ ਹੈ ਅਤੇ ਮੈਂ ਜਗਤ ਦਾ ਤਮਾਸ਼ਾ ਵੇਖਣ ਆਇਆ। ਅਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਖੇਡ ਹੈ, ਇਹ ਜਗਤ ਇੱਕ ਖੇਡ ਹੈ, ਜਨਮ ਮਰਨ ਇਹ ਪਰਮਾਤਮਾ ਨੇ ਬਣਾਏ ਹੋਏ ਸਤਸੰਗੀਓ। ਸੋ ਇਸ ਲਈ ਆਪਣਾ ਮਨ ਵੇਚੀ, ਆਪਣਾ ਮਨ ਵੇਚ ਕੇ ਗੁਰੂ ਅੱਗੇ ਸੀਸ ਭੇਟ ਕਰਕੇ ਪਰਮਾਤਮਾ ਨੂੰ ਭਾਲ ਕੇ ਜੰਮਣ ਅਤੇ ਮਰਨਾ ਜਿਹੜਾ ਆਖਿਆ ਜਾਂਦਾ ਨੇ ਇਹ ਕਰਤੇ ਦੀ ਖੇਡ ਹੈ। ਜਨਮ ਅਤੇ ਮਰਨ ਪਰਮਾਤਮਾ ਨੇ ਸਤਸੰਗੀ ਖੇਡ ਬਣਾਈ ਹੈ ਸੰਸਾਰ ਨੂੰ ਚਲਾਉਣ ਲਈ। ਆ ਭਗਵਾਇਆ ਮਰ ਰਹੇ ਫਿਰ ਮਰਨ ਨਾ ਥੀਆ। ਜਿਨ੍ਹਾਂ ਨੇ ਆਪਾ ਭਾਵ ਗਵਾ ਦਿੱਤਾ, ਮਤਲਬ ਕਿ ਮੈਂ ਮਹਾਰਾਜ ਕੁਛ ਵੀ ਨਹੀਂ, ਮੇਰਾ ਮੁਝ ਮੈਂ ਕੁਛ ਨਹੀਂ, ਜੋ ਕਿ ਜੋ ਕੁਛ ਹੈ ਸੋ ਤੇਰਾ, ਤੇਰਾ ਤੋਂ ਇਸ ਕੋ ਸੌਂਪ ਤੇ ਕਿ ਅਲੱਗੇ ਮੇਰਾ। ਆਪਾਂ ਅਹੰਕਾਰ ਛੱਡ ਦੀਏ, ਵਾਹਿਗੁਰੂ ਕਰਨ ਕਰਾਵਣ ਹਾਰ ਤੂੰ ਹੀ ਹੈ, ਤੂੰ ਹੀ ਬਖਸ਼ਿਸ਼ ਕਰ ਰਿਹਾ ਹੈ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ, ਸਭ ਤੋਂ ਦੁਨੀਆਂ ਦੇ ਮਹਾਨ ਅਤੇ ਵੱਡੇ ਗ੍ਰੰਥ ਨੇ ਸਤਸੰਗੀਓ, ਮਹਾਨ ਕੁਛ ਪੜ੍ਹੋ। ਉਹਦੇ ਵਿੱਚ ਜਿੱਥੇ ਲਿਖਿਆ ਨਾ ਗੁਰੂ ਗ੍ਰੰਥ ਗੁਰੂ, ਉਹ ਚੈਪਟਰ ਪੜ੍ਹੋ ਅਤੇ ਉੱਥੇ ਉਹਨਾਂ ਲਿਖਿਆ ਹੈ ਕਿ ਸਾਰੇ ਗ੍ਰੰਥਾਂ ਦੇ ਸੁਆਮੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੋ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਗੁਰੂ ਗੋਬਿੰਦ ਸਿੰਘ ਨੇ ਕੀਤੀ ਹੈ, ਸੰਪਾਦਨਾ ਦਾ ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਕੀਤੀ ਹੈ, ਲਿਖੇ ਹਨ ਭਾਈ ਗੁਰਦਾਸ ਜੀ ਨੇ। ਇੰਨਾ ਵੱਡਾ ਮਹਾਨ ਗ੍ਰੰਥ ਰਚ ਕੇ ਅਤੇ ਸੱਚੇ ਪਾਤਸ਼ਾਹ ਜੀ ਨੇ ਪਿੱਛੋਂ ਜਾ ਕੇ ਇਹ ਬਚਨ ਕੀਤੇ, ਸਲੋਕ ਮਹੱਲਾ ਪੰਜਵਾਂ, ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋ ਕੀਤੋਈ, ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ ਆਪੇ ਤਰਸ ਪਏ ਓਈ। ਇਹ ਸੱਚੇ ਪਾਤਸ਼ਾਹ, ਮੈਂ ਤੇਰਾ ਕੀਤਾ ਹੋਇਆ ਜਾਣਦਾ ਹੀ ਨਹੀਂ, ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋ ਕੀਤੋਈ, ਮੈਨੂੰ ਇਸ ਮਹਾਨ ਕਾਰਜ ਵਾਸਤੇ ਯੋਗ ਕਰ ਦਿੱਤਾ। ਮੈਂ ਨਿਰਗੁਣ ਯਾਰਾ ਸੀ, ਮੇਰੇ 'ਚ ਗੁਣ ਨਹੀਂ ਸੀ, ਤੁਹਾਨੂੰ ਆਪ ਤਰਸ ਪੈ ਗਿਆ, ਮਿਹਰ ਕਰਤੀ, ਬਖਸ਼ਿਸ਼ ਕੀਤੀ ਹੈ। ਇੰਨਾ ਮਹਾਨ ਵੱਡਾ ਕਾਰਜ ਸੱਚੇ ਪਾਤਸ਼ਾਹ ਤੁਸੀਂ ਕਰਵਾ ਲਿਆ। ਕਿਤੇ ਵੀ ਗੁਰੂ ਅਰਜਨ ਦੇਵ ਜੀ ਨੇ ਇਹ ਨਹੀਂ ਲਿਖਿਆ ਕਿ ਇਹ ਗ੍ਰੰਥ ਮੈਂ ਲਿਖਿਆ ਜਾਂ ਮੇਰੇ ਸਮੇਂ ਲਿਖਿਆ ਗਿਆ, ਨਹੀਂ ਪਿਆਰਿਓ, ਨਹੀਂ। ਗੁਰੂ ਜੀ ਦੀ ਸ਼ਹੀਦੀ ਦਾ ਇੱਕ ਕਾਰਨ ਇਹ ਵੀ ਸੀ ਕਿ ਜਹਾਂਗੀਰ ਪਹਿਲਾਂ ਤਾਂ ਕਹਿੰਦਾ ਸੀ ਕਿ ਮੁਹੰਮਦ ਸਾਹਿਬ ਦੇ ਕੁਛ ਬਚਨ ਲਿਖ ਦਿਓ, ਜਾਂ ਇਹਦੇ ਵਿੱਚ ਲਿਖ ਦਿਓ ਕਿ ਇਹ ਜਹਾਂਗੀਰ ਬਾਦਸ਼ਾਹ ਦੇ ਵੇਲੇ ਗ੍ਰੰਥ ਬਣਿਆ। ਗੁਰੂ ਜੀ ਕਹਿੰਦੇ ਇੱਕ ਅੱਖਰ ਵੀ ਨਹੀਂ, ਇੱਕ ਲਗਾ ਮਾਤਰਾ ਵੀ ਨਹੀਂ ਚ ਬਦਲਾਂਗੇ, ਨਾ ਘੱਟ ਅਤੇ ਨਾ ਵੱਧ, ਕੁਛ ਨਹੀਂ। ਇਸ ਲਈ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਵਾਹਿਗੁਰੂ ਤੁਹਾਨੂੰ ਤਰਸਾਇਆ, ਤੁਸਾਂ ਮਿਹਰ ਕੀਤੀ, ਇਹ ਮੇਰੇ ਤੋਂ ਮਹਾਨ ਇਹ ਕਾਰਜ ਤੁਸਾਂ ਕਰਵਾ ਲਿਆ। ਅਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਆਪ ਗਵਾਇਆ ਮਰ ਰਹੇ ਫਿਰ ਮਰਨ ਨਾ ਥੀਆ। ਆਪਾ ਅਹੰਕਾਰ ਗਵਾ ਕੇ, ਮਰ ਰਹੇ ਦਾ ਅਰਥ ਹੈ ਸਤਸੰਗੀ ਮਰਨ ਤੋਂ ਰਹਿ ਗਏ, ਜਨਮ ਅਤੇ ਮਰਨ ਤੋਂ ਬਚ ਗਏ, ਫਿਰ ਮਰਨ ਨਾ ਥੀਆ। ਅਤੇ ਦੁਬਾਰਾ ਪਿਆਰੇ ਕਦੇ ਵੀ ਫਿਰ ਮਰਨਾ ਨਹੀਂ ਹੁੰਦਾ, ਇੱਕ ਹੈ ਆਵਨ ਫਿਰ ਜੂਨ ਨਾ ਆਇਆ, ਨਾਨਕ ਹਰ ਕੇ ਦਰਸ ਸਮਾਇਆ। ਬਾਵਨ ਅੱਖਰੀ ਵਿੱਚ ਗੁਰੂ ਅਰਜਨ ਦੇਵ ਜੀ ਲਿਖਦੇ ਨੇ ਕਿ ਇੱਕ ਵਾਰ ਉਹ ਵਾਹਿਗੁਰੂ ਦੇ ਪਿਆਰੇ ਜਗਤ ਵਿੱਚ ਆਏ, ਸਿਮਰਨ ਕੀਤਾ, ਬੰਦਗੀ ਕੀਤੀ, ਭਗਤੀ ਕੀਤੀ, ਪਰਮਾਤਮਾ ਨਾਲ ਇੱਕ ਮਿਕ ਹੋ ਗਏ, ਸੂਰਜ ਕਿਰਨ ਮਿਲੇ, ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆ ਰਾਮ, ਪਰਮਾਤਮਾ ਵਿੱਚ ਅਭੇਦ ਹੋ ਗਏ।

ਉਹੋ ਹੀ ਕੰਮ ਜੀਵ ਕਰਦਾ ਹੈ ਜੋ ਪਰਮਾਤਮਾ ਨੇ ਇਹਦੇ ਮਸਤਕ ਉੱਤੇ ਲਿਖ ਦਿੱਤਾ, ਜੋ ਹੁਕਮ ਕਰਕੇ ਭੇਜ ਦਿੱਤਾ। ਜੇ ਮਨ ਸਤਿਗੁਰ ਦੇ ਮਿਲੈ ਕਿਨ ਕੀਮਤ ਪਾਈ। ਭਾਈ, ਜੇਕਰ ਆਪਣਾ ਮਨ ਸਤਿਗੁਰਾਂ ਨੂੰ ਦੇ ਕੇ ਅਤੇ ਸਤਿਗੁਰੂ ਨੂੰ ਮਿਲ ਨਾ ਕਰੇ, ਗੁਰੂ ਵਾਲਾ ਬਣ ਜਾਏ, ਕਿਨ ਕੀਮਤ ਪਾਈ? ਫਿਰ ਇਸ ਵਿਅਕਤੀ ਦੀ ਕੋਈ ਕੀਮਤ ਪਾ ਹੀ ਨਹੀਂ ਸਕਦਾ। ਰਤਨ ਪਾਰਖ ਸੋ ਧਣੀ ਤਿੰਨ ਕੀਮਤ ਪਾਈ। ਰਤਨਾ ਪਾਰਖ ਦਾ ਫਿਰ ਰਤਨਾਂ ਨੂੰ ਪਰਖਣ ਵਾਲਾ, ਸੋ ਦਾ ਭਾਵ ਉਹ, ਧਣੀ ਦਾ ਭਾਵ ਮਾਲਕ ਵਾਹਿਗੁਰੂ। ਪਰਮਾਤਮਾ ਹੀ ਜੀਵਾਂ ਰੂਪੀ ਰਤਨਾਂ ਨੂੰ ਪਰਖਣ ਵਾਲਾ ਹੈ। ਕਿੰਨੇ ਕਿੰਨੀ ਸੇਵਾ ਕੀਤੀ ਹੈ, ਕਿੰਨਾ ਸਿਮਰਨ ਕੀਤਾ, ਕਿੰਨੀ ਬੰਦਗੀ ਕੀਤੀ ਹੈ, ਕਿੰਨਾ ਨੇ ਆਪਣੇ ਮਨ ਨੂੰ ਕੀਮਤੀ ਬਣਾਇਆ ਰਤਨਾਂ ਵਰਗਾ, ਪਰਖਣ ਵਾਲਾ ਵਾਹਿਗੁਰੂ ਹੀ ਹੈ। ਤਿੰਨ ਕੀਮਤ ਪਾਈ, ਫਿਰ ਉਹ ਵਾਹਿਗੁਰੂ ਹੀ ਇਸ ਜੀਵ ਦੀ ਕੀਮਤ ਨੂੰ ਪਾਉਂਦਾ ਹੈ ਕਿ ਕਿੰਨੀ ਘਾਲ ਕਮਾਈ ਕੀਤੀ ਹੈ, ਕਿੰਨਾ ਸਿਮਰਨ ਬੰਦਗੀ ਕੀਤੀ ਇਹਨੇ। ਨਾਨਕ ਸਾਹਿਬ ਮਨ ਵਸੈ ਸੱਚੀ ਵਡਿਆਈ। ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਮਾਪਤੀ 'ਤੇ ਮਿਹਰ ਕਰਦੇ ਨੇ, ਨਾਨਕ ਸਾਹਿਬ ਮਨ ਵਸੈ, ਕਿ ਜਦੋਂ ਜਿਹੜਾ ਮਾਲਕ ਹੈ, ਵਾਹਿਗੁਰੂ ਹੈ, ਪਰਮਾਤਮਾ ਮਨ 'ਚ ਵੱਸ ਜਾਂਦਾ ਹੈ, ਸੱਚੀ ਵਡਿਆਈ, ਫਿਰ ਉਸ ਜੀਵ ਦੀ ਸੱਚੀ ਵਡਿਆਈ ਹੁੰਦੀ। ਸਤਸੰਗੀਓ, ਇੱਥੇ ਮਾਣ ਮਿਲਦਾ ਹੈ, ਦਰਗਾਹ ਵਿੱਚ ਸਤਿਕਾਰ ਮਿਲਦਾ। ਸਤਸੰਗੀਓ, ਵਡਿਆਈਆਂ ਮਿਲਦੀਆਂ ਹਨ, ਸਤਿਕਾਰ ਮਿਲਦਾ ਹੈ, ਸਾਰਾ ਸੰਸਾਰ ਉਹਨਾਂ ਮਹਾਂਪੁਰਸ਼ਾਂ ਨੂੰ ਯਾਦ ਕਰਦਾ ਜਿਨ੍ਹਾਂ ਦੇ ਅੰਦਰ ਪਰਮਾਤਮਾ ਵੱਸ ਗਿਆ। ਸਤਸੰਗੀਓ, ਸੋ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹੀਦੀ ਦੇ ਸੰਬੰਧ ਵਿੱਚ ਵਿਸ਼ੇਸ਼ ਦੀਵਾਨ ਸਾਜ ਰਹੇ ਨੇ। ਲੰਮੇ ਸਮੇਂ ਤੋਂ ਆਪਾਂ ਗੁਰੂ ਮਹਾਰਾਜ ਦੀਆਂ ਕਥਾ ਕਹਾਣੀਆਂ ਕਹਿ ਕੇ ਸੁਣ ਕੇ ਆਨੰਦ ਪ੍ਰਾਪਤ ਕਰ ਰਹੇ ਹਾਂ। ਗੁਰੂ ਮਹਾਰਾਜ ਮਿਹਰ ਕਰਨ, ਨਾਮਦਾਨ ਬਖਸ਼ਣ, ਸਰਬੱਤ ਸੰਗਤ ਨੂੰ ਇਸੇ ਤਰ੍ਹਾਂ ਪਿਆਰ ਦੀ ਦਾਤ ਬਖਸ਼ਣ, ਸੇਵਾ ਸਿਮਰਤ ਦੀਆਂ ਦਾਤਾਂ ਬਖਸ਼ਣ। ਸ੍ਰੀ ਅਖੰਡ ਪਾਠ ਸਾਹਿਬ 6 ਆਰੰਭ ਹੋਏ ਨੇ, ਗੁਰੂ ਅਰਜਨ ਦੇਵ ਦੇ ਸ਼ਹੀਦੀ ਪੁਰਬ ਦੇ ਸੰਬੰਧ ਵਿੱਚ ਹਾਜ਼ਰੀਆਂ ਭਰਿਆ ਕਰੋ, ਗੁਰੂ ਦੀ ਸੇਵਾ ਕਰੋ, ਲਾਹੇ ਪ੍ਰਾਪਤ ਕਰੋ। ਸ਼ੁਕਰ ਗੁਰੂ ਕਾ, ਧੰਨਵਾਦ ਆਪ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਗੁਰੂ ਕੇ ਵਜ਼ੀਰਾਂ ਦਾ। ਅਗਲਾ ਪ੍ਰੋਗਰਾਮ ਬਹੁਤ ਪਿਆਰ ਵਾਲਾ ਹੈ, ਇਸੇ ਤਰ੍ਹਾਂ ਆਨੰਦ ਵਿੱਚ ਆ ਕੇ ਆਪਾਂ ਬਹਿ ਕੇ ਸੁਣਨਾ ਹੈ। ਸੱਚੇ ਪਾਤਸ਼ਾਹ ਮਿਹਰ ਕਰਨ, ਸਮਾਪਤੀ ਦੀਆਂ ਪੰਕਤੀਆਂ ਗਾਈਏ, ਫਤਿਹ ਬੁਲਾਈਏ ਜੀ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਲੜੀਵਾਰ ਸ਼ਬਦ ਵਿਚਾਰ ਕਥਾ ਸਰਨ ਕਰਾ ਰਹੇ ਸਨ। ਸਤਿਕਾਰਯੋਗ ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ ਦਮਦਮ ਟਕਸਾਲ ਵਾਲੇ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਹੁਣ ਸਤਿਕਾਰਯੋਗ ਭਾਈ ਸਾਹਿਬ ਸਰਬਜੀਤ ਸਿੰਘ ਜੀ ਲਾਡੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਵਾਲਾ ਕੀਰਤਨੀ ਜਥਾ ਕੀਰਤਨਾਂ ਜੋੜਨਗੇ। ਉਹਨਾਂ ਪਾਸੋਂ ਪਿਆਰ ਸਤਿਕਾਰ ਸਰਨ ਕਰੋ ਜੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦੀ ਪੁਰਬ ਦੇ ਸੰਬੰਧ ਵਿੱਚ ਅਖੰਡ ਪਾਠ ਸਾਹਿਬ ਪ੍ਰਾਰੰਭ ਹਨ। ਐਤਵਾਰ ਦੀਵਾਨ ਇਸੇ ਸੰਬੰਧ ਹਾਜ਼ਰੇ ਹਨ। ਆਪ ਜੀ ਨੇ ਹਾਜ਼ਰੀ ਭਰਨੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਡੌਗ ਕੁੱਤਾ ਕੁੱਕਰ ਦੇ ਵਿੱਚ ਇੱਕ ਬੜੀ ਖਾਸੀਅਤ ਹੁੰਦੀ ਹੈ। ਲੋਕੀ ਕਹਿੰਦੇ ਨੇ ਸ਼ਾਇਦ ਚੌਕੀਦਾਰ ਜਾਂ ਪਹਿਰੇਦਾਰੀ ਅੱਛੀ ਕਰਦਾ ਹੈ, ਪਰ ਨਹੀਂ, ਇਹ 'ਚ ਵਫਾਦਾਰੀ ਬੜੀ। ਹੋਰ ਕਿਸੇ ਜਾਨਵਰ ਦੇ ਵਿੱਚ ਇਮਾਨਦਾਰੀ, ਵਫਾਦਾਰੀ, ਫੇਥਫੁਲਨੈਸ ਪਾਣੀ ਹੋਵੇ, ਮੁਸ਼ਕਲ ਹੈ। ਇਨਸਾਨ 'ਤੇ ਲੋਕ ਇਤਬਾਰ ਨਹੀਂ ਕਰਦੇ, ਇਹਨਾਂ ਕੰਟਰੀਜ਼ ਦੇ ਵਿੱਚ ਲੋਕ ਕੁੱਤਿਆਂ 'ਤੇ ਬਿੱਲੀਆਂ 'ਤੇ ਜ਼ਿਆਦਾ ਇਤਬਾਰ ਕਰਦੇ। ਤੁਸੀਂ ਦੇਖਿਆ ਹੁਣ ਆਪਣੀ ਸੰਪਤੀ, ਆਪਣੀ ਜਾਇਦਾਦ ਵੀ ਕਈ ਲੋਕ ਕੁੱਤਿਆਂ ਦੇ ਨਾਲ ਆ ਜਾਂਦੇ ਨੇ। ਗੁਰੂ ਤੇਗ ਬਹਾਦਰ ਸਾਹਿਬ ਹੋਰ ਗੱਲ ਵੱਡੀ ਕਹਿੰਦੇ ਨੇ, ਉਹ ਕਹਿੰਦੇ ਨੇ

ਜੇ ਤੂੰ ਜੀਵਨ ਦੀ ਜੁਗਤ ਸਿੱਖਣੀ ਹੈ ਨਾ, ਹੇ ਇਨਸਾਨ, ਜੇ ਤੈਨੂੰ ਜਿਉਣ ਦਾ ਢੰਗ ਅਜੇ ਨਹੀਂ ਆਉਂਦਾ ਤੇ ਤੂੰ ਜੀਵਨ ਦਾ ਢੰਗ ਕੁੱਤੇ ਕੋਲੋਂ ਸਿੱਖ। ਆਦੋ ਵੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਕਿਉਂ

ਸਵਾਮੀ ਭਾਵ ਕਿ ਮਾਲਕ ਦਾ ਘਰ ਡੋਗ ਨਹੀਂ ਛੱਡਦਾ, ਭਾਵੇਂ ਮਾਲਕ ਉਸਨੂੰ ਮਾਰ ਕੇ ਬਾਹਰ ਵੀ ਕੱਢੇ, ਮਾਰ ਮਾਰ ਕੇ ਬਾਹਰ ਕੱਢੇ ਗੇਤੋਂ ਬਾਹਰ, ਉਹ ਫਿਰ ਅੰਦਰ ਆਉਣ ਨੂੰ ਉਤਾਵਲਾ ਹੁੰਦਾ ਹੈ ਕਿ ਮੈਨੂੰ ਅੰਦਰ ਆਉਣ ਦੇ, ਮੇਰਾ ਤੇਰੇ ਨਾਲ ਪਿਆਰ ਹੈ। ਮਾਲਕ ਭਾਵੇਂ ਮਾਰੇ, ਸਵਾਨ ਤਜਤ ਨਹੀਂ ਨਿਤ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਸਵਾਮੀ ਭਾਵ ਕਿ ਮਾਲਕ ਦਾ ਦਰ ਉੱਤੇ ਨਹੀਂ ਛੱਡਦੇ। ਇਸ ਗੱਲ ਨੂੰ ਬੁੱਲਾ ਸ਼ਾਹ ਵੀ ਬੜੀ ਅੱਛੇ ਤਰੀਕੇ ਨਾਲ ਬਿਆਨ ਕਰਦਾ ਹੈ, ਕਹਿੰਦਾ ਹੈ, ਕੁੱਤੇ ਤੇਰੇ ਤੋਂ ਉੱਤੇ, ਕੁੱਤੇ ਤੇਰੇ ਤੋਂ ਉੱਤੇ ਮਾਲਕ ਦਾ ਦਰ ਕਦੇ ਨਾ ਛੱਡਦੇ, ਭਾਵੇਂ ਸੌ ਸੌ ਖਾਮਣ ਜੁੱਤੇ ਤੇਰੇ ਤੋਂ ਉੱਤੇ। ਭੌਂਕ ਭੌਂਕ ਕੇ ਰਾਤ ਗੁਜ਼ਾਰਨ, ਦਿਨੇ ਰੂੜੀਆਂ ਸੁੱਤੇ ਤੇਰੇ ਤੋਂ ਉੱਤੇ। ਇਹ ਬੰਦੇ ਤੇਰੇ ਤੋਂ ਉੱਪਰ ਨੇ, ਕੁਝ ਉਹਨਾਂ ਚ ਕੁਆਲਿਟੀ ਹੈ। ਉੱਠ ਬੁੱਲਿਆ ਯਾਰ ਮਨਾ ਲੈ, ਨਹੀਂ ਤੇ ਬਾਜੀ ਲੈ ਗਏ ਕੁੱਤੇ ਤੇਰੇ ਤੋਂ ਉੱਤੇ। ਸਵਾਨ ਤਜਤ ਨਹੀਂ ਨਿਤ, ਅਸੀਂ ਡਰ ਛੱਡਣ ਲੱਗੇ, ਮਿੰਟ ਨਹੀਂ ਲਾਉਂਦੇ। ਕਦੀ ਮਨਸਾ ਨਾ ਪੂਰੀ ਹੋਵੇ, ਆਸਾ ਨਾ ਪੂਰੀ ਹੋਵੇ, ਤਾਂ ਗੁਰੂ ਤੋਂ ਵਿਸ਼ਵਾਸ ਹੀ ਚੁੱਕ ਲੈਂਦੇ ਹਾਂ, ਕਿਸੇ ਹੋਰ ਜਗ੍ਹਾ ਜਾ ਕੇ ਮੱਥਾ ਟੇਕਣਾ ਸ਼ੁਰੂ ਕਰ ਦਿੰਦੇ ਹਾਂ। ਵੇਖਣ ਦੀ ਗੱਲ ਹੈ, ਇੱਥੇ ਆਸ ਮਨੋਰਥ ਨਹੀਂ ਪੂਰਨ ਹੋਇਆ, ਪਰ ਡੋਗ ਜਿਹੜਾ ਕੁੱਕਰ ਜਿਹੜਾ ਉਹ ਕਹਿੰਦਾ, ਨਹੀਂ ਇਹ ਮੇਰਾ ਮਾਲਕ, ਮੈਂ ਇਹਦਾ ਦਰ ਨਹੀਂ ਛੱਡਣਾ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਜੇ ਤੂੰ ਰੱਬ ਦਾ ਭਜਨ ਕਰਨਾ ਤੇ ਇਸ ਤਰ੍ਹਾਂ ਭਗਤ ਭਜਨ ਕਰ ਫੇ ਬੰਦੇ, ਜਿਸ ਤਰ੍ਹਾਂ ਕੂਕਰ ਜਿਹੜਾ ਆਪਣੇ ਮਾਲਕ ਦਾ ਦਰ ਨਹੀਂ ਛੱਡਦਾ, ਇਸ ਤਰੀਕੇ ਦੇ ਨਾਲ, ਇਸ ਯੁਗ ਦੇ ਨਾਲ।

ਸਤਿਸੰਗ ਜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਇਹ ਸਮਾਗਮ ਆਪ ਜੀ ਬੜੇ ਸ਼ਰਧਾ ਪਿਆਰ ਅਕੀਦਤ ਦੇ ਨਾਲ ਮਨਾ ਰਹੇ ਹੋ ਤੋ ਸਾਰੀ ਸੰਗਤ ਨੂੰ ਜੀ ਆਇਆ ਜਿਤਨੇ ਵੀ ਮਾਈ ਭਾਈ ਗੁਰੂ ਘਰ ਵਿੱਚ ਆਏ ਹੋ ਤੋ ਕੁਝ ਦਿਨ ਆਪਾਂ ਹੋਰ ਇੱਥੇ ਆਪ ਜੀ ਦੀ ਸੇਵਾ ਦੇ ਵਿੱਚ ਹਾਂ ਤੋ ਵੱਧ ਚੜ੍ਹ ਕੇ ਆਪ ਜੀ ਸੰਗਤ ਦੀਆਂ ਹਾਜ਼ਰੀਆਂ ਭਰੋ ਕੀਰਤਨ ਦੀ ਹਾਜ਼ਰੀ ਭਰ ਕੇ ਸਾਡੀ ਹੌਸਲਾ ਅਫਜ਼ਾਈ ਕਰੋ ਅਤੇ ਅਸੀਂ ਸਾਰੇ ਆਪਣੇ ਆਪਣੇ ਜੀਵਨ ਨੂੰ ਸਫਲ ਕਰੀਏ ਸਭ ਦਾ ਹੀ ਬਹੁਤ ਬਹੁਤ ਧੰਨਵਾਦ ਕੀਰਤਨ ਦੀ ਸਮਾਪਤੀ ਭੁੱਲਾ ਚੁੱਕਾਂ ਦੀ ਖਿਮਾ ਜੀ

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ। ਅਰਜਨ ਹਰਿ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ। ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ। ਕਰ ਨਾ ਉਨ ਦੇ ਆਵੇ ਧਾਏ ਸਭ ਥਾਈ ਹੋਏ ਸਹਾਇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਵਿਚਾਰ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇ ਤਲਾਈ ਤੇਗ ਵਾਹੀ ਦੇਖ ਕੇ ਅਮਜਿਠ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ।

ਮਾਰਿਆ ਸਿੱਖੇ ਸਿਦਕ ਕੇ ਸਾਂ ਸੁਆਸਾਂ ਸੰਗ ਨਿਭਾਇਆ ਤਿਨਾ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਧਰ ਕੇ ਬੋਲਣਾ ਜੀ ਪ੍ਰਿਥਮਿਆਏ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ

ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਵੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਾਣਨੀ ਵਾ ਮਤ ਉੱਚੀ ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪਹੁ ਦਿਸਦਾ ਸਹਾਈ ਦਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਮ, ਨਿਓਟਿਆਂ ਦੀ ਓੜ, ਨਿਆਸਰਿਆਂ ਦੇ ਆਸਰਾ,

ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ। ਆਪ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਸ਼ਾਮ ਦੇ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਦੀ ਕਥਾ ਵਿਚਾਰ, ਕੀਰਤਨ, ਛੇ ਪੌੜੀਆਂ, ਆਨੰਦ ਸਾਹਿਬ ਦਾ ਜਾਪ ਹੋਇਆ। ਕਿਰਪਾ ਕਰਨੀ ਪਾਤਸ਼ਾਹ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਪੁਲ ਚੁੱਕ ਦੀ ਖਿਮਾ ਬਖਸ਼ਣਾ, ਪੜ੍ਹੀ ਸੁਣੀ ਬਾਣੀ ਕਥਾ ਕੀਰਤਨ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ, ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਧਰੋ ਘਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ, ਚੜ੍ਹਦੀ ਕਲਾ ਕਰਨੀ ਬਖਸ਼ਿਆ ਖਜ਼ਾਨਿਆਂ ਵਿੱਚੋਂ, ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਵ ਭੋਗ ਹਰ ਰਾਏ।

ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ।

ਅਕਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਜੈ ਸਾਹਿਬ ਜੀ ਰਹਿਮਤ ਕਾਰਨ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ।

ਪਿਆਸਾ ਬਿਲਾਵਲ ਮਹੱਲਾ ਪੰਜਵਾਂ ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਣਾਈ ਚਾਉ ਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ ਸਤਿਗੁਰ ਪੂਰਾ ਭੇਟਿਆ।

ਸਲੋਕ ਮਹੱਲਾ ਪੰਜਵਾਂ। ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋ ਉਠਨੀਤ। ਹਰ ਕੀਰਤਨ ਕਾ ਆਹਾਰੋ, ਹਰ ਦੇਹੋ ਨਾਨਕ ਕੇ ਮੀਤ।

ਮੇਲ ਦੇਹੋ ਸੱਜਣ ਅਸੀਂ ਸੜਿਆ ਜਿਉ ਹੋਵੈ ਸਾਹਿਬ ਸਿਉ ਮੇਲ ਘਰ ਘਰ ਪਹੁੰਚਾ ਸਦੜੇ ਨਿਤ ਪਵਨ ਸਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ।

ਸਿਰ ਡੰਡਾਹੇ। ਹਰ ਜਨ ਹਰ ਹਰ ਨਾਮ ਸੁਮਾਣੇ, ਦੁਖ ਜਨਮ ਮਰਨ ਬਹੁ ਖੰਡਾਹੇ। ਅਵਿਨਾਸੀ ਪੁਰਖ ਪਾਇਆ ਪਰਮੇਸ਼ਵਰ, ਬਹੁ ਸੋਭ ਖੰਡ ਬ੍ਰਹਿਮੰਡਾਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ, ਕਰੋ ਬੇਨਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਈਹਾ ਖਾਟ ਚਲੋ ਹਰ ਲਾਹਾ, ਆਗੈ ਬਸਨ ਸੋਹੇਲਾ। ਔਦ ਘਟੈ

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਜ ਸ੍ਰੀ ਹਰ ਕ੍ਰਿਸ਼ਨ ਧਿਆਈ ਹੈ ਜਿਸ ਜਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨੇ ਦਿਆਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਨਾਰ ਦਾ ਧਿਆਨ ਕਰਕੇ ਬੋਲਣਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹ ਆਪ ਜੀ ਦੇ ਹਜ਼ੂਰ ਉਦਾਸ ਬੇਨਤੀ ਆਪ ਜੀ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਦੇ ਪ੍ਰਕਾਸ਼ ਮਨੁ ਕੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਣ ਦੀ ਸੇਵਾ ਹੋਈ ਹੈ ਸੋਹਿਲਾ ਸਾਹਿਬ ਦੀ ਬਾਣੀ ਪੜੀ ਗਈ ਹੈ ਬਾਣੀ ਪੜਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ ਆਪਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਆਈ ਰਹਿਣ ਆਪਦੇ ਭਾਣੇ ਵਿੱਚ ਬਤੀਤ ਹੋਵੇ ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ ਤੇ ਵਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦੇ ਜਾਗ ਨੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪਦਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ

ਨਿਰਮਲ ਥਾਨ ਸਾਧ ਸੰਗ ਜਾ ਕੇ ਹਰ ਹਰ ਨਾਮ ਪ੍ਰਗਟਿਓ ਸੋ ਜਨ ਸਗਲੇ ਭਵਨਾ।

ਕੇ ਗਤ ਮਿਤ ਕਥਨ ਨਾ ਜਾਏ। ਆਠ ਪਹਿਰ ਕਰ ਜੋੜ ਧਿਆਵੋ, ਹੁਣ ਸਾਧਾਂ ਕਾ ਦਰਸਨ ਪਾਵੋ। ਮੋਹੇ ਗਰੀਬ ਕੋ ਲਿਹੋ ਰਲਾਏ,

ਪਿਆਰੀ ਸਤਿਗੁਰ ਪੂਰੇ ਸਾਚ ਕਹਿਆ ਨਾਮ ਤੇਰੇ ਕੀ ਮੁਖ ਤੇ ਬੀਤੀ ਜਮਕਾ ਮਾਰਗ ਦੂਰ ਰਹਿਆ ਰਹਾਉ ਜੈ ਲਾਲਚ ਜਗਾਤੀ ਘਾਟ ਦੂਰ ਰਹੀ ਓ ਜਨ ਤੇ ਬਾਟ ਜੇ ਆਪਟੇ ਬਹੁਤ ਕਨ ਸਾਥ ਪਾਰ ਬ੍ਰਹਮ ਕੇ ਸੰਗੀ ਸਾਧ ਚਿੱਤਰ ਗੁਪਤ ਸਭ ਲਿਖ ਤੇ ਲੇਖਾ ਭਗਤ ਜਿਨ੍ਹਾਂ ਕੋ

ਸਾਧੂ ਸੰਗ ਸਿਖਾਇਓ ਨਾਮ ਸਰਬ ਮਨੋਰਥ ਪੂਰਨ ਕਾਮ ਬੁਝ ਗਏ ਤ੍ਰਿਸ਼ਨਾ ਹਰ ਜਸੇ ਅਗਾਨੇ ਜਪ ਜਪ ਜੀਵਾਂ ਸਾਰੀਆਂ ਪਾਨੇ ਕਰਨ ਕਰਾਵਨ ਸਰਨ ਭਰਿਆ ਗੁਰ ਪ੍ਰਸਾਦ ਸਹਿਜ ਕਰ ਪਾਇਆ ਮਿਟਿਆ ਅੰਧੇਰਾ ਚੰਦ ਚੜਿਆ ਰਹਾ।

ਰਹੇ ਪੂਜੇ ਸੰਤ ਹਰ ਪ੍ਰੀਤ ਪਿਆਰੇ ਰਹਾਉ ਜਾ ਕੇ ਮਸਤਕ ਲਿਖਿਆ ਭਾਗ ਕਹੋ ਨਾਨਕ ਤਾ ਕਾ ਥਿਰ ਸੁਹਾਗ ਆਸਾ ਮੁਹੱਲਾ ਪੰਜਵਾਂ

ਸਹਿ ਸਮਾਹੀ ਜਾ ਕੀ ਬਖਸ ਨ ਮੇਟੇ ਕੋਈ ਮਨ ਵਸਾਈਏ ਸਾਚਾ ਸੋਈ ਸਗਲ ਸਮਗਰੀ ਗ੍ਰਹਿ ਜਾ ਕੇ ਪੂਰਨ ਪ੍ਰਭ ਕੇ ਸੇਵਕ ਦੁਖ ਨ ਝੂਰਨ।

ਤੇਜ ਚਿਰ ਜੀਵਨ ਉਪਜਾ ਸੰਜੋਗ ਉਦਰੇ ਮਾਹੇ ਆਏ ਕੀਆ ਨਿਵਾਸ ਮਾਤਾ ਕਹਿ ਮਨ ਬਹੁਤ ਵਿਗਾਸ ਜੰਮਿਆ ਪੂਤ ਭਗਤ ਗੋਬਿੰਦ ਕਾ ਪ੍ਰਗਟਿਆ ਸਭ ਮੈਂ ਲਿਖਿਆ ਧੁਰ ਕਾ ਰਹਾਉ ਦਸੀ ਮਾਸੀ ਹੁਕਮ ਬਾਲਕ ਜਨਮ ਲਿਆ ਮਿਟਿਆ ਸੋਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੈ ਸਾਚੇ ਸਾਹਿਬ ਕਹਿ ਮਨ ਪਹਾਵੈ ਵਧੀ ਵੇਲ ਪੋ ਪੀੜੀ ਚਾਲੀ ਧਰਮ ਕਲਾ ਹਰ ਬੰਦ ਬਹਾਲੀ ਮਨ ਚਿੰਦਿਆ ਸਤਿਗੁਰੂ ਦਿਵਾਇਆ ਭੈ ਅਚਿੰਤ ਏਕ ਲੈ ਬੁਲਾਇਆ ਜੋ ਬਾਲਕ ਪਿਤਾ ਉਪਰ ਕਰੇ ਬਹੁਮਾਨ ਬੁਲਾਇਆ ਬੋਲੇ ਗੁਰ ਕਹਿ ਭਾਣ ਗੁਜੀ ਛੰਨੀ ਨਾਹੀ ਬਾਤ ਗੁਰੂ ਨਾਨਕ ਤੁੱਠਾ ਕੀਨੀ ਦਾਤ ਆਸਾ ਮੁਹੱਲਾ ਪੰਜਵਾ ਗੁਰ ਪੂਰੇ ਰਾਖਿਆ ਦੇ ਹਾਥ ਪ੍ਰਗਟ ਪਿਆ ਜਨ ਕਾ ਪ੍ਰਤਾਪ ਗੁਰ ਗੁਰ ਜਪੀ ਗੁਰੂ ਗੁਰ ਤਿਹਾਈ ਜੀ ਕੀ ਅਰਦਾਸ ਗੁਰੂ ਪੈ ਪਾਈ ਰਹਾਓ ਸਨ ਪਰੇ ਸਾਚੇ ਗੁਰਦੇਵ ਪੂਰਨ ਹੋਈ ਸੇਵਕ ਸੇਵ

ਜਾ ਭਰ ਵਸਾ ਬਿਨ ਸਾਚੇ ਅਨਟੇਕ ਹੈ ਸੋ ਜਾਣੋ ਕਾਚਾ ਰਹਾਓ ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ ਜਿਸ ਗੁਰ ਪੂਰਾ ਭੇਟ ਸੀ ਸੋ ਚਲੈ ਰਜਾਏ ਚਤੁਰਾਈ ਸਿਆਣਬ ਕਿਤੇ ਕਾਮ ਨਾ ਆਈਐ ਤੁੱਠਾ ਸਾਹਿਬ ਜੋ ਦੇਵੈ ਸੋਈ ਸੁਖ ਪਾਈਐ ਜੇ ਲੱਖ ਕਰਮ ਕਮਾਈਐ ਕਿਛ ਪਵੇ ਨਾ ਬੰਦਾ ਜਨ ਨਾਨਕ ਕੀਤਾ ਨਾਮ ਧਾਰ ਹੋਰ ਛੋਡਿਆ ਧੰਦਾ ਆਸਾ ਮਹੱਲਾ ਪੰਜਵਾ ਸਰਬ ਸੁਖਾ ਮੈਂ ਭਾਲਿਆ ਹਰ ਜੇ ਵੜਨਾ ਕੋਈ ਗੁਰ ਤੁੱਠੇ ਤੇ ਪਾਈਐ ਸੱਚ ਸਾਹਿਬ ਸੋਈ ਬਲਹਾਰੀ ਗੁਰ ਆਪਣੇ ਸਾਧ ਸਾਧ ਕੁਰਬਾਨਾ ਨਾਮ ਨਾ ਵਿਸਰੋ ਇੱਕ ਖੈਨਾ ਚਸਾ ਇਉ ਕੀ ਜੇ ਦਾਨਾ ਰਹਾਓ ਭਾਗੜ ਸੱਚਾ ਸੋਏ ਹੈ ਜਿਸ ਹਰ ਧਨ ਅੰਤਰ ਸੋ ਛੂਟੇ ਮਹਾਜਾਲ ਤੇ ਜਿਸ ਗੁਰ ਸ਼ਬਦ ਨਿਰੰਤਰ ਗੁਰ ਕੀ ਮਹਿਮਾ ਕਿਆ ਕਹਾ ਗੁਰ ਬਵੇਕ ਸਤ ਸਰ ਉਹ ਆਦਿ ਜਗਾਦੀ ਜੁਗੇ ਜੁਗ ਪੂਰਾ ਪਰਮੇਸ਼ਰ ਨਾਮ ਧਿਆਵੋ।

ਸਾਈਂ ਜਿਹਾ ਮਨ ਤਨ ਹੋਏ ਨਿਹਾਲ ਤੁਮ ਸੰਗ ਭੇਟਿਆ ਸੁਖ ਪਾਇਆ ਜਨ ਪ੍ਰਸਾਦ ਦੁੱਖ ਸਭ ਮੇਟਿਆ ਰਹਾਉ ਜੇਤੇ ਖੰਡ ਬ੍ਰਹਿਮੰਡ ਉਧਾਰੇ ਤਿੰਨ ਖੇ ਜਿਨ ਮਨ ਉੱਠਾ ਆਪ ਪੂਰੇ ਭਗਤ ਸੇ ਜਿਸ ਨੂੰ ਮੰਨੇ ਆਪ ਸੋਈ ਮਾਨੀਐ ਪ੍ਰਗਟ ਪੁਰਖ।

ਨਦਰ ਨਿਹਾਰਿਆ ਰਹਾਓ। ਪ੍ਰਿਤਪਾਲੇ ਪ੍ਰਭ ਆਪ ਘਟ ਘਟ ਸਾਰੀਐ, ਜਿਸ ਮਨ ਉਠਾ ਆਪ ਤਿਸ ਨਾ ਵਿਸਾਰੀਐ। ਜੋ ਕਿਛ ਕਰੇ ਸੋ ਆਪ ਆਪਣ ਭਾਣਿਆ, ਭਗਤਾਂ ਕਾ ਸਹਾਈ ਜੁਗ ਜੁਗ ਜਾਣਿਆ। ਜਪ ਜਪ ਹਰ ਕਾ ਨਾਮ ਕਦੇ ਨਾ ਝੂਰੀਐ, ਨਾਨਕ ਦਰਸ ਪਿਆਸ ਲੋਚਾਂ ਪੂਰੀਏ। ਆਸਾ ਮੁਹੱਲਾ ਪੰਜਵਾਂ। ਕਿਆ ਸੋਵੇ ਨਾਮ ਵਿਸਾਰ ਗਾਫਲ ਗਹਿ ਲਿਆ, ਕੀਤੀ ਐਤ ਦਰਿਆਏ ਵੰਜਨ ਵਹਿ ਦਿਆ। ਬੋਛੜਾ ਹਰ ਚਰਨ ਮਨ ਚੜ ਲੰਘੀਐ, ਆਠ ਪੈਰ ਗੁਣ ਗਾਏ

ਬਿਨ ਸਿਮਰਨ ਧਨ ਛਾਰ ਸਰ ਪਰ ਚਾਲਣਾ ਮਹਾ ਵਿਖਮ ਸੰਸਾਰ ਵਿਰਲੇ ਪੇਖਿਆ ਛੂਟਨ ਹਰ ਕੀ ਸਰਨ ਲੇਖ ਨਾਨਕ ਲੇਖਿਆ ਆਸਾ ਮੁਹੱਲਾ ਪੰਜਵਾ ਕੋਈ ਨਾ ਕੈਸਹੀ ਸੰਗ ਕਾਹੇ ਗਰਬੀਐ ਏਕ ਨਾਮ ਆਧਾਰ ਭੌਜਲ ਤਰਬੀਐ ਮੈਂ ਗਰੀਬ ਸੱਚ ਟੇਕ ਤੂੰ ਮੇਰੇ ਸਤਿਗੁਰ ਪੂਰੇ ਦੇਖ ਤੁਮਾਰ

ਆਧਾਰ ਨਿਹਚਲ ਇਹੋ ਤਨਹੋ ਜੇਤੇ ਮਾਇਆ ਰੰਗ ਤੇਤ ਪਛਾਵਿਆ ਸੁਖ ਕਾ ਨਾਮ ਨਿਧਾਨ ਗੁਰਮੁਖ ਗਾਵਿਆ ਸੱਚਾ ਗੁਣੀ ਨਿਧਾਨ ਤੂੰ ਪ੍ਰਭ ਗਹਿਰ ਗੰਭੀਰੇ ਆਸ ਭਰੋਸਾ ਖਸਮ ਕਾ ਨਾਨਕ ਕੇ ਜੀਰੇ ਆਸਾ ਮਹੱਲਾ ਪੰਜਵਾ ਜਿਸ ਸਿਮਰਤ ਦੁੱਖ ਜਾਏ ਸਹਿਜ ਸੁਖ ਪਾਈਐ ਰਹਿਣ ਦਿਨ ਸਕਰ ਜੋੜ ਹਰ ਹਰ ਧਿਆਈਐ ਨਾਨਕਾ ਪ੍ਰਭ ਸੋਏ ਜਿਸਕਾ ਸਭ ਕੋਏ ਸਰਬ ਰਹਿਆ ਭਰਪੂਰ ਸੱਚਾ ਸੱਚ ਸੋਏ ਰਹਾਓ ਅੰਤਰ ਬਾਹਰ ਸੰਗ ਸਹਾਈ ਗਿਆਨ ਯੋਗ ਤਿਸੇ ਅਰਾਧ ਮਨਾ ਬਿਨਾਸੇ ਸਗਲ ਰੋਗ ਰਾਖਨ ਹਰ ਅਪਾਰ ਰਾਖੇ ਅਗਨ ਮਾਹੇ ਸੀਤਲ ਹਰ ਹਰ ਨਾਮ ਸਿਮਰਤ ਤਪਤ ਜਾਏ ਸੂਖ ਸਹਿਜ ਆਨੰਦ ਕਣਾ ਨਾਨਕ ਜਨ ਤੂਰਾ ਕਾਰਜ ਸਗਲੇ ਸਿੱਦ ਪੈ ਭੇਟਿਆ ਗੁਰ ਪੂਰਾ ਆਸਾ ਮੁਹੱਲਾ ਪੰਜਵਾ ਗੋਬਿੰਦ ਗੁਣੀ ਨਿਧਾਨ ਗੁਰਮੁਖ ਜਾਣੀ

ਮੁਖ ਜਿਨ ਹਰ ਧਿਆਇਆ ਜਨ ਮਰਨ ਦੁੱਖ ਕਾਲ ਸਿਮਰਤ ਮਿਟ ਜਾਵਈ ਨਾਨਕੈ ਸੁਖ ਸੋਏ ਜੋ ਪ੍ਰਭ ਭਾਵੀ ਆਸਾ ਮੁਹੱਲਾ ਪੰਜਵਾ ਆਵੋ ਮੀਤ ਇਕੱਤਰ ਹੋਏ ਰਸ ਕਸ ਸਭ ਪੁੰਚੈ ਅੰਮ੍ਰਿਤ ਨਾਮ ਹਰ

ਜੀਵਤੇ ਬਿਖਲੀ ਪਤ ਕਮਲੀ ਰਾਮ ਰਸਾਇਣ ਜੋ ਰਤੇ ਨਾਨਕ ਸੱਚ ਅਮਲੀ। ਆਸਾ ਮੁਹੱਲਾ ਪੰਜਵਾਂ। ਉਦਮ ਕੀਆ ਕਰਾਇਆ ਆਰੰਭ ਰਚਾਇਆ, ਨਾਮ ਜਪੇ ਜਪ ਜੀਵਣਾ ਗੁਰਮੰਤਰ ਦ੍ਰਿੜਾਇਆ। ਪਾਏ ਪਰਹਿ ਸਤ ਗੁਰੂ ਕੈ ਜਿਨ ਭਰਮ ਬਿਦਾਰਿਆ, ਕਰ ਕਿਰਪਾ ਪ੍ਰਭ ਆਪਣੀ ਸੱਚ ਸਾਜ ਸਵਾਰਿਆ। ਰਹਾਉ ਕਰ ਗਏ ਲੀਨੇ ਆਪਣੇ ਸੱਚ ਹੁਕਮ ਰਜਾਈ, ਜੋ ਪ੍ਰਭ ਦਿੱਤੀ ਦਾਤ ਸਾ ਪੂਰਨ ਵਡਿਆਈ। ਸਦਾ ਸਦਾ ਗੁਣ ਗਾਈਐ ਜਪ ਨਾਮ ਮੁਰਾਰੀ, ਨੇਮ ਨਿਭਾਇਓ ਸਤਿਗੁਰੂ ਪ੍ਰਭ ਕਿਰਪਾ ਸਹਾਰੀ। ਨਾਮ ਧੰਨ ਗੁਰੂ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰ ਪ੍ਰਸਾਦ ਜਪ ਆਦਿ ਸੱਚ ਯੁਗਾਦਿ ਸੱਚ ਹੈ ਪੀ ਸੱਚ ਨਾਨਕ ਹੋਸੀ ਵੀ ਸੱਚ। ਵਾਹਿਗੁਰੂ ਵਾਹਿਗੁਰੂ।

dira va dira va dira va dira va dira va dira va dira va dira va

dira va dira va dira va dira va dira va dira va dira

Vahnir, Vahnir, Vahnir.

Wah, did it, wah, did it, wah, did it, wah, did it, wah.

Va,

nira, why, nira, why, nira, why,

वाहे गुरु वाहे।

ਗੁਰ ਹਾਥ ਧਰਿਓ ਮੇਰਾ ਮਾਥਾ, ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ,

ਸਤਿਗੁਰ ਪ੍ਰਸਾਦ ਆਦਿ ਗੁਰੇ ਨਮਹਿ ਜੁਗਾਦ ਗੁਰੇ ਨਮਹਿ ਸਤਿਗੁਰੇ ਨਮਹਿ ਸ੍ਰੀ ਗੁਰਦੇਵ ਨਮਹਿ ਅਸ਼ਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹ ਮਿਟਾਵੋ।

ਨਾਮ ਇੱਕ ਅੱਖਰ ਕਿਨਕਾ ਏਕ ਜੀ ਬਸਾਵੈ ਤਾਂ ਕਿ ਮੈਂ ਮਗਨੀ ਨਾਵੈ ਕਾਂਖੀ ਏਕੇ ਦਰਸ ਤੁਹਾਰੋ ਨਾਨਕ ਉਨ ਸੰਗ ਮੋਏ ਉਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਉ ਪ੍ਰਭ ਕੇ ਸਿਮਰਨ ਗਰਭ ਨਾਮ ਵਸੈ ਪ੍ਰਭ ਕੇ ਸਿਮਰਨ ਦੁਖ ਜਮ ਨਸੈ ਪ੍ਰਭ ਕੇ ਸਿਮਰਨ ਕਾਲ ਪਰਾ ਰਹੇ ਪ੍ਰਭ ਕੇ ਸਿਮਰਨ ਦੁਸ਼ਮਨ ਟਰੇ ਪ੍ਰਭ ਸਿਮਰਤ ਕਛੁ ਬਿਘਨ ਨ ਲਾਗੈ ਪ੍ਰਭ ਕੇ ਸਿਮਰਨ ਅੰਦਨ ਜਾਗੈ ਪ੍ਰਭ ਕੇ ਸਿਮਰਨ ਭਉ ਨਾਮ ਵਿਆਪੈ ਪ੍ਰਭ ਕੇ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧਕ ਸੰਗ ਸਰਵਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿੱਧ ਸਿੱਧ ਨਉ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪਤਾ ਪੂਜਾ ਪ੍ਰਭ ਕੈ ਸਿਮਰਨ ਮਿਨਸੇ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੈ ਸਿਮਰਨ ਦਰਗੇ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੁਫਲ ਭਲਾ ਸੇ ਸਿਮਰੇ ਜਿਨੇ ਆਪ ਸਿਮਰਾਏ ਨਾਨਕ ਤਾਕੇ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੇ ਸਿਮਰਨ ਦ੍ਰੇਮ ਉੱਚਾ ਪ੍ਰਭ ਕੇ ਸਿਮਰਨ ਤ੍ਰਿਸ਼ਨਾ ਮੁਜੈ ਪ੍ਰਭ ਕੇ ਸਿਮਰਨ ਸਭ ਕੇ ਸੁਜੈ ਪ੍ਰਭ ਕੇ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧਮਾਏ ਸਮਾਏ ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨ ਜਨਕਾ ਦਾਸਨ ਦਸਨਾ ਪ੍ਰਭ ਕੋ ਸਿਮਰੇ ਸੇ ਤਨਵੰਤੇ ਪ੍ਰਭ ਕੋ ਸਿਮਰੇ ਸੇ ਪਤਵੰਤੇ ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੇ ਸੇ ਬੇਮੋਤਾਜੇ ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੇ ਸੇ ਸੁਖਵਾਸੀ ਪ੍ਰਭ ਕੋ ਸਿਮਰੇ ਸਦਾ ਅਵਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ ਨਾਨ ਜਨਕੀ ਮੰਗੇਰ ਵਾਲਾ ਪ੍ਰਭ ਕੋ ਸਿਮਰੇ ਸੇ ਪਰਿਪਕਾਰੀ ਪ੍ਰਭ ਕੋ ਸਿਮਰੇ ਤਿਨ ਸਦ ਬਲਿਹਾਰੀ ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੇ ਤਿਨ ਸੁਖ ਵਿਹਾਵੇ ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੇ ਤਿਨ ਆਨੰਦ ਕਨੇਰੇ ਪ੍ਰਭ ਕੋ ਸਿਮਰੇ ਵਸੇ ਅਰਨੇਰੇ ਸੰਤ ਕਿਰਪਾ ਤੇ ਅੰਦਨ ਜਾਗ ਨਾਨਕ ਸਿਮਰਨ ਪੂਰੇ ਪਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬੂ ਨ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨਿਹਚਲ ਆਸਨ ਪ੍ਰਭ ਕੈ ਸਿਮਰਨ ਕਮਲ ਮਿਗਾਸਨ ਪ੍ਰਭ ਕੈ ਸਿਮਰਨ ਅਰਹਤ ਜਨਕਾਰ ਸੁਖ ਪ੍ਰਭ ਸਿਮਰਨ ਕਾ ਅੰਤਨਾ ਪਾਰ ਸਿਮਰੇ ਸੇਜਨ ਜਿਨਕੋ ਪ੍ਰਮੇ ਆ ਨਾਨਕ ਤਿੰਨ ਜਨ ਸਰਨੀ ਪਿਆ ਹਰ ਸਿਮਰਨ ਕਰ ਭਗਤ ਪ੍ਰਟਾਏ ਹਰ ਸਿਮਰਨ ਲਗ ਭੇਦ ਪਾਏ ਹਰ ਸਿਮਰਨ ਭੈ ਸਿੱਧ ਜਤੀ ਦਾਤੇ ਹਰ ਸਿਮਰਨ ਨੀ ਚੌਕੁੰਠ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰਨ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲ ਕਾਰਾ ਹਰ ਸਿਮਰਨ ਮੈਂ ਆਪ ਨਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸ਼ਲੋਕ ਦੀਨ ਦਰਦ ਭੰਜਨਾ ਘਟ ਘਟ ਨਾਥ ਅਨਾਥ ਸੰਤ ਮਾਰੀ ਆਇਓ ਨਾਨਕ ਕੇ ਪ੍ਰਸਾਦ ਅਸ਼ਵਦੀ

ਨਾਮ ਸੰਗ ਤੇਰਾ ਚਲੇ ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਏ ਉਧਾਰੀ ਅਨਕ ਪੁੰਨਾ ਹੈ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਨੇਰੇ ਸਗਲ ਸਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ।

ਸੰਗ ਵਿਚਾਰਾ ਜਹਾਂ ਪੰਥ ਤੇਰਾ ਕੋ ਨਾਂ ਸਿਆਨੂ ਹਰ ਕਾ ਨਾਮ ਤੇ ਨਾਲ ਪਛਾਨੂ ਜੈ ਮਹਾਂ ਪਿਆਨ ਤਬਦ ਬਹੁ ਕਾਮ ਤੈ ਹਰ ਕੇ ਨਾਮ ਕੀ ਤੁਮੇ ਉੱਪਰ ਸ਼ਾਮ ਜਾਂ ਤਿਰਖਾ ਮਨ ਤੁਜ ਕਰਖੇ ਤੈ ਨਾਨਕ ਹਰ ਹਰਿ ਅੰਮ੍ਰਿਤ ਵਰਖੇ ਭਗਤ ਜਨਾ ਕੀ ਵਰਤਨ ਨਾਮ ਸੰਤ ਜਨਾ ਕੇ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਉਦਰੇ ਜਨ ਕੋਟ ਹਰ ਜਿਸ ਕਰਤ ਸੰਤ ਦਿਨ ਰਾਤ ਹਰ ਹਰਿ ਔਖਦ ਸਾਧ

ਕਬ ਪਰੇ ਨਾ ਭੰਗ। ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੈ ਨਾਮ ਜਨ ਸੋਭਾ ਪਾਏ, ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪ ਕੀ ਨਾਇਮ ਯੋਗ। ਜਨ ਰਤਾ ਹਰ ਨਾਮਿਕ ਸੇਵਾ, ਨਾਨਕ ਪੂਜੈ ਹਰ ਹਰ ਦੇਵਾ, ਹਰ ਹਰ ਜਨ ਕੈ ਮਾਲ ਖਜੀਨਾ, ਹਰ ਧਨ ਜਨ ਕੋ ਆਪ ਪ੍ਰਭ ਦੀਨਾ, ਹਰ ਹਰ ਜਨ ਕੈ ਉਰਸਤ ਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ। ਓਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਤ ਨਾਮ ਰਸ ਮਾਤੇ, ਆਠ ਪੈਰ ਜਨ ਹਰ ਹਰ ਜਪੈ, ਹਰ ਕਾ ਭਗਤ ਪਰ ਨਹੀਂ ਛਪੈ, ਹਰ ਕੀ ਭਗਤ ਮੁਕਤ ਭਾਉ ਕਰੇ, ਨਾਨਕ ਜਨ ਸੰਕੇਤੇ ਤਰੈ, ਪਾਰ ਜਾਤਿ ਹਰ ਕੋ ਨਾਮ ਕਾਮ ਧੇਨ, ਹਰ ਹਰ ਗੁਣ ਗਾਮ ਸਭ ਤੇ ਉੱਤਮ, ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਤਾ, ਨਾਮ ਕੀ ਮਹਿਮਾ ਸੰਤਰ ਦਿਵਸੇ, ਸੰਤ ਪ੍ਰਤਾਪ ਦੁਰਤ ਸਭ ਨਸੈ, ਸੰਤ ਕਸਮ ਵਡਭਾਗੀ ਪਾਈਏ।

ਸ਼ਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਪੰਡੋਲ ਪੂਜਸ ਨਾਈ ਹਰ ਹਰੇ ਨਾਨਕ ਨਾਮ ਅਮੋਲ ਅਸ਼ਪਦੀ ਜਾਪ ਤਾਪ ਗਿਆਨ ਸਭ ਧਿਆਨ ਖੜ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨਮਦੇ ਫਿਰਿਆ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੇ ਬਹੁ ਰਤਨਾ।

ਹਰ ਕਾ ਨਾਮ ਜਪਤ ਤੂ ਜਾਏ। ਨਾਨਕ ਬੋਲੇ ਸਹਿ ਸੁਭਾਏ, ਚਾਰ ਪਦਾਰਥ ਜੇ ਕੋ ਮੰਗੇ ਸਾਜਨਾ ਕੀ ਸੇਵਾ ਲਾਗੇ। ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਹਿਰਦੇ ਸਤਗਾਵੇ। ਜੇ ਕੋ ਆਪਣੀ ਸੋਭਾ ਲੋਰੇ ਸਾਧ ਸੰਗੇ ਓਮੇ ਸ਼ੋਰੇ। ਜੇ ਕੋ ਜਨਮ ਮਰਨ ਤੇ ਡਰੇ ਸਾਜਨਾ ਕੀ ਸਰਨੀ ਪਰੇ। ਜਿਸ ਜਨ ਕੋ ਪ੍ਰਦਰਸ ਪਿਆ ਸਾ ਨਾਨਕ ਤਾ ਕੇ ਬਲ ਬਲ ਜਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੇ ਅਭਿਮਾਨ। ਆਪਸ ਕੋ ਜੋ ਜਾਣੇ ਨੀਚਾ ਸੋ ਗਨੀਏ ਸਭ ਤੇ ਉੱਚਾ। ਜਾ ਕਾ ਮਨ ਹੋਏ ਸਗਲ ਕਿਰੀਨਾ ਹਰ ਹਰ ਨਾਮ ਤਿਨ ਘੜ ਘੜ ਚੀਨਾ। ਮਨ ਆਪਣੇ ਤੇ ਬੁਰਾ ਮਿਟਾਨਾ ਪੇਖੇ ਸਗਲ ਸ੍ਰਿਸ਼ਟ ਸਾਜਨਾ।

ਮੁਟਾ ਮਨ ਨਹੀਂ ਲਾਵੇ ਜੋ ਠਾਕਰ ਸਤ ਸਦਾ ਹਜ਼ੂਰੇ ਤਾਕੋ ਅੰਧਾ ਜਾਣ ਤਦੂਰੇ ਜਾਂ ਕੀ ਟਹਿਲ ਪਾਵੇ ਦਰਗਹਿ ਮਾਨ ਤਸੇ ਵਿਸਾਰੇ ਮੁਕਤ ਜਾਨ ਸਦਾ ਸਦਾਇਓ ਭੁੱਲਣ ਹਾਰ ਨਾਨਕ ਰਾਖਣ ਹਾਰ ਅਪਾਰ ਰਤਨ ਤਿਆਗ ਕੌਡੀ ਸੰਗਰਚੇ ਸਾਸ ਛੋਟ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰਮਾਨੇ ਜੋ ਹੋਵਨ ਸੋ ਦੂਰ ਪੁਰਾਣੇ ਛੋੜ ਜਾਏ ਤਿਸ ਕਾ ਸ਼ਰਮ ਕਰੇ ਸੰਸਾਈ ਤਿਸ ਪਰ ਰੇ ਚੰਦਨ ਲੇਪ ਉਤਾਰੇ ਧੋਏ ਗਰਤ ਪ੍ਰੀਤ ਪਾਸਮ ਸੰਗ ਹੋਏ

ਵੇਖੇ ਅੰਤਰ ਮਲ ਮਾਇਆ ਸਭ ਸੁਨਾਈ ਕਿਸ਼ਕਾਰੇ ਸਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਲੋ ਸੁਆਨ ਅੰਤਰ ਅਗਨ ਬਾਹਰ ਤਨ ਸੁਆ ਗਲ ਪਾਤਰ ਕੈਸੇ ਤਰੇ ਥਾ

ਆਪਣੀ ਪ੍ਰਤੀਤ ਆਪ ਹੀ ਖੋਵੇ ਬੋਰ ਇਸ ਕਾ ਵਿਸ਼ਵਾਸ ਨਾ ਹੋਵੇ। ਜਿਸ ਕੀ ਮਸਤੇ ਸਿਆਗੇ ਰਾਖੇ ਪ੍ਰਭ ਕੀ ਆਗਿਆ ਮਾਨੇ ਮਾਥੇ ਉਸਤੇ ਚੌਗਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਕ ਭਾਂਤ ਮਾਇਆ ਕੇ ਹੇਤ ਸਰਪਰੋਤ ਜਾਨਣ ਨੇਤ।

ਤਾਕੇ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਤਾ ਵਿਆਏ ਮੇਘ ਬਿਨਾ ਜਿਉਂ ਖੇਤੀ ਜਾਏ ਗੋਬਿੰਦ ਭਜਨ ਮਿਨ ਬਿਰਥੇ ਸਭ ਕਾਮ ਜਿਉਂ ਕਿਰਪਨ ਕਹੇ ਨਿਰਾਰਥ ਧਾਮ ਧਨ ਧਨ ਤੇ ਜਨ ਜੇ ਕੱਢ ਵਸਿਓ ਹਰ ਨਾਓ ਨਾਨਕ ਤਾਕੇ ਬਲ ਬਲ ਜਾਓ।

ਸਿਆਣ ਸਗਲ ਤੇ ਰਹਿਤ ਸਭ ਕਿਸ ਜਾਣੇ ਆਤਮ ਕੀ ਰਹਿਤ ਜਿਸ ਭਾਵੇ ਤਿਸ ਲੈ ਲੜ ਲਾਏ ਤਾਂ ਤਨੰਤਰ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸ਼ਲੋਕ ਕਾਮ ਕ੍ਰੋਧ ਅਲੋ ਮੋਹ ਬਿਨਸਾਇ ਮੇਵ ਨਾਨਕ ਪ੍ਰਸ਼ਨ ਨਗਤੀ ਕਰ ਪ੍ਰਸਾਦ ਗੁਰਦੇਵ ਅਸ਼ਪਰੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਗਾਏ ਤਿਸ ਠਾਕਰ ਕੋ ਰਖ ਮਨ ਮਾਹੇ ਜੇ ਪ੍ਰਸਾਦ ਸੁਗੰਧ ਦਤਨ ਲਾਵੇ ਤਿਸ ਕੋ ਸਿਮਰਤ ਪਰਮ ਗਤ ਪਾਵੇ ਜੇ ਪ੍ਰਸਾਦ ਬਸੇ ਸੁਖਮੰਦਰ ਤਿਸੇ ਧਿਆਏ ਸਦਾ ਮਨ ਇੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਹਠ ਪੈਰ ਸਿਮਰਤ ਤਿਸ ਰਸਨਾ

ਮਨਾ ਜਨਤੇਰੀ ਮਨਵੰਤ ਬਣਾਈ ਮੂਰਤ ਬੈਠ ਸਤ ਸੇ ਧਿਆਈ ਤਿਸੇ ਧਿਆਏ ਜੋ ਏਕ ਲਖੇ ਈਹਾਂ ਊਹਾਂ ਨਾਨਕ ਤੇਰੀ ਰੱਖੇ ਜੇ ਪ੍ਰਸਾਦ ਕਰੇ ਪੁੰਨ ਬੋਧਾਨ ਮਨ ਆਠ ਪੈਰ ਕਰ ਤਿਸਕਾ ਧਿਆਨ ਜੇ ਪ੍ਰਸਾਦ ਤੂੰ ਚਾਲ ਵਿਹਾਰੀ ਤਿਸਪਾ ਕੋ ਸਾਹ ਸਾਜ ਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਾ ਸਿਮਰੋ ਸਦਾ ਅਨੂਪ।

ਜੇ ਪ੍ਰਸਾਦ ਭੇਖੇ ਵਿਸਮਾਦ। ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜੇ ਪ੍ਰਸਾਦ ਸੁਸਹਿਜੇ ਵਸਨਾ, ਜੇ ਪ੍ਰਸਾਦ ਹਸਤ ਕਰ ਚੱਲ ਹੈ, ਜੇ ਪ੍ਰਸਾਦ ਸੰਪੂਰਨ ਫਲ ਹੈ, ਜੇ ਪ੍ਰਸਾਦ ਪਰਮਗਤ ਪਾਵੇ, ਜੇ ਪ੍ਰਸਾਦ ਸੁਸਹਿਜ ਸਮਾਵੇ,

ਹਕਮ ਗਾਦ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਜਨਾ ਕੀ ਅਚਰਜ ਕਥਾਸਪਦੀ ਸਾਧ ਕਹਿ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧ ਕੇ ਸੰਗ ਮਿਟੇ ਅਭਿਮਾਨ ਸਾਧ ਕੇ ਸੰਗ ਪਰਟੇ ਸੁਗਿਆਨ ਸਾਧ ਕੇ ਸੰਗ ਬੁਝੇ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਿਬੇਰਾ।

ਅਸਮਾਨੀ ਸਾਧ ਕੇ ਸੰਘ ਗੋਚਰ ਮਿਲੇ ਸਾਧ ਕੇ ਸੰਘ ਸਦਾ ਪ੍ਰਭੁਲੇ ਸਾਧ ਕੇ ਸੰਘ ਆਵੇ ਬਸ ਪੰਚਾ ਸਾਧ ਸੰਘ ਅਮ੍ਰਿਤ ਰਸ ਪੁੰਚਾ ਸਾਧ ਸੰਘ ਹੋਏ ਸਭ ਕੀ ਰੇਨ ਸਾਧ ਕੇ ਸੰਘ ਮਨੋਹਰ ਬੈਨ ਸਾਧ ਕੇ ਸੰਘ ਨਕ ਤੂੰ ਧਾਵੇ ਸਾਧ ਸੰਘ ਅਸਤਿਤ ਮਨ ਪਾਵੇ ਸਾਧ ਕੇ ਸੰਘ ਮਾਇਆ ਤੇ ਭੈਣ ਸਾਧ ਸੰਘ ਨਾਨਕ ਪ੍ਰਸੋ ਪ੍ਰਸੰਨ ਸਾਧ ਸੰਘ ਦੁਸ਼ਮਣ ਸਮੀਤ ਸਾਧੂ ਕੈ ਸੰਘ ਮਾਂ ਪੁਨੀਤ ਸਾਧ ਸੰਘ ਕੈਸਿਓ ਨਹੀਂ ਬੈਰ ਸਾਧ ਕੈ ਸੰਘ ਨ ਬਿਗਾ ਪੈਰ

ਪ੍ਰਭੂ ਬਣਿਆਈ। ਸਾਧਕ ਸੰਗ ਨ ਕਬੂ ਧਾਵੈ, ਸਾਧਕ ਸੰਗ ਸਦਾ ਸੁਖ ਪਾਵੇ। ਸਾਧ ਸੰਗ ਬਸਤੇ ਗੋਚਰ ਲਹੇ, ਸਾਧੂ ਕੈ ਸੰਗ ਆਜਰ ਸਹੇ। ਸਾਧਕ ਸੰਗ ਵਸੇ ਥਾਨ ਉੱਚੇ, ਸਾਧੂ ਕੈ ਸੰਗ ਮਹਿਲ ਪੂਚੇ।

ਸਾਧਕੀ ਉਪਮਾ ਤੈ ਗੁਣ ਤੇ ਦੂਰ। ਸਾਧਕੀ ਉਪਮਾ ਰਹੀ ਭਰਪੂਰ, ਸਾਧਕੀ ਸੋਭਾ ਕਾ ਨਹੀਂ ਅੰਤ, ਸਾਧਕੀ ਸੋਭਾ ਸਦਾ ਬੇਅੰਤ, ਸਾਧਕੀ ਸੋਭਾ ਊਚ ਤੇ ਉੱਚੀ, ਸਾਧਕੀ ਸੋਭਾ ਮੂਚ ਤੇ ਮੂਚੀ, ਸਾਧਕੀ ਸੋਭਾ ਸਾਧ ਬਣ ਆਏ ਨਾਨਕ ਸਾਧ, ਪ੍ਰਭ ਭੇਦ ਨਾ ਪਾਏ। ਸ਼ਲੋਕ ਮਨ ਸਾਚਾ ਮੁਖ ਸਾਚਾ ਸੋਹੇ ਅਵਨ ਪਿਖੇ, ਏਕ ਸਿਬਿਨ ਕੋਏ ਨਾਨਕ ਲਛਣ, ਬ੍ਰਹਮ ਗਿਆਨੀ ਹੋਏ। ਸ਼ਲੋਕ ਆਸ਼ਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੇ ਕਮਲਾ ਲੇਪ, ਬ੍ਰਹਮ ਗਿਆਨੀ ਸਦਾ ਨਿਰਦੋਗ, ਜੈਸੇ ਸੂਰ ਸਰਬ ਕੋ ਸੋਗ, ਬ੍ਰਹਮ ਗਿਆਨੀ ਕਹਿ ਦਿਸ਼ਤਮਾਨ, ਜੈਸੇ ਰਾਜ ਰੰਗ ਕੋ ਲਾਗੇ ਤੁਲ ਪਵਾਨ। ਬ੍ਰਹਮ ਗਿਆਨੀ ਕੇ ਧੀਰਜੇ ਏਕ ਜੋਂ ਵਸੁਦਾ, ਕੋ ਖੋਦੇ ਕੋ ਚੰਦਨ ਲੇ, ਬ੍ਰਹਮ ਗਿਆਨੀ ਕਾ ਇਹ ਗੁਨਾਓ, ਨਾਨਕ ਜੋ ਪਾਵਕ ਕਾ ਸਹਿ ਸੁਭਾਉ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਂ ਨ ਲੱਗੇ ਜਲਾ, ਬ੍ਰਹਮ ਗਿਆਨੀ ਕਹਿ ਮਨੋ ਏ ਪ੍ਰਗਾ, ਜੈਸੇ ਧਰਿ ਉਪਰੇ ਆਕਾਸ਼, ਬ੍ਰਹਮ ਗਿਆਨੀ ਕਹਿ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕਹਿ ਨਾਹੇ ਅਭਿਮਾਨ।

ਗਿਆਨੀ ਕਾ ਕੌਣ ਜਾਣੈ ਭੇਦ। ਬ੍ਰਹਮ ਗਿਆਨੀ ਕੋ ਸਾਦੇਸ਼, ਬ੍ਰਹਮ ਗਿਆਨੀ ਕਾ ਕਥਿਆ ਜਾਏਦ ਆਖਿਆਰ। ਬ੍ਰਹਮ ਗਿਆਨੀ ਸਰਬ ਕਾ ਟਾਕਰ, ਬ੍ਰਹਮ ਗਿਆਨੀ ਕੀਮਤ ਕੌਣ ਵਖਾਨੇ। ਬ੍ਰਹਮ ਗਿਆਨੀ ਕੀ ਗੱਤ, ਬ੍ਰਹਮ ਗਿਆਨੀ ਜਾਣੇ। ਬ੍ਰਹਮ ਗਿਆਨੀ ਕਾ ਅੰਤ ਨ ਭਾਰ, ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ। ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸੱਜੀਵੇ ਨੀ ਮਰਤਾ। ਬ੍ਰਹਮ ਗਿਆਨੀ

ਮੈਂ ਪੇਖੇ ਭਗਵਾਨ। ਨਿਮਖ ਨਿਮਖ ਠਾਕੁਰ ਨਮਸਕਾਰੇ, ਨਾਨਕ ਉਹ ਅਪਰਸ ਸਗਲ ਨਿਸਤਾਰੇ, ਅਸ਼ਪਦੀ ਮਿਥਿਆ ਨਾਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨੰਜਨ ਦਰਸ ਪਰਤਰਿਆ, ਰੂਪ ਨਾ ਪੇਖੇ ਨੇਤਰ, ਸਾਦਗੀ ਟਹਿਲ ਸੰਤ ਸੰਗ ਹੇਤ, ਕਰਨ ਨਾ ਸੁਣੇ ਕਾਉ ਕੀ ਨਿੰਦਾ, ਸਭ ਤੇ ਜਾਣੇ ਆਪਸ ਕੋ ਮੰਦਾ।

ਸੇ ਕੇਵਲ ਭਗਤ ਕੀਰਤਨ ਸੰਗਰਾਚੈ ਮੰਤਨੇ ਅੰਤਰ ਸੁਣ ਗੋਪਾਲ ਸਵੇ ਉਪਰ ਹੋਵਤ ਕਿਰਪਾਲ ਆਪ ਦ੍ਰਿੜੇ ਅਵਰਹ ਨਾਮ ਜਪਾਵੇ ਨਾਨਕ ਹੋ ਵੈਸਨੋ ਪਰਮ ਗਤ ਪਾਵੇ।

ਬ੍ਰਹਸਪਤੀ ਕਈ ਕੋੜ ਹੋਏ ਪੁਜਾਰੀ, ਕਈ ਕੋੜ ਚਾਰ ਵਿਵਹਾਰੀ, ਕਈ ਕੋੜ ਪੈ ਤੀਰਥਵਾਸੀ, ਕਈ ਕੋੜ ਬਨ ਭਰਮ ਮੈਂ ਉਦਾਸੀ, ਕਈ ਕੋੜ ਵੇਦ ਕੇ ਸਰੋਤੇ, ਕਈ ਕੋੜ ਤਪੀਸਰ ਹੋਤੇ, ਕਈ ਕੋੜ ਆਤਮ ਧਿਆਨ ਧਾਰ ਹੈ, ਕਈ ਕੋੜ ਕਵਕਾ ਵਿਚਾਰ ਹੈ, ਕਈ ਕੋੜ ਨਵਤਨ ਨਾਮ ਤੇ ਆਵੇ, ਨਾਨਕ ਕਰਤੇ ਕਾ ਅੰਤ ਨ ਪਾਵੇ, ਕਈ ਕੋੜ ਭੈ ਅਭਿਮਾਨੀ, ਕਈ ਕੋੜ ਅੰਧੇ ਗਿਆਨੀ, ਕਈ ਕੋੜ ਕਿਰਮ ਕਠੋਰ, ਕਈ ਕੋੜ ਬੇਗਾਤਮ ਨਿਘੋਰ, ਕਈ ਕੋੜ ਪਰਦਵ ਕੋਰੇ, ਕਈ ਕੋੜ ਪਰਦੂਕ ਨ ਕਰੇ, ਕਈ ਕੋੜ ਮਾਇਆ ਸਰਮਾਏ, ਕਈ ਕੋੜ ਪਰਦੇਸ ਪਰਮਾਏ, ਜਿਤ ਲਾਵੋ ਤਿਤ ਲਗਨਾ ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ, ਕਈ ਕੋੜ ਸਿੱਧ ਜਤੀ ਜੋਗੀ, ਕਈ ਕੋੜ ਰਾਜ ਰਸ ਭੋਗੀ, ਕਈ ਕੋੜ ਪੰਖੀ ਸਰਪੋ ਭਾਏ, ਕਈ ਕੋੜ ਪਾਥਰ ਬਿਰਖ ਨਿਭ ਜਾਏ, ਕਈ ਕੋੜ ਪੌਣ ਪਾਣੀ ਵੇ ਸੰਤਰ, ਕਈ ਕੋੜ ਦੇਸ ਭੂਮੰਡਲ, ਕਈ ਕੋੜ ਸਸਿਰ ਸੂਰ ਨਖੱਤਰ, ਕਈ ਕੋੜ ਦੇਵ ਦਾਨ ਮਿੰਦਰ ਸਿਰ ਛਤਰ, ਸਰਬ ਸਮੱਗਰੀ ਆਪਣੇ ਸੂ ਧਾਰੇ, ਨਾਨਕ ਜਿਸ ਭਾਵੇ ਤਿਸ ਤਿਸ ਨਿਸਤਾਰੇ, ਕਈ ਕੋੜ ਰਾਜ ਤਾਮ ਸਾਧਕ, ਕਈ ਕੋੜ ਵੇਦ ਪ੍ਰਾਣ ਸਿਮਰਤ ਸਾਸਤ, ਕਈ ਕੋੜ ਕੀਏ ਰਤਨ ਸੰਬੰਧ, ਕਈ ਕੋੜ ਨਾਨਾ ਪ੍ਰਕਾਰ ਜੰਤ, ਕਈ ਕੋੜ ਕੀਏ ਚਿਰ ਜੀਵੇ, ਕਈ ਕੋੜ ਗਿਰੀ ਮੇਹਰ ਸਵਰਨ ਥੀਵੇ, ਕਈ ਕੋੜ ਜਕ ਨਿਵਸਾਜ, ਕਈ ਕੋੜ ਭੂਤ ਪ੍ਰੇ ਸੁਕਰ ਮਿਰਗਾਚ, ਸਭ ਤੇ ਨੇਰੈ ਸਭ ਹੁੰਦੇ ਦੂਰ, ਨਾਨਕ ਆਪ ਲਿਪਤਰਿਆ ਭਰਪੂਰ, ਕਈ ਕੋੜ ਪਤਾਲ ਕੇ ਵਾਸੀ, ਕਈ ਕੋੜ ਨਰਕ ਸੁਰਗ ਨਿਵਾਸੀ, ਕਈ ਕੋੜ ਜਨਮੇ ਜੀਵੇ ਮਰੇ, ਕਈ ਕੋੜ ਬੋਜੋਨੀ ਫਿਰੇ,

ਮਨ ਸਭੀ ਪ੍ਰਕਿਆ ਤੇ ਕਈ ਕੋੜ ਭੈ ਬੈਰਾਗੀ ਰਾਮ ਨਾਮ ਸੰਗਤਿਨ ਲਾਗੀ ਕਈ ਕੋੜ ਪ੍ਰਭ ਕੋ ਖੋਜਨ ਤੇ ਆਦਮੇ ਪਾਰ ਬ੍ਰਹਮਾਂਡ ਤੇ ਕਈ ਕੋੜ ਦਰਸ਼ਨ ਪ੍ਰਪਿਆਸ

ਕਈ ਕੋੜ ਖਾਣੀਆਂ ਰਖਣ ਕਈ ਕੋੜ ਕਾਸ਼ ਬ੍ਰਹਿਮੰਡ ਕਈ ਕੋੜ ਹੋਏ ਅਵਤਾਰ ਕਈ ਜੁਤ ਕੀਨੋ ਵਿਸਤਾਰ ਕਈ ਵਾਰ ਵਸਰੇ ਪਸਾਰ ਸਹਸਦਾਇ ਕੇ ਕੁੰਕਾਰ ਕਈ ਕੋੜ ਕੀਨੇ ਮਹ ਭਾਂਤ ਪ੍ਰਭਤੇ ਹੋਏ ਪ੍ਰਮਾ ਸਮਾਤ ਤਾਕਾ ਅੰਤ ਨ ਜਾਣੇ ਕੋਏ ਆਪੇ ਆਪ ਨਾਨ ਪ੍ਰਸ ਹੋਏ ਕਈ ਕੋੜ ਪਾਰ ਨਮਕੇ ਦਾਸ ਤਿਨ ਹੋਵਤ ਆਤਮ ਪ੍ਰਕਾਸ਼ ਕਈ ਕੋੜ ਤਤਕੇ ਵੇਤੇ ਸਤ ਨਿਹਾਰੇ ਕੋ ਨੇਤਰੇ ਕਈ ਕੋੜ ਨਾਮ ਰਸ ਪੀਵੇ ਮਨ ਭੇ ਸਤ ਸਤੀ ਜੀਵੇ ਕਈ ਕੋੜ ਨਾਮ ਗੁਣ ਗਾਵੇ ਆਤਮ ਰਸ ਸਹਿ ਸਮਾਵੇ

ਕਰਨ ਕਾਰਨ ਪ੍ਰਭ ਕਹਿ ਦੂਸਰ ਨਾਹੀਂ ਕੋਏ ਨਾਨਕ ਦਿਸ ਬਲਿਹਾਲ ਨੇ ਜਲ ਤਲ ਮਹੀ ਅਲ ਸੋਏ ਅਸਪਰੀ ਕਰਨ ਕਰਾਵਣ ਕਰਨੇ ਜੋ ਜੋ ਦਿਸ ਭਾਵੇ ਸੋਈ ਹੋ ਕਿਰਮੇ ਤਾਓ ਤਾਪਨ ਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੇ ਧਾਰ ਧਰ ਆਵੇ ਹੁਕਮੇ ਉਪਜੇ ਹੁਕਮ ਸਮਾਵੇ।

ਰਾਖੈ ਪ੍ਰਭਾਵੇ ਤਾਂ ਹਰ ਗੁਣ ਭਾਖੇ ਪ੍ਰਭਾਵੇ ਤਾਂ ਪਤਿਤ ਧਾਰੇ ਆਪ ਕਰੇ ਆਪਨ ਵਿਚਾਰੇ ਦੁਆ ਸ੍ਰਿਆਂ ਕਾ ਆਪ ਸੁਆਮੀ ਖੇਲੇ ਵਿਕਸੇ ਅੰਤਰ ਜਾਮੀ ਜੋ ਭਾਵੇ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਨਾਵੇ ਕਾਹੋ ਮਨੁੱਖ ਦੇ ਕਿਆਵੇ ਆਵੇ ਜੋਤਿਸ਼ ਭਾਵੇ ਸੋਈ ਕਰਾਵੇ ਇਸ ਕੇ ਹਾਥ ਹੋਏ ਤਾਂ ਸਭ ਕੁਛ ਲੇ ਜੋਤਿਸ਼ ਭਾਵੇ ਸੋਈ ਕਰੇ ਅਣਜਾਨ ਵਿਖਿਆਵੇ ਰਚੇ ਜੇ ਜਾਣਦੇ ਆਪਣੇ ਆਪ ਬਚੇ ਭਰਮੇ ਭੁੱਲਾ ਦੈ ਦਿਸਧਾਵੇ ਨਿਗਮਾਏ ਚਾਰ ਕੁੰਡ ਫਿਰਾਵੇ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨਾ ਮਿਲੇ ਖਿਨਮੇ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀ ਨਿਵਾਸ ਜਾਕਾ ਦ੍ਰਿਸ਼ ਕਛ ਨਾ ਆਵੇ ਤਿਸ ਤਤਕਾਲ ਦੈ ਦਿਸ ਪ੍ਰਟਾਵੇ ਜਾਕੋ ਆਪਣੀ ਕਰਵੇ ਸੀਸ ਤਾਕਾ ਲੇਖਾ ਨਾ ਗਣੇ ਜਗਦੀਸ਼ ਜੀਓ ਪਿੰਡ ਸਾਹਿਬ

ਨਾਸ ਮਰਦਨ ਨਾਮ ਰਤੇ ਕਰੰਗ ਸਦਾ ਵਸੇ ਪਾਰ ਬ੍ਰਹਮ ਕੇ ਸੰਗ ਜਿਉਂ ਜਲ ਮੈਂ ਜਲਾਏ ਕਟਾਨਾ ਤਿਉਂ ਜੋਤੀ ਸੰਘ ਜੋ ਸਮਾਨਾ ਮਿਟ ਗਏ ਗਵਨ ਪਾਏ ਵਿਸਰਾਮ ਨਾਨਕ ਪ੍ਰਭ ਕੇ ਸਤਿਗੁਰਬਾਨ ਸ਼ਲੋਕ ਸੁਖੀ ਵਸੇ ਮਸਕੀਨੀਆਂ ਆਪ ਨਿਵਾਰਤਲੇ ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ ਅਸ਼ਪਦੀ

ਦਾਸ ਸਭ ਤੇ ਆਪ ਜਾਣੇ ਬਲਵੰਤ ਖਿਨਮੇ ਹੋਏ ਜਾਏ ਪਸਮੰਦ ਕਿਸੇ ਨਾ ਵਧੇ ਆਪ ਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰਪ੍ਰਸਾਦ ਜਾਕਾ ਮਿਟੇ ਮਹਾਨ ਸੋਜਨ ਨਾਨਕ ਦਰਗਹਿ ਪ੍ਰਵਾਨ ਕੂੜ ਕਰਮ ਕਰੇ ਉਹ ਧਾਰੇ ਸਰਮ ਪਾਵੇ ਸਗਲੇ ਬਿਰਤਾਰੇ।

ਮਨ ਗੌ ਝੂਟੇ ਸਹਿਜ ਖੱਟੇ ਲੱਕੋਟ ਧਾਵੇ ਤ੍ਰਿਪਤ ਨਾ ਆਵੇ ਮਾਇਆ ਪਾਚੇ ਪਾਵੇ ਅਨਕ ਪੋ ਵਿਖਿਆ ਕੇ ਕਰੇ ਨਾ ਤ੍ਰਿਪਤਾਵੇ ਖਪਕਾ ਮਰੇ ਬਿਨਾ ਸੰਤੋਖ ਨਹੀਂ ਕੋ ਰਾਜੇ ਸੁਮਨ ਮਨੋਹਰਤ ਬਿਰਤੇ ਸਭ ਕਾਜੇ ਨਾਮ ਰੰਗ ਸਭ ਸੁਖੋਏ ਬੜਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਣੇ ਆਪੇ ਆਪ ਸਦਾ ਨਾਨਕ ਜਾਪ

ਨਿਤ ਕਹਿ ਨ ਜਾਏ। ਸਤਿ ਸਤਿ ਸਤਿ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੇ ਮਕਿਆਨੀ ਸੱਚ ਸੱਚ ਸਤ ਸਭ ਕੀਨਾ ਕੋਟ ਮਦੇ ਕਿਨ ਬਿਰਲੇ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ।

ਨਰਕ ਮੈਂ ਪਾਏ ਸੰਤ ਕੇ ਦੁਖਨ ਮਤ ਹੋਏ ਮਲੀਨ। ਸੰਤ ਕੇ ਦੁਖਨ ਸੋਭਾ ਤੇ ਹੀਨ, ਸੰਤ ਕੇ ਅਤੇ ਗੁਰ ਰਖੇ ਨਾ ਕੋਏ, ਸੰਤ ਕੈ ਦੁਖਨ ਥਾਨ ਪ੍ਰਿਸ਼ਟ ਹੋਏ, ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ, ਸੰਤ ਸੰਗ ਨਿੰਦਕ ਭੀ ਤਰੇ, ਸੰਤ ਕੇ ਦੁਖਨ ਤੇ ਮੁਖ ਭਵੇ।

ਦੇਮ ਸੰਦਗੇ ਦੁਖੀ ਕੋ ਨਾਹੀ ਡਾਓ ਸੰਦਗਨ ਨਾਨਕ ਸੰਤ ਭਾਵੇ ਤਾਂ ਲੇ ਮਿਲਾਏ ਸੰਦਗਾ ਦੁਖੀ ਅਜ ਵੀ ਤੇ ਟੁੱਟੇ ਸੰਦਗਾ ਦੁਖੀ ਕਿਤੇ ਕਾਜ ਨਾ ਪਹੁੰਚੇ ਸੰਦਕੇ ਦੁਖੀ ਕੋ ਧਿਆਨ ਭਰਮਾਈਏ ਸੰਦਕਾ ਦੁਖੀ ਉਜਲ ਪਾਈਏ ਸੰਤ ਕਾ ਦੁਖੀ ਅੰਤਰ ਦੇ ਥੋਤਾ ਜਨਸਾਸ ਬਿਨਾ ਮਿਰਤ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਸ਼ਨਾਏ ਆਪਨ ਬੀਜ ਆਪੇ ਹੀ ਖਾਏ ਸੰਤ ਕੇ ਦੁਖੀ ਕੋ ਆਪਣ ਰੱਖਣ ਹਾਰ ਨਾਨਕ ਸੰਤ ਪਾਵੇ ਤਾਂ ਲੈ ਵਾਰ ਸੰਤ ਕਾ ਦੁਖੀ ਓ ਮਿਲਾਏ ਜੋ ਜਲ ਬਿਹੂਨ ਮੱਛਲੀ ਤ੍ਰਿਪੜਾਏ ਸੰਤ ਕਾ ਦੁਖੀ ਭੁੱਖਾ ਨੀ ਰਾਜੇ ਜੋ ਪਾਵ ਕੀ ਤਨ ਨਹੀਂ ਦਰਾਬੇ ਸੰਤ ਕਾ ਦੁਖੀ ਛੁਟੇ ਕੇਲਾ ਜੋ ਵਾੜ ਦਿਲ ਖੇਤ ਮਾਏ ਦੁਵੇਲਾ

ਸੰਤ ਕੇ ਦੋਖੀ ਕੋ ਦਰ ਕੇ ਮਿਲੇ ਸਜਾਏ ਸੰਤ ਕਾ ਦੁਖੀ ਸਦਾ ਸਹਿਕ ਆਈਐ ਸੰਤ ਕਾ ਦੁਖੀ ਨਾ ਮਰੇ ਨਾ ਜੀਵਾਈ ਹੈ ਸੰਤ ਕੇ ਦੁਖੀ ਕੀ ਪੂਜਨਾ ਸਾ ਸੰਤ ਕਾ ਦੁਖੀ ਉੱਠ ਚਲੇ ਨਿਰਾਸਾ ਸੰਤ ਕੇ ਦੁਖ ਨਿਦਿਸ਼ਟੇ ਕੋਏ ਜੈਸਾ ਭਾਵੇ ਤੈਸਾ ਕੋਈ ਹੋਏ।

ਨਾਮ ਸਮਾਇਆ ਸੋਧਤ ਸੋਧਤ ਸੋਧਤ ਸਿਜਿਆ ਅਗਰ ਪ੍ਰਸਾਦ ਤਾਂ ਸਮੁਜਿਆ ਜਾਪ ਦੇਖੋ ਤਾਂ ਸਭ ਕਿਸ ਮੂਲ ਨਾਨਕ ਸੋ ਸੁਖਮ ਸੋਈ ਅਸਤੂਲ ਨਾ ਕਿਸ ਜਨਮੇ ਨਾ ਕਿਸ ਮਰੇ ਆਪਣ ਚਲਤੇ ਆਪ ਵੀ ਕਰੇ ਆਪਣ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟੀ ਆਪੇ ਆਪ ਸਗਲ ਮੇ ਆਪ ਅਨਕ ਯੁਗਤ ਰਜ ਥਾਪੇ ਉਥਾਪ ਅਨਕ ਯੁਗਤ ਰਜ ਥਾਪ ਉਥਾਪ ਆਪਣਾ ਸੀਨਾ ਏ ਕਿਸ ਖੰਡ ਧਾਰਨ ਧਾਰਿਓ ਬ੍ਰਹਿਮੰਡ ਅਲੱਖ ਭੇਵ ਪੁਰਖ ਪ੍ਰਤਾਪ ਆਪ ਜਪਾਇਤ ਨਾਨਕ ਜਾਪ ਜਿਨ ਪ੍ਰਜਾਤਾ ਸੋ ਸੋਭਾ ਵੰਦ ਸਗਲ ਸੰਸਾਰ ਰੇਤਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੂ ਵਿਸਾਰਣੀ ਆਪੇ ਮੇਲੇ ਕਿਰਪਾਲ ਗੁਰ ਕਾ ਸਭ ਜਾ ਭੈ ਨਿਹਾਲ ਕੀ ਸੇਵਾ ਸੋਈ ਲਾਗੇ ਇਸ ਨੂੰ ਕਿਰਪਾ ਕਰੇ ਵਡਪਾ।

ਕਰਨੇ ਹਾਰ ਪਛਾਣੇ ਸੋਏ ਬ੍ਰਹਮ ਕਾ ਕੀਆ ਜਨਮੀ ਲਗਾਨਾ ਜੈਸਾ ਸਾਧਿਸ਼ਟਾਨਾ ਜਿਸ ਦੇ ਉਪਜੈ ਤਿਸ ਮਾਏ ਸਮਾਏ ਸੁਗਨਦਾਨ ਨੂੰ ਬਣਾਏ।

ਲੱਗੀ ਜੋ ਸਲਗੜ ਸੋਏ ਤਰਮੰਤਾ ਹੋਏ ਕਿਆ ਕਹੁ ਗਰਬੇ ਜਾਂ ਸਭ ਕੁਛ ਦਿਸਕਾ ਦੀਆ ਦਰਬੇ ਅਤ ਸੂਰਾ ਜੇ ਕਹੁ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿਤਾਵੇ ਜੇ ਕੋ ਹੋਏ ਬਹਿ ਦਾ ਤਾਰ ਤਿਸ ਦੇਣ ਹਾਰ ਜਾਣੇ ਗਵਾਰ ਜਿਸ ਗੁਰ ਪ੍ਰਸਾਦ ਉੱਡੇ ਓ ਰੋਗ ਨਾਨਕ ਸੋ ਜਨ ਸਦਾ ਰੋਗ ਜੋ ਮੰਦਰ ਕੋ ਥਾਮੇ ਥੰਮਣ ਤਿਉ ਗੁਰ ਕਾ ਸ਼ਬਦ ਮਨੇ ਅਸ ਥੰਮਣ ਜੋ ਪਾ ਖਾਣ ਨਾਵ ਚੜ੍ਹਦਾ ਰਹੇ

ਸਿਧਾਨ ਕਰਤੂਤ ਸਤ ਸਤ ਜਾਗੀ ਬਾਣੀ ਸਤ ਪੁਰਖ ਸਭ ਮਾਇ ਸਮਾਣੀ ਸਤ ਕਰਮ ਜਾ ਕੇ ਰਚਨਾ ਸਤ ਮੂਲ ਸਤ ਸਤ ਉਤਪਾਦ ਸਤ ਕਰਨੀ ਨਿਰਮਲ ਨਿਰਮਲੇ ਜਿਵ ਜਾਏ ਤਿਸ ਸਭ ਭਲੇ ਸਤਨਾਮ ਪ੍ਰਕਾਸ਼ ਸੁਖਦਾਇ ਵਿਸਵਾਸ ਸਤ ਨਾਨਕ ਕਰਤੇ ਪਾਏ ਸਤ ਵਚਨ ਸਾਧੂ ਉਪਦੇਸ਼ ਸਤ ਤੇ ਜਨ ਜਾ ਕੇ ਹਿਰਦੇ ਪਰਵੇ ਸਤ ਨਿਰਦ ਪੂਜੇ ਜੇ ਕੋਏ ਨਾਮ ਜਪਦਾ ਕੀ ਗਤ ਹੋਏ ਆਪ ਸਤ ਕੀਆ ਸਤ ਸਾਥੀ ਆਪੇ ਜਾਣੇ ਆਪਣੀ ਮਿਹਤ ਗਤ ਜਿਸ ਕੀ ਸ੍ਰਿਸ਼ ਸੁਕਣੇ ਹਾਰ ਉਹਨਾਂ ਬੂਝ ਕਰਤੇ ਵਿਚਾਰ ਕਰਤੇ ਕੀਮਤ ਨਾ ਜਾਣੇ ਕੀਆ ਨਾਨਕ ਜੋਤਿ ਪਾਵੇ ਸੋ ਵਰਤੀਆ।

ਪੜਤ ਜਨ ਕੀ ਤੂੰ ਸੇਵਾ ਲਾਗ, ਆਪ ਜਾਣ ਨਾ ਹੋਵੀ ਤੇਰਾ ਨਾਨਕ ਜਨ ਕੇ ਪੂਜੋ ਸਤ ਪੈਰਾ ਸ਼ਲੋਕ ਸਤਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ ਦਸਕੇ ਸੰਗ ਸਕ ਉਤਰੇ ਨਾਨਕਾਰ ਗੁਣ ਗਾਓ ਵਸ਼ਪਦੀ ਸਤਿਗੁਰ ਸਿੱਖੀ ਕਰੇ ਬਿਰਧਪਾਲ ਸੇਵਕ ਗੁਰ ਸਦਾ ਦਿਆਲ ਸਿੱਖੀ ਗੁਰ ਦੁਰਮਤ ਮਨ ਹਰੇ ਗੁਰ ਬਚਨੀ ਹਰ ਨਾਮ ਉਚਰੇ ਸਤਿਗੁਰ ਸਿੱਖੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਹਾਟੇ ਸਤਿਗੁਰ ਸਿੱਖੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖਾ ਹਲ ਪਲ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੇ।

ਕਰਤ ਹੋਏ ਨਿਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੈ ਬੀਸ ਵਿਸਵੈ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ ਸੋ ਸਤਿਗੁਰ ਜੀ ਹਿਰਦੇ ਹਰ ਨਾਉ ਅਨਕ ਵਾਰ ਗੁਰ ਕੋ ਬਲ ਜਾਓ ਸਰਬ ਨਿਧਾਨ ਜੀ ਕਾ ਦਾਤਾ ਅਠ ਬਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਇੱਕ ਹੈ ਆਪ ਨਹੀਂ ਕਿਸ ਭਰਮ ਸਹਿ ਸਿਆਣ ਪਲੈ ਨ ਜਾਈਏ ਨਾਨਕ ਐਸਾ ਗੁਰੂ ਅਠ ਭਾਗੀ ਪਾਈਏ ਸਫਲ ਦਰਸ਼ਨ ਪੇਖਤ ਬਨੀਤ ਪ੍ਰਸਤ ਚਰਨ ਗਤ ਨਿਰਮਲ ਰੀਤ ਪੇੜ ਸੰਗਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰ ਕੈ ਗਵੇ ਸੁਨ ਕਰ ਭਜਨ ਕਰਨੇ ਅਗਾਨੇ ਮਨ ਸੰਤੋਖ ਆਤਮ ਪਤੀਆਂ ਨੇ ਪੂਰਾ ਗੁਰ ਆਖਿਓ ਜਾ ਕਾ ਮੰਤਰ ਅਮਰ ਦਿਸ਼ਟ ਭੇਖਿਓ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਪਾਵੇ ਤਿਸ ਲਏ ਮਿਲਾਏ ਜੇ ਵਾਏ ਕੁਸਤ ਅਨੇਕ ਸਤਪੁਰਖ ਪੂਰਨ ਵਿਵੇਕ ਆਉ ਬੋਲ ਨ ਪਹੁੰਚਿਤ ਪ੍ਰਾਣੀ ਗਮ ਗੋਚਰ ਪਰ ਨਿਰਵਾਣੀ ਨਿਰਾਹਾਰ ਨਿਰਵੈਰ ਸੁਖਦਾਏ ਤਾਂ ਕੀ ਕੀਮਤ ਕਿਨੇ ਨਾ ਪਾਈ ਅਨਕ ਭਗਤ ਬੰਧਨ ਨਿਤ ਕਰੇ ਚਨ ਕਮਲ ਹਿਰਦੇ ਸਿਮਰੇ ਸਤ ਬਲਿਆਰੀ ਸਤਿਗੁਰੇ ਆਪਣੇ ਨਾਨਕ ਜਸ ਪ੍ਰਸਾਦ ਐਸਾ ਪ੍ਰਭ ਜਪਨੇ ਵਾਰਸ ਪਾਵੇ ਜਨ ਕੋਏ ਅੰਮ੍ਰਿਤ ਪੀਵੇ ਅਮ ਸੋਏ ਇਸ ਪ੍ਰਕਾਰ ਨਾਹੀ ਕਦੇ ਵਿਨਾਸ਼ ਜਾ ਕੈ ਮਨ ਪਰਟੇ ਗੁਣਤਾ ਸਾਠ ਪੈਰ ਹਰ ਕਾ ਨਾਮ ਲੈ ਸੱਚ ਉਪਦੇਸ਼ ਸੇਵ ਕੋ ਦੇ

ਮਟੇ ਭਾਈ ਜਨਮਣ ਕੇ ਮਿਟੇ ਦੇਸੇ ਸਾਧੂ ਕੇ ਪੂਨ ਉਦੇਸੇ ਭਾਉ ਚੁੱਕਾ ਨਿਰਭਉ ਹੋਏ ਵਸੇ ਸਗਲ ਵਿਆਦ ਮੰਤੇ ਗਏ ਨਸੇ ਜਿਸਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪਨਾ ਮੁਰਾਰੀ

ਸ੍ਰੀ ਨਾਨਕ ਫਲ ਪਾਏ। ਸੰਗ ਨਾ ਚਾਰਜ ਤੇਰੇ ਧਨਾ, ਤੂੰ ਗਿਆਲ ਮਟਾਵੈ ਮੂਰਖ ਮਨਾ, ਸੁਤ ਮੀਤ ਕੁਟਾਂਬਰ ਬਣਤਾ, ਇੰਤੇ ਕਹੋ ਹੋ ਤੁਮ ਕਵਨ ਸੁਨਾਤਾ, ਰਾਜ ਰੰਗ ਮਾਇਆ ਵਿਸਥਾਰ, ਇੰਤੇ ਕਹੋ ਕਵਨ ਛੁਟਕਾਰ। ਆਸ਼ਾਸਤੀ ਰਥ ਸਵਾਰੀ, ਝੂਠਾ ਡੰਮ ਝੂਠ ਵਸਾਰੀ, ਜੰਦੀ ਏ ਬੁਝੇ ਨਾਮ ਗਾਨਾ, ਨਾਮ ਸਨ ਨਾਨ ਪਛਤਾਨਾ, ਗੁਰ ਕੀ ਮਾਤੂ ਲੈ ਆਨੇ, ਭਗਤ ਮਿਲਾਂਬੋ ਡੂਬੇ ਸਿਆਣੇ, ਅਰ ਕੀ ਭਗਤ ਕਰੋ ਮਨਮੀਤ।

ਕ੍ਰਿਸਮੈਲ ਬਿਨ ਸਜਾਏ ਹੁਮੇ ਵਿਪੈਲ ਹੋਏ ਚਿੰਦ ਵਸੇ ਸੁਖਨਾਲ ਸਤ ਗ੍ਰਾਸ ਨਾਮ ਸੰਭਾਲ ਚਾੜ ਸਿਆਣ ਸਗਲੀ ਮਨਾ ਸਾਧ ਸੰਗ ਪਾਵੇ ਸਤਨਾਰ ਪੂੰਜੀ ਸੰਚ ਕਰੋ ਵਿਹਾਰੀਆਂ ਸੁਖ ਦਰ ਗਏ ਜੈਕਾਰ ਸਰਮ ਨਿਰੰਤਰ ਏਕੋ ਦੇ ਏਕੋ ਨਾਨਕ ਜਾਕੇ ਮਸਤਕ ਲੇਖ ਏਕੋ ਜਪ ਏਕੋ ਸਲਾਹੇ ਏਕ ਸਿਮਰ ਏਕੋ ਮਨ ਆਏ ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਪਵੰਤ।

ਰਿਆ ਤੋਂ ਛੱਡਣਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚੇ ਪ੍ਰਧਾਨ ਕਰ ਕਿਰਪਾ ਦੇਵੋ ਹਰ ਨਾਮ ਸਾਜਨਾ ਕੀ ਮੰਗੋ ਧੂਰ ਪਾਰ ਬ੍ਰਹਮਿਰ ਸਰਦਾ ਪੂਰ ਸਾਸ ਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੁਮੇ ਧਿਆਵੋ।

ਜੀ ਨਾਮ ਸਮਾਏ। ਸੋ ਕਿਉਂ ਵਿਸਰੇ ਜੇ ਘਾਲ ਨ ਭਾਨੇ, ਸੋ ਕਿਉਂ ਵਿਸਰੇ ਜੇ ਕੀਆ ਜਾਣੇ, ਸੋ ਕਿਉਂ ਵਿਸਰੇ ਜਿਨ ਸਭ ਕੁਛ ਦੀਆ, ਸੋ ਕਿਉਂ ਵਿਸਰੇ ਜੇ ਜੀਵਨ ਜੀਆ, ਸੋ ਕਿਉਂ ਵਿਸਰੇ ਜੇ ਅਗਨ ਮੇ ਰਾਖੇ ਗੁਰਪ੍ਰਸਾਦ ਕੋ ਵਿਰਲਾ ਲਖੇ, ਸੋ ਕਿਉਂ ਵਿਸਰੇ ਜੇ

ਦੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਵ ਨਿਵਾਸ ਸਭ ਸੁਖ ਨਾਨ ਪ੍ਰਗਾਸ ਸ਼ਲੋਕ ਸਰਗੁਣ ਨਿਰਗੁਣ ਅੰਕਾਰ ਸੁਨ ਸਮਾਧੀ ਆ ਵਿਆਪਨ ਕੀਆ ਨਾਨਕਾ ਆਪੇ ਹੀ ਫਿਰ ਜਾ ਬਸਪਦੀ ਜਾਵਿਆ ਗਾਰੇ ਕਿਸ਼ਨਾ ਦਿਸ਼ਟੇ ਤਾ ਪਾਪਨ ਤਬ ਕਹਿਤੇ ਹੋ ਤਾ ਜਬ ਧਾਰੀ ਆਪਨ ਸੁਨ ਸਮਾਤ ਵੈ ਵਿਰੋਧ ਕਿਸੰ ਕਮਾਤ ਜਬ ਸਕਾ ਪਰਨ ਚੇਨ ਨਾ ਜਾਪਤ ਤਬ ਹਰ ਸੋ ਕਹੋ ਕਿਸੇ ਵਿਆਪਤ ਜਬ ਆਪਣੇ ਆਪ ਆਪ ਪਾਰ ਬ੍ਰਹਮ ਤਮ ਮੋਹ ਕਹਾ ਕਿਸੋਧ ਭਰਮ ਆਪਨ ਖੇਲ ਆਮਰਤੀ

ਜੈ ਬਸਰੇ ਬਸਾਰ ਸੰਤ ਪ੍ਰਤਾਪ। ਦੋ ਪਾਕਾ ਆਪੇ ਧਨੀ ਉਨਕੀ ਸੁਭਾ ਨੂੰ ਬਣੀ ਆਪੇ ਕੌਤਕ ਕਰੇ ਨੰਚੋ ਜਾਪੇ ਅਸਪੋ ਕਿੰਨਰ ਚੋ ਜਿਸ ਭਾਵੇ ਤਿਸ ਆਪ ਨਾ ਲਾਵੇ ਜਿਸ ਭਾਵੇ ਤਿਸ ਖੇਲ ਖਿਲਾਵੇ।

ਏਕੋ ਪਸਰਿਆ ਦੂਜਾ ਕਹਿ ਨਿਸ਼ਟਾ ਰਿਸ਼ਪਦੀ ਆਪ ਕਦੇ ਆਪ ਸੁਣੇ ਆ ਰਿਹਾ ਭੇ ਕਾ ਵਿਸਤਾਰ ਜਾ ਤਿਸ ਭਾਵੇ ਤਾਂ ਸਿਸ਼ਟ ਪਾਏ ਆਪਣੇ ਭਾਣੇ ਨੇ ਸਮਾਏ ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪ ਅਨਸੂਤ ਸਭ ਜਗ ਪਰੋਏ ਜਾਗੋ ਪ੍ਰਭ ਜੀ ਆਪ ਬੁਝਾਏ ਸਚ ਨਾਮ ਸੋਏ ਜਨ ਪਾਏ ਸੋ ਸੁੰਦਰਸੀ ਤਤਕਾ ਵੇਤਾ ਨਾਨ ਸਰਲ ਸਿਸ਼ਟ ਕਾ ਜੇਤਾ ਜੀ ਜੰਤਰ ਸਭਤਾ ਕੇ ਹਾਥ ਦੀਨ ਦਿਆਲ ਨਾਥ ਕੋ ਨਾਥ ਜਿਸ ਰਾਖੇ ਤਿਸ ਕੋਏ ਨਮਾਰੇ।

ਬੰਧਨ ਤੋਰ ਪੈ ਨਿਰਵੈਰ ਅੰਧਨ ਪੂਜੈ ਗੁਰ ਕੈ ਪੈਰੇ ਲੋਕ ਸੁਖੀ ਹੈ ਪਰਲੋਕ ਸੁਹੇਲੇ ਨਾਨਕ ਹਰਿ ਪ੍ਰਭਾਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪਰਮਾਨੰਦ।

ਦੇਖਿਆ ਇਸ ਮਨ ਵਸੇ ਤੇ ਸਾਜ ਪ੍ਰੀਖਿਆ ਮੰਤਨ ਨਾਮ ਚ ਬੋਲ ਬੁਲਾਏ ਦੂ ਦਰਦ ਮਨ ਤੇ ਬੋ ਜਾਏ ਸੱਚ ਵਾਰ ਕਰੋ ਵਾਪਾਰੀ ਦਰ ਗਹਿ ਨਿਵੇ ਖੇਪਤ ਮਾਰੀਏ ਘਾਟੇ ਕਰਖੋ ਮਨਮਾਏ ਨਾਨਕ ਬਹੁ ਨਾ ਆਵੇ ਜਾਏ ਤਿਸਤੇ ਦੂਰ ਕਾ ਕੋ ਜਾਏ ਉਭਰੇ ਰਾਖਣ ਹਾਰ ਤੇ ਆਏ ਨਿਰਭਉ ਜਪੇ ਸਗਲ ਭਉ ਮਿਟੇ ਪਰਾ ਕਿਰਪਾ ਤੇ ਪ੍ਰਾਣੀ ਛੁੱਟੇ ਜਿਸ ਪਰਾ ਰਾਖੇ ਤਿਸ ਨਾਈ ਦੂਗ ਨਾਮ ਜਪਤ ਮਨ ਹੋ ਵਸੂ ਚਿੰਤਾ ਜਾਏ ਮਿਟੇ ਅਹੰਕਾਰ ਤੇ ਜਨ ਕੋ ਕੋਈ ਨਾ ਪਹੁੰਚਣ ਹਾਰ ਸਿਰ ਉਪਰ ਠਾਠਾ ਗੁਰੂ ਸੂਰਾ ਨਾਨਕ ਦਾਗੇ ਕਾਰਜ ਪੂਰਾ ਮਤ ਪੂਰੀ ਅਮਰ ਜਾਗੀ ਦਿਸ਼ਟ ਦਰਸ਼ਨ ਭੇਗ ਦੋ ਉਦਰ ਸ੍ਰੇਸ਼ਟ ਚੰਨ ਕਮਲ ਜਾਕੇ ਅਨੂਪ ਸਵਲ ਦਰਸ਼ਨ ਸੁੰਦਰ ਰੂਪ ਧਨ ਸੇਵਾ ਸੇਵ ਪ੍ਰਵਾਣੀ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਵਸੇ ਸੋਤ ਨਿਹਾਲ ਤਾਕੇ ਨਿਕਟ ਨਾਵਦ ਕਾਲ ਅਮਰ ਭੈ ਅਮਰਾਵਤ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ।

ਮਿੱਠਾ ਸਲਸ ਮਿਗਰੀਏ ਕਟਮਾਏ ਅਨਕ੍ਰੰਗ ਨਾਨਾ ਨਿਸ਼ਠਾਏ ਨੌ ਨਿਧਿ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹੇਸ਼ ਕਾ ਵਿਸਰਾਮ ਸੁਨ ਸਮਾਦ ਅਨ ਤੈਨਾਤ ਕਹਿ ਨ ਜਾਏ ਚਰਜ ਸਮਾਦ ਤਿੰਨ ਦੇਖਿਆ ਜਿ ਸ਼ਬਦ ਗਾਏ ਨਾਨਕ ਤੇ ਜਨ ਸੋਜੀ ਪਾਏ ਸੋ ਅੰਤਰ ਸੋ ਬਾਹਰ ਆਨੰਦ ਘਟ ਘਟ ਪਿਆ ਭਰਿਆ ਭਗਵੰਤ।

ਬਨ ਤਿੰਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪਾਉਣ ਪਾਣੀ ਬੇ ਸੰਤਰ ਮਾਏ ਚਾਰ ਕੁੰਡ ਹੈ ਦਿਸੇ ਸਮਾਏ ਦਿਸਤੇ ਭਿੰਨ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ ਵੇਦ ਪ੍ਰਾਣ ਸਿਮ੍ਰਿਤ ਮੈਂ ਦੇਖ ਸਚ ਸੂ ਨਖੱਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਡੋਲ ਨ ਕਬੂਨ ਡੋਲੇ ਸਰਵ ਕਲਾ ਕਰ ਖੇਲੇ ਖੇਲ ਮੋਲ ਨ ਪਾਈਏ ਗੁਣੇ ਮੋਲ ਸਰਬ ਜੋਤ ਮੈਂ ਜਾਕੀ ਜੋਤ ਤਾਰਿਓ ਸਵਾਮੀ ਓਤ ਪੋਤ ਗੁਰਪ੍ਰਸਾਦ ਪਰਮ ਕਾ ਨਾਸ ਨਾਨਕ ਤਿਨ ਮੈਂ ਓ ਵਿਸਾਸ ਸੰਤ ਜਨਾ ਕਾ ਭੇਖਨ ਸਭ ਬ੍ਰਹਮ ਸੰਤ ਜਨਾ ਕੇ ਹਿਰਦੇ ਸਭ ਧਰਮ ਸੰਤ ਜਨਾ ਸੁਨੇ ਸ਼ੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਦਿਸ ਕੀਏ ਰਹਿਤ ਸਤ ਬਚਨ ਸਾਧ ਸਭ ਕਹਿਤ ਜੋ ਜੋ ਹੋਏ ਸੋ ਇਸ ਗੁਮਾਨੇ ਕਨ ਕਰਾਵਣ ਹਾਰ ਪ੍ਰਭ ਜਾਣੇ ਅੰਤਰ ਵਸੇ ਬਾਰ ਵੀ ਉਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤਗਿਆ ਸਤ ਸਤ ਤਿਸ ਪ੍ਰਾਦੇ ਸਗਲੀ ਉਤਪਾਦ ਤਿਸ ਭਾਵੇ ਤਾਂ ਕਰੇ ਵਿਸਥਾਰ ਤਿਸ ਭਾਵੇ ਤਾਂ ਏਕੰਕਾਰ ਅਨਕਲਾ ਲਖੀ ਨਾ ਜਾਏ ਜਿਸ ਭਾਵੇ ਤਿਸ ਲਏ ਮਿਲਾਏ ਕਵਨ ਨਿਕਟ ਕਵਨ ਕਹੀਏ ਦੂਰ ਆਪੇ ਆਵ ਆਪ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪ ਪੇਖਣ ਹਾਰਾ ਸਰਲ ਸਮਗਰੀ ਜਾ ਕਾ ਤਨਾ ਆਪਣ ਜਸ ਆਪ ਹੀ ਸੁਣਾ ਆਪਣ ਜਾਨ ਖੇਲ ਮਨਾਇਆ ਗਿਆਕਾਰੀ ਕਿੰਨੀ ਮਾਇਆ ਸਭ ਕਹਿ ਮਦ ਲਿਪਤ ਹੋ ਰਹੇ ਜੋ ਕੁਛ ਕਹਿਣਾ ਸੋ ਆਪੇ ਕਹੇ

ਸਤਿਨਾਮ ਸਿਮਰ ਸਨਾਗਤ ਕਰ ਪ੍ਰਸਾਦ ਆ ਪ੍ਰਵਧਾਰੀ ਨਾਨਕ ਨਿਵੇਖੇ ਬਿਮਾਰੀ ਪੱਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਰਨਾਮ ਜਿਸ ਮਨ ਵਸੈ ਸੋ ਹੋਤ ਨਿਧਾਨ ਸਰਵ ਸ਼ਾਦਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਅਸਥਾਨ ਬਹੁ ਨ ਹੋਵੇ ਆਉ ਨਿਜਾਨ ਹਰਦਨ ਖਾੜ ਚਲੇ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸ਼ਾਂਤ ਰਿੱਧ ਨਵ ਨਿਧ ਬੁੱਧ ਗਿਆਨ ਸਰਦਾ ਸਿੰਧ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕੇ ਮਤ ਸਗਲ ਦੇਵਦਾ ਸੁੰਦਰ ਚਤੁਰ ਤਤਕਾ ਵੇਤਾ ਸੁੰਦਰ ਸੀ ਇਹ ਦਿਸ਼ਟੇਤਾ ਇਹ ਫਲ ਦਿਸ਼ਨ ਕੇ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ

ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਹੁਕਮੀ ਹੋਵਣ ਜੀ ਆ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸੀਸ ਇਕ ਹੁਕਮੀ ਸਦਾ ਪਵਾਈਐ

ਕਰਨ ਹੈ, ਅਗੰਜ ਹੈ, ਭੰਜ ਹੈ, ਝੂਜ ਹੈ, ਝੰਜ ਹੈ, ਅਮੀਕ ਹੈ, ਰਫੀਕ ਹੈ, ਧੰਦ ਹੈ, ਬੰਧ ਹੈ, ਨਿਰਬੂਝ ਹੈ, ਸੂਝ ਹੈ,

ਪਰਨਾਸੀ ਸਦਾ ਸਚ ਸਦਾ ਸਰਬਦਾਰਿਦ ਸਿੱਧੰ ਨਿਵਾਸੀ ਚਰਪਟ ਸ਼ਾਂਤ ਦਵੈ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਖਲ ਜੋਗੇ ਅਚਲ ਭੋਗੇ ਅਚਲ

ਸਿੱਖ ਉੱਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵੈ।

ਧਾਰੇ ਜੀਤ ਫਿਰੇ ਸਭ ਦੇਸ ਦਿਸਾਨ ਕੋ ਬਾਜਿਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ ਭੂਤ ਭਵਿੱਖ ਭਵਾਨ ਕੇ ਭੂਤ ਕੌਣ ਗਣੇ ਨਹੀਂ ਜਾਤ ਵਿਚਾਰੇ ਸ੍ਰੀ ਪਾਤ ਸ੍ਰੀ ਭਗਵਾਨ ਭਜੇ ਬਿਨਵੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਹਾਨ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਵਸੇਖੇ ਬੇਦ ਪੁਰਾਣ ਕਤੇਵ ਕੁਰਾਨ ਜਮੀਨ ਜਵਾਨ ਸੁਬਾਨ ਕੇ ਪੇਖੇ

ਲਾਵੇ। ਉਹ ਉਸਨੂੰ ਕਿਹੋ ਪੋਹੇ ਨਾ ਸਕੀ ਜਿਸ ਨੂੰ ਆਪਣੀ ਲੇਵ ਲਾਵੇ ਆਪਣੀ ਲੇਵੇ ਆਪੇ ਲਾਏ। ਗੁਰੂ ਮੁਖ ਸਦਾ ਸੰਭਾਲੀਏ ਕਹੇ ਨਾਨਕੇ ਵਿਰਦਾਤਾ ਸੋ ਕਿਉਂ ਮਨੋ ਵਿਸਾਰੀਏ। ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਚਾਇਆ ਜਾਤ ਸੁਭਾਣਾ ਤਾਂ ਜਮਿਆ ਪਰਿਵਾਰ ਭਲਾ ਪਾਇਆ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਉਪਰੰਤ ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ, ਸੁਖਮਨੀ ਸਾਹਿਬ ਦੇ ਜਾਪ, ਪੰਜ ਬਾਣੀਆਂ ਦੇ ਨੇਤਨੇ ਮਾਤੇ ਸਾਹਿਬਾਂ ਵੱਲੋਂ ਬਖਸ਼ਿਸ਼ ਮੁੱਖ ਵਾਕ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਦੀ ਰਹਿਮਤ ਕਾਰਨ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਸਵਾਬ ਹੁਣ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰੋ ਆ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਸਰਬਜੀਤ ਸਿੰਘ ਲਾਡੀ ਸ੍ਰੀ ਦਰਬਾਰ ਸਾਹਿਬ ਵਾਲੇ, ਉਹਨਾਂ ਦੇ ਜਥੇ ਪਾਸੋਂ ਸਰਵਣ ਕਰੀਏ ਜੀ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ, ਜਿਸ ਤਰ੍ਹਾਂ ਪਿੱਛੇ ਆਪਾਂ 16 ਤਰੀਕ ਨੂੰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੂੰ ਦੇ ਸ਼ਹੀਦੀ ਪੁਰਬ ਗੁਰੂ ਘਰ ਵਿਖੇ ਸ਼ਾਮ ਦੇ ਦੀਵਾਨਾਂ 'ਚ ਮਨਾਏ ਹਨ, ਇਸੇ ਤਰ੍ਹਾਂ ਜੋ ਕੱਲ੍ਹ ਦੇ ਪ੍ਰੋਗਰਾਮ ਵੀ ਇਸੇ ਸੰਬੰਧ ਵਿੱਚ ਹੋਣਗੇ। 6 ਸ੍ਰੀ ਅਖੰਡ ਪਾਤਸ਼ਾਹ ਸਾਹਿਬ ਸੰਗਤਾਂ ਵੱਲੋਂ ਆਰੰਭ ਹਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਕੱਲ੍ਹ 10:30 ਵਜੇ ਤੱਕ ਹੋਣਗੀਆਂ। ਉਪਰੰਤ ਜੋ ਸਾਰਾ ਦਿਨ ਕਥਾ ਕੀਰਤਨ ਦੇ ਦੀਵਾਨ ਸਜਣਗੇ ਜੀ, ਸਭ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਹਾਜ਼ਰੀ ਭਰਨੀ। ਸ਼ਾਮ ਦੇ ਦੀਵਾਨਾਂ ਵਿੱਚ ਵੀ ਆਪ ਜੀਆਂ ਨੇ ਵੱਧ ਤੋਂ ਵੱਧ ਹਾਜ਼ਰੀ ਭਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੇ ਸੋ ਚੰਦਾ ਉਗੋਹਿ ਸੂਰਜ ਚੜੇ ਹਜ਼ਾਰ ਇੱਥੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ ਮਹੱਲਾ ਪਹਿਲਾ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਛੋਟੇ ਤਿਰਬੋਆੜ ਜੋ ਸੁਣੀਏ।

ਪਹਿਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੂੰ ਦਾ ਕਿਲਾ ਕਰੋੜ ਸੱਚਾ ਸਰਤਾਨ ਸੱਚਾ ਸਰ ਜੋਰ ਸੱਚੀ ਤੇਰੀ

0: ਵੱਡੀ ਵਡਾਈ ਜਾਣੇ ਚਲ ਥਾਓ, ਵੱਡੀ ਵਡਾਈ ਜਾਣਿਆ ਲਓ, ਵੱਡੀ ਵਡਾਈ ਬੁਝੇ ਸਭ ਭਾਓ, ਵੱਡੀ ਵਡਾਈ ਜਾ ਪੁੱਛਣਾ ਦਾਤ, ਵੱਡੀ ਵਡਾਈ ਜਾ ਪਿਆ, ਨਾਨਕ ਕਾਰਨਕਤ ਨੀ ਜਾਏ ਕੀਤਾ ਕਰਨਾ, ਸਰਬਰ ਜਾਏ ਮਹਲਾ ਦੂਜਾ,
1: ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚ।

ਕਰੇ ਜੇ ਆਪਣੀ ਤਨ ਦਰੀ ਸਤਿਗੁਰੂ ਪਾਇਆ ਇਹ ਜੀਓ ਬੰਦ ਜਿਹਨੂੰ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ ਸਤਿਗੁਰ ਜੇ ਉੜਦਾ ਤਾਂ ਕੋ ਨਹੀਂ ਸਭ ਸੁਣਿਓ ਲੋਕ ਸਵਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਹਦੇ ਵਿੱਚ ਉਹ ਆਪ ਗਵਾਇਆ ਜਿਨ ਸੱਚੋ ਸਤਿਗੁਰ।

0: ਸਤਨਾਮ ਜਾ ਕਾ ਕੀਆ ਸਗਲ ਜਹਾਨ ਸੇਵਕ ਸੇਵਾ ਕਰਮ ਚਾਹੋ ਪੈਨੀ ਰਹਿਣ ਜਨਾਮ ਚਾਹੋ
1: ਸਿੱਖੀ ਸਿੱਖਿਆ ਗੁਰ ਵਿਚਾਰ

ਜਿਰ ਉਤਪੁਜਾ ਖਾਣੀ ਸਿਹਤ ਜਾ ਸੋ ਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜਨ ਤੂੰ ਪਾਏ ਕੇ ਸਮਾਨੇ ਸਮਨਾ ਨਾਨਕ ਜਨ ਤੂੰ ਪਾਏ ਸਮਾਨੇ ਸਮਨਾ ਜਿਨ ਕਰਤੇ ਕਰਨਾ ਕੀ ਆ ਚਿੰਤਾ ਵੀ ਕਰਨੀ ਤਾ ਸੋ ਕਰਤਾ ਚਿੰਤਾ ਕਰੇ ਜਿਨੂੰ ਪਾਇਆ ਜੱਗ ਤਿਸ ਜੁਹਾਰੀ ਸਵਸਤੀ ਸਥਿਤੀ ਬਾਣਾ

ਜਿਤ ਮਿਲਿਆ ਕਸਮ ਸੰਭਾਲਿਆ, ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ, ਇਨੀ ਨੇਤਰੀ ਜਗਤ ਨਿਹਾਲਿਆ, ਕਸਮ ਛੋੜ ਦੂਜੇ ਲੱਗੇ ਡੂਬੇ ਸੇ ਬਣ ਜਾ ਰਿਹਾ, ਸਤਿਗੁਰੂ ਹੈ ਬੋਧ।

ਤਗਨਾ ਨਾਰੀ ਪਲਕੇ ਥੁੱਕ ਪਵੇ ਨਿੰਦਾਰ, ਤਗਨਾ ਪੈਰੀ ਤਗਨਾ ਹੱਤੀ, ਤਗਨਾ ਜੇਵਾ ਤਗਨਾ ਖੀ, ਬੇ ਤਗਾ ਪਿਵਤੈ

0: ਹੋਵੇ ਤਾਂ ਸੱਚ ਪਾਈਏ।
1: ਬੋਲੀ ਚਿੱਤਾਂ ਨੂੰ ਸਭ ਕੋ ਦੇਖ ਨਦਰੀ ਹੇਠ ਚਲਾਏਂਦਾ, ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਏਂਦਾ, ਵਡੋ ਵਡਾ ਵਡਬੇਦਨੀ ਸਿਰੇ ਸਿਰ ਧੰਦੇ ਲਾਏਂਦਾ, ਨਦਰੂ ਪੱਠੀ ਜੇਕਰੇ ਸੁਲਤਾਨਾ ਘਾਉ ਕਰਾਏਂਦਾ, ਦਰ ਮੰਗਣ ਭਿੱਖ ਨਾ ਪਾਏਂਦਾ, ਦਰ ਮੰਗਣ ਭਿੱਖ ਨਾ ਪਾਏ।

0: ਜਿਨ ਮਨ ਵਸਿਆ ਸੋਏ ਪੌੜੀ ਤੁਰੇ ਪਲਾਣੇ ਪਾਉਣਗੇ
1: ਹਰ ਰੰਗੀ ਹਰ ਸਵਾਰਿਆ ਕੋਠੇ ਮਡਾ ਮਾੜੀਆ ਲੈ ਬੈਠੇ ਕਿਰਪਾ ਸਾਰਿਆ ਚੀਜ਼ ਕਣਮਰ ਪਾਉਂਦੇ ਹਰ ਬੁੱਝਣ ਨਾ ਹੀ ਹਾਰਿਆ ਕਰ ਫੁਰਮਾਇਸ਼ ਖਾਇਆ ਵੇਖ ਮਹਿਲ ਤੂੰ ਮਰਨ ਵੀ ਸਾਰਿਆ ਜਰਿਆਈ ਜੋਬਨ ਹਾਰਿਆ ਜਰਿਆਈ ਜੋਬਨ ਹਾਰਿਆ
0: ਜਾਏ ਬਹੇ ਮੇਰਾ ਸਤ

0: ਨਾਨਕ ਜਿਨੀ ਗੁਣ ਬੁਝਿਆ
1: ਇਹਨਾਂ ਸੋਚ ਕੇ ਨਾਏ ਕੋਰੀ ਸਤਿਗੁਰ ਵੱਡਾ ਕਰ ਸਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ
2: ਸਹਿ ਮੇਰੇ ਤਾਂ ਅੰਦਰੀਆਂ ਜਾਂ ਤਿਸ ਪਾਣ ਤਾਂ ਮਨ ਵਸਾਈਆਂ ਘਰ ਹੁਕਮ ਖਾਤਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿ ਤੁੱਟ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ ਸਤਿਗੁਰੂ ਜਾਗਤ ਜੋਤ ਸਤਿਗੁਰੂ ਹਾਜਰਾ ਹਜੂਰ ਜਹਰਾ ਜਹੂਰ ਸਤਿਗੁਰੂ ਸਮਰੱਥ ਸਤਿਗੁਰੂ ਪ੍ਰਤੱਖ ਸਤਿਗੁਰੂ ਸੂਰਾ ਸਤਿਗੁਰੂ ਪੂਰਾ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਅਪਾਰ ਮਿਹਰ ਹੋਈ ਹੈ, ਅੰਮ੍ਰਿਤ ਵੇਲੇ ਦੀਆਂ ਰਹਿਮਤਾਂ ਬਖਸ਼ਿਸ਼ਾਂ ਵਡਿਆਈਆਂ ਦੇ ਨਾਲ ਨਿਵਾਜਿਆ ਸਤਿਗੁਰਾਂ ਨੇ। ਅੰਮ੍ਰਿਤ ਵੇਲੇ ਗੁਰਚਰਨ ਸਰਣ ਪਹੁੰਚ ਕੇ ਮਹਾਰਾਜ ਜੀਆਂ ਦੇ ਦਰਸ਼ਨ ਔਰ ਗੁਰੂ ਕੀ ਗੋਦ ਦਾ ਆਨੰਦ ਮਾਣ ਰਹੇ ਹਾਂ। ਕੁਝ ਸਮਾਂ ਹੋਰ ਆਨੰਦ ਪ੍ਰਾਪਤ ਕਰੀਏ। ਅਲਾਹੀ ਬਾਣੀ ਦਾ ਨਿਤਨੇਮ ਸ੍ਰੀ ਆਸਾ ਜੀ ਕੀ ਵਾਰ ਦਾ ਸੰਪੂਰਨ ਕੀਰਤਨ ਆਪ ਸ੍ਰਵਣ ਕਰ ਰਹੇ ਸੀ। ਸਤਿਕਾਰਯੋਗ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਤਿੰਨਾਂ ਦੇ ਜਥੇ ਤੋਂ ਧੰਨ ਗੁਰੂ ਰਾਮਦਾਸ ਸਾਹਿਬ ਤੋਂ ਵਰਵ ਸਹਾਏ ਹੋਏ ਗੁਰੂ ਦੇ ਪਿਆਰੇ। ਸਮਾਂ ਹੈ ਗੁਰ ਸ਼ਬਦ ਦੀ ਵਿਚਾਰ ਦਾ। ਅੰਮ੍ਰਿਤ ਵੇਲੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਸੋਹਣੇ ਪਵਿੱਤਰ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਦਰ ਆਈ ਸੰਗਤ ਨੂੰ ਪਵਿੱਤਰ ਦਰਸ਼ਨ ਅਲਾਹੀ ਮੁੱਖ ਵਾਕ ਸੱਚੇ ਪਾਤਸ਼ਾਹ ਨੇ ਬਖਸ਼ਿਆ ਹੈ। ਸੋ ਸੱਚੇ ਪਾਤਸ਼ਾਹ ਮੇਰ ਕਰਨ ਆਪ ਨੇ ਸਰਵਣ ਕੀਤਾ ਹੈ। ਇਸ ਪਵਿੱਤਰ ਮੁੱਖ ਵਾਕ ਦੀ ਵਿਚਾਰ ਸੱਚੇ ਪਾਤਸ਼ਾਹ ਬਖਸ਼ ਰਹੇ ਨੇ। ਰਸਨਾ ਕਰਾਂਗੇ ਪਵਿੱਤਰ, ਪਿਆਰ ਨਾਲ ਬੋਲੀਏ ਸਤਨਾਮ

ਰਾਗਣੀ ਹੈ। ਸੋਢੀ ਸੁਲਤਾਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ। ਕਰ ਪਹਿਲਾ ਪਹਿਲੇ ਕਰ ਸੁਰ ਤਾਲ ਵਿੱਚ ਸੱਚੇ ਪਾਤਸ਼ਾਹ ਜੀ ਨੇ ਇਹ ਸ਼ਬਦ ਗਾ ਲਿਆ ਹੈ। ਸਾਡੇ ਜਿੰਨੇ ਵੀ ਇਤਿਹਾਸਕਾਰ ਹਨ ਔਰ ਵਿਦਵਾਨ ਹਨ ਸਾਰੇ ਇੱਕ ਮਤ ਅਤੇ ਇੱਕ ਰਾਏ ਹਨ ਕਿ ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਕਿਸੇ ਵੀ ਥਾਂ ਤੋਂ ਕੀਰਤਨ ਦੀ ਸਿਖਲਾਈ ਨਹੀਂ ਲਈ। ਜਿਹੜੇ ਕੀਰਤਨ ਕਰਦੇ ਨੇ ਗੁਰੂ ਦੇ ਪਿਆਰੇ ਉਂਗਲਾਂ 'ਤੇ ਗਿਣਨ ਵਾਲੇ ਕੁਝ ਰਾਗੀ ਨੇ ਜਿਹੜੇ ਕਲਾਸੀਕਲ ਕੀਰਤਨ ਰਾਗਾਂ ਦੇ ਵਿੱਚ ਕੀਰਤਨ ਕਰਦੇ ਨੇ, ਬੜੀ ਮਿਹਨਤ ਅਤੇ ਬੜੀ ਮਹਾਰਤ ਹਾਸਲ ਕਰਨੀ ਪੈਂਦੀ ਹੈ ਅਤੇ ਬੜੀ ਮਿਹਨਤ ਲੱਗਦੀ ਅਤੇ ਬਹੁਤ ਸਮਾਂ ਲੱਗਦਾ ਸਤਸੰਗੀ। ਪਰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਜੀਵਨ ਪੜ੍ਹੀਏ, 7 ਸਾਲ ਦੀ ਉਮਰ ਦੇ ਵਿੱਚ ਆਵੀ ਦੇ ਸਿਰ ਦੇ ਤੋਂ ਮਾਤਾ ਜੀ ਪਿਤਾ ਜੀ ਦਾ ਛਾਇਆ ਉੱਠ ਗਿਆ ਔਰ ਆਪਣੇ ਪਰਿਵਾਰ ਦੀ ਮਤਲਬ ਭਰਾਵਾਂ ਦੀ ਭੈਣ ਦੀ ਪਰਵਰਿਸ਼ ਲਈ ਆਪ ਜੀ ਨੂੰ ਬਹੁਤ ਕੁਛ ਕਰਨਾ ਪਿਆ, ਬਹੁਤ ਕੁਛ ਜਰਨਾ ਪਿਆ। ਔਰ ਫਿਰ ਗੁਰੂ ਅਮਰਦਾਸ ਸਾਹਿਬ ਦੀ ਸੰਗਤ ਵਿੱਚ ਰਹੇ, ਸੇਵਾ ਕਰਦਿਆਂ ਕਰਦਿਆਂ ਕਰਦਿਆਂ ਗੁਰੂ ਦੀਆਂ ਬਖਸ਼ਿਸ਼ਾਂ, ਇਕਾਂਤ ਹਿਰਦਾ ਸ਼ੁੱਧ ਹੋਇਆ। ਸ਼ੁੱਧ ਹਿਰਦੇ ਦੇ ਵਿੱਚੋਂ ਫਿਰ ਆਨੰਦਮਈ ਸੰਗੀਤ ਪੈਦਾ ਹੋਇਆ। ਆਨੰਦਮਈ ਸੰਗੀਤ ਐਸਾ ਪੈਦਾ ਹੋਇਆ ਕਿ 30 ਰਾਗਾਂ ਦੇ ਵਿੱਚ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਾਣੀ ਉਚਾਰੀ ਹੈ। ਔਰ ਐਸੇ ਐਸੇ ਸ਼ਬਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰੇ ਨੇ। ਅੱਜ ਵੀ ਰਾਗੀ ਸਿੰਘਾਂ ਨੂੰ ਬਹੁਤ ਮਿਹਨਤ ਦੇ ਨਾਲ ਉਹਨਾਂ ਸ਼ਬਦਾਂ ਦੀ ਤਿਆਰੀ ਕਰਨੀ ਪੈਂਦੀ ਹੈ। ਭਾਵ ਕਿ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਕਿਤੇ ਜ਼ਿਕਰ ਨਹੀਂ ਮਿਲਦਾ ਕਿਸੇ ਇਤਿਹਾਸ ਵਿੱਚ ਵੀ ਉਹਨਾਂ ਕਿਤੇ ਸੰਗੀਤ ਸਿੱਖਿਆ ਵੇ। ਪਰ ਜਦੋਂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸੱਚੇ ਪਾਤਸ਼ਾਹ ਮਹਾਰਾਜ ਬਾਣੀ ਉਚਾਰਿਆ ਕਰਦੇ ਵਾਹਿਗੁਰੂ ਦੇ ਦਰ ਤੋਂ ਆਈ ਹੋਈ ਤਾਂ ਸਾਡਾ ਇਤਿਹਾਸ ਕਹਿੰਦਾ ਹੈ ਕਿ ਆਪ ਜੀ ਦੇ ਨੇਤਰਾਂ ਵਿੱਚ ਜਲ ਵਗਦਾ ਰਹਿੰਦਾ। ਮੈਂ ਨੀਰ ਵਹਿ ਵਹਿ ਚੱਲੇ ਜੀ ਲਿਖਿਆ ਵਿਦਵਾਨਾਂ ਨੇ ਕਿ ਆਪ ਜੀ ਦਾ ਜਾਮਾ, ਆਪ ਜੀ ਜਿਹੜਾ ਚੋਲਾ ਸੀ ਇਹ ਭਿੱਜ ਜਾਂਦਾ ਜਦੋਂ ਬਾਣੀ ਸੱਚੇ ਪਾਤਸ਼ਾਹ ਜੀ ਉਚਾਰਦੇ। ਬਾਣੀ ਉਚਰੇ ਸਾਧ ਜਨ ਅਮਿਓ ਚੱਲੇ ਚਰਣੇ, ਫੁਹਾਰੇ ਫੁੱਟਦੇ ਅੰਮ੍ਰਿਤ ਦੇ ਆਵੀ ਦੀ ਰਸਨ ਤੋਂ। ਵਿਦਵਾਨਾਂ ਨੇ ਰਾਏ ਦਿੱਤੀ ਹੈ ਜੇਕਰ ਅਸੀਂ 2 ਕਟੋਰੀਆਂ ਲੈ ਕੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਨੇਤਰਾਂ ਦੇ ਥੱਲੇ ਕਰ ਦਈਏ ਜਦੋਂ ਆਪ ਜੀ ਬਾਣੀ ਉਚਾਰਦੇ ਗਾਉਂਦੇ ਤੇ ਕਟੋਰੀਆਂ ਜਲ ਦੇ ਨਾਲ ਭਰ ਜਾਂਦੀ ਹੈ। ਐਸਾ ਆਵੀ ਦੇ ਅੰਦਰ ਵਿਰਾਗ ਅਤੇ ਐਸਾ ਪਿਆਰ। ਸੋ ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਬਾਣੀ ਉਹਨਾਂ ਨੇ ਮੋਹਰ ਲਾਈ ਹੈ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਇਹ ਸ਼ਬਦ ਆਪ ਨੇ ਬੇਅੰਤਵਾਰ ਪੜ੍ਹਿਆ ਹੋਵੇਗਾ ਅਤੇ ਗੁਰੂ ਕੇ ਵਜ਼ੀਰਾਂ ਪਾਸੋਂ ਕਥਾਵਾਚਕਾਂ ਪਾਸੋਂ ਸੁਣਿਆ ਹੋਵੇਗਾ। ਪਰ ਇਹ 'ਚ ਇੱਕ ਨੁਕਤਾ ਚੇਤੇ ਰੱਖਣਾ, ਜਿਹੜਾ ਇਹ 'ਚ ਪਾਠ ਆਇਆ ਗੁਰ ਬਾਣੀ ਇਹ ਵੱਖ ਵੱਖ ਹੈ, ਇਕੱਠਾ ਨਹੀਂ। ਗੁਰਬਾਣੀ ਕਹੇ ਨਹੀਂ ਗਾ, ਇਹ ਪਾਠ ਹੈ ਗੁਰ ਵੱਖਰਾ ਅਤੇ ਬਾਣੀ ਵੱਖਰਾ। ਗੁਰ ਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਆਮ ਤੌਰ 'ਤੇ ਆਪਾਂ ਪੜ੍ਹਦੇ ਹਾਂ ਗੁਰਬਾਣੀ ਗਾਵੇ ਭਾਈ ਉਹ ਸਫਲ ਸਦਾ ਸੁਖਦਾਈ, ਆਵੋ ਸਿੱਖ ਸਤਿਗੁਰੂ ਦੇ ਪਿਆਰਿਓ ਗਾਵੋ ਸੱਚੀ ਬਾਣੀ। ਭਾਵ ਕਿ ਆਮ ਤੌਰ 'ਤੇ ਗੁਰਬਾਣੀ ਹੀ ਪਾਠ ਆਉਂਦਾ ਹੈ ਪਰ ਇਸ ਪੰਕਤੀ ਵਿੱਚ ਗੁਰ ਵੱਖਰਾ ਹੈ ਅਤੇ ਬਾਣੀ ਪਾਠ ਵੱਖਰਾ ਹੈ। ਗੁਰ ਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਸੋ ਗੁਰੂ ਰਾਮਦਾਸ ਜੀ ਨੇ ਮੋਹਰ ਲਾ ਦਿੱਤੀ 4th ਜਾਮੇ ਦੇ ਵਿੱਚ ਕਿ ਜਿਹੜੀ ਗੁਰਬਾਣੀ ਹੈ ਗੁਰੂ ਹੈ, ਗੁਰੂ ਵਿੱਚ ਅਤੇ ਗੁਰਬਾਣੀ ਵਿੱਚ, ਬਾਣੀ 'ਚ ਗੁਰੂ ਵਿੱਚ ਕੋਈ ਫਰਕ ਨਹੀਂ।
ऐसे दीन दयाल सतगुरु जी ये पवित्र शब्द गायन करते ने जैसरी रागणी विच ते घर पहले विच चार चार पदियां दे इस शब्द आउणगे। एक ओ अंकार सतगुर प्रसाद, परमात्मा एक है, अदुती है, अखंड है, सर्व का प्रकाशक है, सत चित आनंद है, और सतगुर प्रसाद पूरियां गुरां दी कृपा द्वारा प्राप्ति हुंदी पाई।

ਗੁਰੂ ਰਾਮਦਾਸ ਸਾਹਿਬ ਜੀ ਦੀ ਮਹਾਰਾਜ ਜੀ ਦੀ ਬਤੀਤ ਹੋਈ। ਮਾਤਾ ਪਿਤਾ ਦੇ ਜਾਣ ਤੋਂ ਪਿੱਛੋਂ ਬੜੀ ਕਠਿਨ ਸੀ, ਬਹੁਤ ਹੀ ਮੁਸ਼ਕਲ ਸੀ। 7 ਸਾਲ ਦਾ ਬੱਚਾ ਆਪਣੇ ਛੋਟੇ ਭਰਾਵਾਂ ਨੂੰ ਭੈਣਾਂ ਨੂੰ ਪਾਲਣਾ ਕੋਈ ਸਹਾਰਾ ਨਹੀਂ। ਸਰੀਕਾਂ ਨੇ ਵੀ ਮੁੱਖ ਮੋੜ ਲਏ ਔਰ ਨਾਨੀ ਜੀ ਸੋ ਆਪ ਜੀ ਨੂੰ ਆਪਣੇ ਪਿੰਡ ਬਾਸਰ ਕੇ ਲੈ ਆਈ, ਪਰ ਮਾਮਿਆਂ ਨੇ ਮੂੰਹ ਮੋੜ ਲਏ, ਉਹਨਾਂ ਵੀ ਪਿਆਰੇ ਨਹੀਂ ਬੱਚਿਆਂ ਨੂੰ ਸਾਂਭਿਆ। ਫਿਰ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦਾ ਨਗਰ ਹੈ, ਉੱਥੇ ਹੀ ਨਾਨਕੇ ਹਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ, ਭਾਵ ਕਿ ਗੁਰੂ ਅਮਰਦਾਸ ਸਾਹਿਬ ਦਾ ਪ੍ਰਕਾਸ਼ ਨਗਰ ਬਾਸਰ ਕੇ ਗਿੱਲ ਬਾਬਾ ਬੁੱਢਾ ਸਾਹਿਬ ਦੀ ਬੀੜ ਦੇ ਨਜ਼ਦੀਕ। ਸੋ ਉੱਥੇ ਹੀ ਨਾਨਕੇ ਹਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ, ਉੱਥੇ ਵੀ ਕੁਝ ਸਮਾਂ ਰਹੇ ਨੇ। ਫਿਰ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨਿਥਾਵਿਆਂ ਦੇ ਥਾਮ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਗਾਤਿਆਂ ਦੀ ਗਾਤ, ਪਤਿਆਂ ਦੀ ਪਾਤ, ਨਿਤਰਿਆਂ ਦੀ ਧਿਰ, ਤਿਨ੍ਹਾਂ ਦੀ ਨਿਗਾਹ ਪੈ ਗਈ ਸੱਚੇ ਪਾਤਸ਼ਾਹ ਜੀ ਦੀ। ਅਮੇ ਦ੍ਰਿਸ਼ਟ ਸੁਭ ਕਰੇ ਹਰੇ ਅਗ ਪਾਪ ਸਕਲ ਮਲ, ਮੇਰਾ ਕਰਤੀਆਂ ਅੰਮ੍ਰਿਤ ਦ੍ਰਿਸ਼ਟ ਸੰਚ ਜੀਵ ਆਏ। ਸੱਚੇ ਪਾਤਸ਼ਾਹ ਜੀ ਨੇ ਆਪ ਜੀ ਨੂੰ ਆਪਣੇ ਭੈਣ ਭਰਾਵਾਂ ਸਮੇਤ ਸ੍ਰੀ ਗੋਇੰਦਵਾਲ ਸਾਹਿਬ ਲੈ ਆਂਦਾ। ਇੱਥੇ ਆਪ ਜੀ ਨੇ ਦਿਨੇ ਰਾਤ ਇੱਕ ਮਨ ਇੱਕ ਚਿੱਤ ਹੋ ਕੇ ਸੇਵਾ ਕੀਤੀ। ਐਸੀ ਘਾਲਣਾ ਘਾਲੀ, ਐਸੀ ਘਾਲਣਾ ਘਾਲੀ, ਨਾ ਖਾਣ ਦਾ, ਨਾ ਪਹਿਨਣ ਦਾ, ਨਾ ਆਰਾਮ ਦਾ ਕੋਈ ਖਿਆਲ ਹੀ ਨਹੀਂ, ਨਾ ਸੰਸਾਰ ਦੀ ਪਰਵਾਹ। ਔਰ ਐਸੀਆਂ ਗੁਰੂ ਅਮਰਦਾਸ ਸਾਹਿਬ ਦੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ, ਨਾਮ ਦੀ ਵਡਿਆਈ, ਪ੍ਰਭੂ ਦੇ ਸਿਮਰਨ ਦੀ ਵਡਿਆਈ ਔਰ ਬ੍ਰਹਮ ਗਿਆਨ ਦੀਆਂ ਦਾਤਾਂ। ਫਿਰ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਆਪਣੀ ਸਪੁੱਤਰੀ ਬੀਬੀ ਪਾਨੀ ਜੀ ਦਾ ਸ਼ੁਭ ਆਨੰਦ ਕਾਰਜ ਕਰ ਦੇਣਾ। ਫਿਰ ਆਪਣੀ ਅਵਸਥਾ, ਆਪਣੀ ਉਮਰ ਅਤੇ ਗੁਰਤਾ ਗੱਦੀ ਵੀ ਬਖਸ਼ ਦੇਣੀ। ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ, ਮੇਰੇ ਹੀਰ ਹੈ ਰਤਨ ਨਾਮ ਹਰ ਬੱਸਿਆ, ਹੀਰੇ ਦਾ ਅਰਥ ਹਿਰਦਾ, ਕਹਿੰਦੇ ਮੇਰੇ ਹਿਰਦੇ ਵਿੱਚ ਰਤਨਾਂ ਨਾਲੋਂ ਕੀਮਤੀ ਵਾਹਿਗੁਰੂ ਦਾ ਨਾਮ ਵੱਸ ਗਿਆ। ਕਦੋਂ? ਗੁਰ ਹੱਥ ਧਰਿਓ ਮੇਰੇ ਮਾਥਾ, ਜਦੋਂ ਮੇਰੇ ਗੁਰੂ ਨੇ ਮੇਰੇ ਸਿਰ 'ਤੇ ਮਿਹਰ ਦਾ ਹੱਥ ਰੱਖ ਦਿੱਤਾ, ਜਦੋਂ ਗੁਰੂ ਨੇ ਕਿਰਪਾ ਕਰ ਦਿੱਤੀ ਸਤਸੰਗੀਓ। ਜਿਨ ਕੋ ਕਿਰਪਾ ਕਰਤਾ ਹੈ ਗੋਬਿੰਦ, ਅਤੇ ਸਤਸੰਗ ਮਿਲਾਤ, ਧੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰ ਕਹਿ ਲਾਗੇ। ਨਾਮ ਹਰੇਕ ਨੂੰ ਨਹੀਂ ਮਿਲਦਾ, ਜਿਹਦੇ 'ਤੇ ਵਾਹਿਗੁਰੂ ਦੀ ਕਿਰਪਾ ਹੋਵੇ, ਗੁਰੂ ਮਿਹਰ ਕਰ ਦੇਵੇ, ਗੁਰੂ ਤਰੁੱਠ ਜਾਵੇ। ਗੁਰ ਕਾਢ ਤਲੀ ਦਿਖਲਾਇਆ, ਜਿਹੜਾ ਨਾਮ ਦਾ ਹੀਰਾ ਸਾਡੇ ਅੰਦਰ ਹੈ, ਇਹ ਗੁਰੂ ਨੇ ਕਿਰਪਾ ਕਰਕੇ ਕੱਢ ਕੇ ਅਤੇ ਆਪਣੇ ਸੇਵਕ ਦੀ ਤਲੀ 'ਤੇ ਰੱਖ ਦਿੱਤਾ। ਅਤੇ ਗੁਰੂ ਜੀ ਫਰਮਾਉਂਦੇ, ਗੁਰ ਹੱਥ ਧਰਿਓ ਮੇਰੇ ਮਾਥਾ, ਮੇਰੇ ਗੁਰਦੇਵ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਮੇਰੇ ਸਿਰ 'ਤੇ ਜਦੋਂ ਮਿਹਰ ਭਰਿਆ ਹੱਥ ਰੱਖਿਆ, ਇਹ ਨਾਮ ਮੇਰੇ ਹਿਰਦੇ 'ਚ ਵੱਸ ਗਿਆ।

ਇਨਾਮ ਦੀ ਕਿੰਨੀ ਮਹਿਮਾ ਹੈ ਦੱਸਦੇ ਨੇ। ਕਹਿੰਦੇ ਭਾਈ ਜਿਨ੍ਹਾਂ ਦੇ ਹਿਰਦਿਆਂ ਵਿੱਚ ਵਾਹਿਗੁਰੂ ਦਾ ਨਾਮ ਵੱਸ ਜਾਏ, ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ। ਜਨਮਾਂ ਜਨਮਾਂਤਰਾਂ ਦੇ ਕੇਦ ਅਰਥ ਦੇ ਕਿਲ ਵਿਖ ਕਿਲ ਵਾਂਗ ਵਿਖ ਵਾਂਗ ਦੁੱਖ ਦੇਣ ਵਾਲੇ ਜੰਗਾਲਿਆ ਕਿਲ ਕਿਤੇ ਵੱਜੇ ਨਾ ਪੈਰ 'ਚ, ਪੈਰ ਬੜਾ ਦੁੱਖ ਦਿੰਦਾ ਹੈ। ਇੱਦਾਂ ਜਿਹੜੇ ਪਾਪ ਕਰਮ ਨੇ ਇਹ ਜੀਵ ਨੂੰ ਦੁੱਖ ਦਿੰਦੇ ਨੇ, ਜ਼ਹਿਰ ਵਾਂਗ ਅਸਰ ਕਰਦੇ ਨੇ, ਕਿਲ ਵਾਂਗ ਚੁੱਭਦੇ ਨੇ, ਦੁਖੀ ਕਰਦੇ ਨੇ। ਜਿਹੜਾ ਇਨਸਾਨ ਸੁਖੀ ਹੈ, ਹਰੇਕ ਤਰ੍ਹਾਂ ਨਾਲ ਸੁਖੀ ਸਮਝੋ, ਪਿਛਲੇ ਜਨਮ ਦੇ ਚੰਗੇ ਕਰਮ ਪੁੰਨ ਦਾਨ ਕੀਤੇ ਨੇ। ਜਿਹੜਾ ਇਨਸਾਨ ਸਾਰੀ ਉਮਰ ਦੁਖੀ, ਸਾਰੀ ਜ਼ਿੰਦਗੀ ਦੁੱਖਾਂ 'ਚ ਲੰਘੀ, ਸਮਝੋ ਪਾਪ ਕਰਮ ਪਿਛਲੇ ਜਨਮ ਦੇ, ਤਾਂ ਦੁਖੀ ਹੈ। ਇਹ ਜਿਹੜੇ ਜ਼ਹਿਰ ਵਰਗੇ ਕਿਲ ਵਾਂਗ ਚੁੱਭਣ ਵਾਲੇ ਦੁੱਖ ਦੇਣ ਵਾਲੇ ਪਾਪ ਸੀ, ਇਹ ਭਾਈ ਉੱਤਰ ਜਾਂਦੇ ਨੇ ਵਾਹਿਗੁਰੂ ਦਾ ਸਿਮਰਨ ਕਰਨ ਦੇ ਨਾਲ। ਗੁਰ ਨਾਮ ਦੀਓ ਰਿਨ ਲਾਥਾ। ਗੁਰੂ ਰਾਮਦਾਸ ਜੀ ਕਹਿੰਦੇ ਜਦੋਂ ਮੇਰੇ ਗੁਰਦੇਵ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕਿ ਗੁਰਦੇਵ ਗੁਰੂ ਅਮਰਦਾਸ ਜੀ ਨੇ ਜਦੋਂ ਮੇਰੇ ਸਿਰ 'ਤੇ ਮਿਹਰ ਪ੍ਰਿਆਥ ਰੱਖਿਆ, ਨਾਮ ਦੇ ਦਿੱਤਾ, ਫਿਰ ਜਿਹੜਾ ਅਸੀਂ ਰਿਣ ਕਰਜ਼ ਸੀ ਇਹ ਲੈ ਗਿਆ। ਬੇਨਤੀ ਕੀਤੀ ਸੀ ਪਰਸੋਂ ਵੀ ਕਿ ਕਰਜ਼ਾ ਸਤਸੰਗੀ ਜਿਹੜਾ ਹੁੰਦਾ ਨਾ, ਇਹ ਤਿੰਨ ਤਰ੍ਹਾਂ ਦਾ ਮੰਨਿਆ, ਵਾਹਿਗੁਰੂ ਦਾ, ਗੁਰੂ ਦਾ, ਮਾਤਾ ਅਤੇ ਪਿਤਾ ਦਾ। ਸੋ ਸਿਮਰਨ ਬੰਦਗੀ ਭਗਤੀ ਦੁਆਰਾ ਪਰਮੇਸ਼ੁਰ ਦਾ ਕਰਜ਼ ਉੱਤਰ ਜਾਂਦਾ। ਗੁਰੂ ਦੇ ਉਪਦੇਸ਼ ਅਨੁਸਾਰ ਚੱਲੀਏ, ਗੁਰੂ ਕੇ ਲੜ ਲੱਗੀਏ, ਗੁਰੂ ਦਾ ਕਰਜ਼, ਮਾਤਾ ਪਿਤਾ ਦੀ ਸੇਵਾ ਕਰੀਏ ਅਤੇ ਮਾਂ ਬਾਪ ਦਾ ਕਰਜ਼ ਉੱਤਰ ਜਾਂਦਾ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ, ਗੁਰੂ ਜੀ ਦਾ ਬੜਾ ਪਿਆਰਾ ਬਚਨ ਹੈ, ਜਾ ਕੋ ਮੁਸ਼ਕਲ ਅੱਤ ਬਣੇ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾਂ ਸਾਕ ਪੇ ਭੱਜ ਖਲੇ, ਸਭੋ ਭੱਜੇ ਆਸਰਾ ਚੁੱਕੇ ਸਭ ਅਸਰਾਓ, ਚਿੱਤ ਆਵੇ ਉਸ ਪਾਰ ਬ੍ਰਹਮਤਾ ਲੱਗੇ ਨਾ ਤੱਤੀ ਵਾਓ। ਬਾਣੀ ਪੜ੍ਹਦੇ ਹਾਂ, ਲਗਾ ਮਾਤਰਾ ਦਾ ਖਿਆਲ ਕਰਕੇ ਪੜ੍ਹਾਂਗੇ, ਆਨੰਦ ਆਏਗਾ। ਚਿੱਤ ਆਵੇ ਉਸ, ਇੱਥੇ ਊੜੇ ਦਾ ਮੂੰਹ ਖੁੱਲ੍ਹਾ ਆਏਗਾ, ਉਸ ਬੋਲਾਂਗੇ, ਜੇ ਔਂਕੜ ਆਏਗਾ ਥੱਲੇ ਉਸ। ਇਹ ਗੁਰਬਾਣੀ ਪੜ੍ਹਦੇ ਹਾਂ, ਖਿਆਲ ਕਰਨਾ ਦੱਸਾ ਸੰਗੀਓ ਕਿਹੜੀ ਮਾਤਰਾ ਲੱਗੀ ਹੈ ਅਤੇ ਉਹਦਾ ਉਚਾਰਨ ਕੀ ਹੈ। ਤਾਂ ਹੀ ਜਦੋਂ ਗੁਰਬਾਣੀ ਸਿੱਖਦੇ ਹਾਂ ਪਹਿਲਾਂ ਮੋਹਾਰ ਨਹੀਂ ਪੜ੍ਹਨੀ, ਅਤਿਅੰਤ ਲਾਜ਼ਮੀ ਹੈ। ਤਾਂ ਸਾਨੂੰ ਅੱਖਰਾਂ ਦੀ ਸਹੀ ਜਿਹੜੀ ਹੈ ਆਵਾਜ਼ ਇਹ ਸਾਨੂੰ ਮਿਲ ਸਕਦੀ ਹੈ। ਅਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਜਿਸ ਵਿਅਕਤੀ ਨੂੰ ਬਹੁਤ ਮੁਸ਼ਕਲ ਬਣ ਜਾਏ, ਕੋਈ ਵੀ ਢੋਈ ਨਾ ਦੇਵੇ ਉਹਨੂੰ, ਜਿਹੜੇ ਦੁਸ਼ਮਣ ਨੇ ਉਹ ਪਿਆਰੇ ਚਾਰ ਸਿਰ ਘੇਰ ਲੈਣ, ਰਿਸ਼ਤੇਦਾਰ ਭੈਣ ਭਰਾ ਸਾਰੇ ਭੱਜ ਜਾਣ, ਕੋਈ ਸਾਥ ਨਾ ਦੇਵੇ, ਐਸੇ ਸਮੇਂ ਜੇਕਰ ਵਾਹਿਗੁਰੂ ਪਰਮਾਤਮਾ ਯਾਦ ਆ ਜਾਏ, ਚਿੱਤ ਆਵੇ ਉਸ ਪਾਰ ਬ੍ਰਹਮਤਾ ਲੱਗੇ ਨਾ ਤੱਤੀ ਵਾਓ। ਤੱਤੀ ਵਾਹ ਨਹੀਂ ਲੱਗਦੀ ਸਤਸੰਗੀ, ਜੇ ਕਿਤੇ ਐਸੇ ਸਮੇਂ ਪਰਮਾਤਮਾ ਯਾਦ ਆ ਜਾਏ। ਅਤੇ ਗੁਰੂ ਜੀ ਮਿਹਰ ਕਰਦੇ ਨੇ, ਐਸੀ ਕਿਰਪਾ ਹੁੰਦੀ ਵਾਹਿਗੁਰੂ ਦੀ, ਜਿਨ੍ਹਾਂ ਨੂੰ ਪਰਮਾਤਮਾ ਗੁਰੂ ਨਾਮ ਦੀ ਦਾਤ ਦੇ ਦੇਵੇ, ਜਨਮਾਂ ਜਨਮਾਂਤਰ ਦੇ ਪਾਪ ਲੈ ਜਾਂਦੇ ਨੇ, ਆਸਰਾ ਮਿਲ ਜਾਂਦਾ, ਔਰ ਜਨਮਾਂ ਜਨਮਾਂਤਰਾਂ ਦੇ ਜਿਹੜੇ ਕਰਜ਼ ਚੜ੍ਹੇ ਨੇ ਸਿਰ ਦੇ ਉੱਤੇ ਇਹ ਵੀ ਲੈ ਜਾਂਦੇ ਨੇ। ਮੇਰੇ ਮਨ ਭਜ ਰਾਮ ਨਾਮ ਸਭ ਅਰਥਾ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਨੇ ਮੇਰੇ ਮਨ, ਹੁਣ ਮਨ ਤਾਂ ਪਿਆਰੇ ਗੁਰੂ ਦਾ, ਇਕੱਲਿਆ ਗੁਰੂ ਦਾ ਮਨ ਨਹੀਂ ਗਾ, ਸਾਰਿਆਂ ਦੇ ਕੋਲ ਮਨ ਨੇ, ਉੱਤਮ ਭਗਤਾ, ਮੱਧਮ ਭਗਤਾ ਅਤੇ ਕਨਿਸ਼ਟ ਭਗਤਾ ਤਿੰਨ ਹੁੰਦੇ ਨੇ। ਉੱਤਮ ਭਗਤਾ ਉਹ ਹੁੰਦਾ ਜਿਹੜਾ ਆਪਣੇ ਮਨ ਨੂੰ ਸੰਬੋਧਨ ਕਰਕੇ ਅਤੇ ਦੂਜੇ ਨੂੰ ਸਿੱਖਿਆ ਦੇਵੇ। ਪ੍ਰਥਮੇ ਮਨ ਪ੍ਰਬੋਧੇ ਆਪਣਾ ਪਾਛੇ ਅਵਰ ਰਿਜਾਵੈ। ਅਤੇ ਮੱਧਮ ਜਿਹੜਾ ਭਗਤਾਂ ਦਾ ਸਤਸੰਗੀ, ਉਹ ਕਿਸੇ ਨੂੰ ਸਿੱਖਿਆ ਦੇ ਕੇ ਅਤੇ ਫਿਰ ਉਪਦੇਸ਼ ਦੇਵੇ। ਕਨਿਸ਼ਠ ਭਾਵ ਸਭ ਤੋਂ ਨੀਵੇਂ ਦਰਜੇ ਦਾ ਹੁੰਦਾ ਹੈ ਭਗਤਾ, ਜਿਹੜਾ ਕਿਸੇ ਨੂੰ ਦਬਕੇ ਨਾਲ ਡਰਾ ਕੇ ਉਪਦੇਸ਼ ਦੇਵੇ। ਭਗਤਾਂ ਹੁੰਦਾ ਹੈ ਜਿਹੜਾ ਉਪਦੇਸ਼ ਦੇਣ ਵਾਲਾ। ਅਤੇ ਗੁਰੂ ਸਾਹਿਬ ਜੀ ਉੱਤਮ ਭਗਤਿਆਂ ਨੂੰ ਉੱਤਮ ਬਣਾਉਣ ਵਾਲੇ ਨੇ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਮਨ ਨੂੰ ਸੰਬੋਧਨ ਕਰਦੇ ਨੇ ਕਿ ਜਿੰਨੇ ਵੀ ਭਾਈ ਸ਼ਬਦ ਪੜ੍ਹਨਾ ਗਾਉਣਾ ਉਹ ਆਪਣੇ ਮਨ ਨੂੰ ਸੰਬੋਧਨ ਕਰੇ।
ਮੇਰੇ ਮਨ ਭਜ ਰਾਮ ਨਾਮ ਸਭ ਅਰਥਾ। ਐ ਮੇਰੇ ਮਨ ਭਜ ਭਜਨ ਕਰਿਆ ਕਰ ਰਾਮ ਨਾਮ, ਰਮੇ ਹੋਏ ਪਰਮੇਸ਼ਰ ਦੇ ਨਾਮ ਦਾ ਸਭ ਅਰਥਾ। ਸਭ ਭੱਬੇ ਸਿਆਰੀ ਲੱਗੀ, ਜਿਹਦਾ ਅਰਥ ਬਣੇਗਾ ਸਾਰੇ ਹੀ ਅਰਥਾ ਮਨੋਰਥ ਪੂਰੇ ਹੋ ਜਾਣਗੇ। ਹਰ ਹਰ ਪੁੱਛਿਆ ਢਾਡੀ ਸਦਕੇ ਕਿ ਤਾਂ ਅਰਥ ਤੂੰ ਆਇਆ। ਅਰਥ ਦਾ ਮਤਲਬ ਹੁੰਦਾ ਸਤਸੰਗਿਓ ਮਨੋਰਥ। ਇਸ ਲਈ ਸਭ ਅਰਥ ਆ, ਸਾਰੇ ਹੀ ਮਨ ਦੇ ਮਨੋਰਥ ਪੂਰੇ ਹੋ ਜਾਣਗੇ ਜਦੋਂ ਭਾਈ ਤੂੰ ਪਰਮਾਤਮਾ ਦਾ ਭਜਨ ਕਰੇਗਾ। ਗੁਰਪੂਰੇ ਹਰ ਨਾਮ ਦ੍ਰਿੜਾਇਆ, ਬਿਨ ਨਾਵੈ ਜੀਵਨ ਬਿਰਥਾ। ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਪੂਰਿਆਂ ਗੁਰਾਂ ਨੇ ਸਾਡੇ ਅੰਦਰ ਨਾਮ ਦ੍ਰਿੜ ਕਰਵਾ ਤਾ। ਦ੍ਰਿੜ ਦਾ ਅਰਥ ਨਾਲ ਭੁੱਲੇ ਹੀ ਨਾ, ਉੱਠਦਿਆਂ ਬੈਠਦਿਆਂ ਤੁਰਦਿਆਂ ਫਿਰਦਿਆਂ ਸੁੱਤਿਆਂ ਖਾਂਦਿਆਂ ਪੀਂਦਿਆਂ ਰੱਬ ਵਾਹਿਗੁਰੂ ਪਰਮੇਸ਼ਰ ਯਾਦ ਰਵੇ, ਉਹਨੂੰ ਕਹਿੰਦੇ ਦ੍ਰਿੜ ਹੋ ਗਿਆ। ਜੋ ਅੰਦਰੋਂ ਕਦੇ ਰੱਬ ਦਾ ਵਾਹਿਗੁਰੂ ਦਾ ਪਰਮੇਸ਼ਰ ਦਾ ਨਾਮ ਭੁੱਲੇ ਹੀ ਨਾ। ਅਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਗੁਰਪੂਰੇ ਹਰ ਨਾਮ ਦ੍ਰਿੜਾਇਆ। ਸਾਡੇ ਪੂਰੇ ਗੁਰਦੇਵ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਅੰਦਰ ਦ੍ਰਿੜ ਕਰਤਾ, ਨਾਮ ਪੱਕਿਆਂ ਤਰ੍ਹਾਂ ਵਿਛਾ ਦਿੱਤਾ। ਬਿਨ ਨਾਵੈ ਜੀਵਨ ਬਿਰਥਾ, ਭਾਈ ਨਾਮ ਤੋਂ ਬਿਨਾਂ ਸਾਰਾ ਜੀਵਨ ਬਿਰਥ ਹੀ ਹੈ। ਰੋਜ਼ ਹੀ ਪੜ੍ਹਦੇ ਹਾਂ ਜਪਜੀ ਸਾਹਿਬ ਦਾ ਪਾਠ, ਕਰਨਾ ਚਾਹੀਦਾ ਪਿਆਰਿਓ। ਹਰੇਕ ਗੁਰੂ ਸਾਹਿਬ ਜੀ ਸੱਚੇ ਪਾਤਸ਼ਾਹ ਅੰਮ੍ਰਿਤ ਵੇਲੇ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਿਆ ਕਰਦੇ। ਸਾਹਿਬ ਗੁਰੂ ਅਰਜਨ ਦੇਵ ਸਾਹਿਬ ਦੀ ਸ਼ਹੀਦੀ ਤੋਂ ਪਹਿਲਾਂ ਰਾਵੀ ਦੇ ਕੰਢੇ ਸੱਜ ਕੇ ਸ੍ਰੀ ਜਪਜੀ ਸਾਹਿਬ ਦਾ ਪਾਠ ਕੀਤਾ। ਸਾਹਿਬ ਗੁਰੂ ਅਮਰਦਾਸ ਵਾਹਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ਼ਹਾਦਤ ਦੇਣ ਤੋਂ ਪਹਿਲਾਂ ਦਿੱਲੀ ਦੇ ਚਾਂਦਨੀ ਚੌਂਕ ਵਿਖੇ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਸੀਸਗੰਜ ਸਾਹਿਬ ਹੈ, ਉੱਥੇ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਨੇ ਬੈਠ ਕੇ ਪਿੱਪਲ ਦਾ ਰੁੱਖ ਸੀ ਉਹਦੇ ਥੱਲੇ ਬੈਠ ਕੇ ਸੱਚੇ ਪਾਤਸ਼ਾਹ ਨੇ ਖੂਹੀ ਦੇ ਨਜ਼ਦੀਕ ਇੱਕ ਮਨ ਹੋ ਕੇ ਸ੍ਰੀ ਜਪਜੀ ਸਾਹਿਬ ਦਾ ਪਾਠ ਕੀਤਾ। ਅਤੇ ਜਲਾਦ ਨੂੰ ਕਿਹਾ ਸੀ ਜਦੋਂ ਅਸੀਂ ਸਿਰ ਝੁਕਾਈਏ ਰੱਬੀ ਬਾਣੀ ਨੂੰ ਨਮਸਕਾਰ ਕਰੀਏ ਤੂੰ ਤੇਗ ਚਲਾ ਦੇ। ਉਹਨਾਂ ਵੀ ਜਪਜੀ ਸਾਹਿਬ ਦਾ ਪਾਠ ਕੀਤਾ। ਹਰੇਕ ਗੁਰੂ ਸਾਹਿਬ ਜੀ ਸੰਸਾਰ ਤੋਂ ਜਾਣ ਤੋਂ ਪਹਿਲਾਂ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਦੇ। ਇਹ ਪ੍ਰਲੋਕ ਦੀ ਰਾਹਦਾਰੀ ਹੈ, ਇਹ ਪ੍ਰਲੋਕ ਦੀ ਸਪੋਂਸਰਸ਼ਿਪ ਹੈ, ਇਹ ਪ੍ਰਲੋਕ ਦੀ ਨਿਸ਼ਾਨੀ ਹੈ, ਇਹ ਪ੍ਰਲੋਕ ਦਾ ਪ੍ਰਵਾਨਾ ਹੈ ਪਿਆਰਿਓ। ਇਸ ਲਈ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ ਕਿ ਪੂਰਿਆਂ ਗੁਰਾਂ ਨੇ ਕਿਰਪਾ ਕੀਤੀ ਹੈ, ਨਾਮ ਦ੍ਰਿੜ ਕਰਾ ਤਾਂ ਨਾਮ ਤੋਂ ਬਿਨਾਂ ਜੀਵਨ ਬਿਰਥ। ਜਪਜੀ ਸਾਹਿਬ ਦਾ ਪਾਠ ਕਰਦੇ ਹੋ ਚ ਆਪਾਂ ਪੜ੍ਹਦੇ, ਜੇ ਯੋਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ, ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜੱਗ ਲੇ, ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ। ਕਹਿੰਦੇ ਜੇ ਪਰਮਾਤਮਾ ਦੀ ਦ੍ਰਿਸ਼ਟੀ 'ਚ ਅਸੀਂ ਨਹੀਂ ਆਏ, ਭਾਵੇਂ ਚਾਰ ਯੋਗ ਦੀ ਉਮਰ ਹੋ ਜਾਏ, ਹੋਰ ਦਸੂਣੀ ਹੋਏ, ਹੋਰ ਦਸ ਗੁਣਾ ਵੱਧ ਹੋ ਜਾਏ, ਚਾਲੀ ਯੁੱਗ ਦੀ ਉਮਰ ਹੋ ਜਾਏ, ਚੰਗਾ ਨਾਉ ਰਖਾਏ ਕਹਿ ਤੇ ਬਹੁਤ ਵਧੀਆ ਨਾਮ ਰਖਾ ਲਿਆ ਆਪਣਾ, ਨਾਲ ਚੱਲੇ ਸਭ ਕੋਈ ਤੇ ਦੁਨੀਆਂ ਪਿੱਛੇ ਪਿੱਛੇ ਤੁਰੀ ਫਿਰੇ। ਸਤਸੰਗੇ ਦੁਨੀਆਂ ਦੇ ਇਕੱਠ ਨੂੰ ਸੰਗਤ ਨਹੀਂ ਕਹਿੰਦੇ, ਚੇਤਾ ਰੱਖਿਓ। ਬੜੇ ਬੜੇ ਇਕੱਠ ਆਪਾਂ ਵੇਖੇ ਹੋਣਗੇ ਕਈ ਥਾਵਾਂ ਤੇ, ਬਹੁਤ ਬਹੁਤ ਦੁਨੀਆਂ ਅੰਤ ਨਹੀਂ। ਦੁਨੀਆਂ ਦੇ ਇਕੱਠ ਨੂੰ ਸੰਗਤ ਨਹੀਂ ਕਹਿੰਦੇ, ਸੰਗਤ ਕਹਿੰਦੇ ਹਨ ਜਿੱਥੇ ਏਕੋ ਨਾਮ ਵਖਾਣੀ ਹੈ। ਸਤ ਸੰਗਤ ਕੈਸੀ

ਲੋਕ ਵਿੱਚ ਕੋਈ ਬਾਤ ਨਹੀਂ ਪੁੱਛਦਾ। ਕੀਟਾਂ ਅੰਦਰ ਕੀਟ ਕਰ ਦੋਸੀ ਦੋ ਤਰੇ, ਕੀੜਿਆਂ ਦੇ ਵਿੱਚ ਕੀੜੇ ਬਣ ਕੇ ਪੈ ਜਾਂਦਾ ਸਤਸੰਗੀਓ। ਛੇਵੇਂ ਪਾਤਸ਼ਾਹ ਨੇ ਲਦਾਈ ਕੇ ਪਿੰਡ ਵਿਖੇ ਇੱਕ ਸਰਪ ਦਾ ਉਧਾਰ ਕੀਤਾ ਸੀ ਔਰ ਉਹਦਾ ਸਰੀਰ ਅੰਦਰ ਕੀੜਿਆਂ ਨਾਲ ਭਰਿਆ ਪਿਆ ਸੀ। ਇੱਕ ਵਾਰ ਛੇਵੇਂ ਪਾਤਸ਼ਾਹ ਜੀ ਮਹਾਰਾਜ ਗਏ ਆਪਣੀ ਧੀ ਬੇਬੀ ਵੀਰੋ ਜੀ ਨੂੰ ਮਿਲਣ ਉਹਦੇ ਸਹੁਰੇ ਪਿੰਡ, ਆਪਣੀ ਧੀ ਦੇ ਪਿੰਡ ਗਏ। ਇਹ ਬਠਿੰਡੇ ਦੇ ਨੇੜੇ ਸਤਸੰਗੀ ਪਿੰਡ ਮੱਲਾ, ਔਰ ਭਾਈ ਸਾਧੂ ਜੀ ਖੋਸਲਾ ਉਹਨਾਂ ਦੇ ਨਾਲ ਵਿਆਹੀ ਸੀ ਬੀਬੀ ਵੀਰੋ। ਗੁਰੂ ਸਾਹਿਬ ਜੀ ਸੱਚੇ ਪਾਤਸ਼ਾਹ ਜਿਸ ਸਥਾਨ 'ਤੇ ਬੈਠੇ ਨੇ ਨਾਲ ਮਹਾਰਾਜ ਦੇ ਬੇਅੰਤ ਫੌਜਾਂ ਨੇ, ਬੇਅੰਤ ਹੀ ਸੰਗਤਾਂ ਆਈਆਂ। ਸੱਚੇ ਪਾਤਸ਼ਾਹ ਬੈਠੇ ਨੇ ਬਾਹਰ ਖੁੱਲ੍ਹੇ ਮੈਦਾਨ ਦੇ ਵਿੱਚ, ਮਹਾਰਾਜ ਨੇ ਦੀਵਾਨ ਸਜਾਇਆ ਹੋਇਆ। ਇੱਕ ਬਹੁਤ ਭਿਆਨਕ ਸੱਪ ਆ ਗਿਆ ਅਸਰਾਲ, ਗੁਰੂ ਮਹਾਰਾਜ ਵੱਲ ਤੁਰੀ ਆਵੇ ਅਤੇ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਬਹੁਤ ਵੱਡਾ ਭਿਆਨਕ ਸੱਪ ਆ ਰਿਹਾ, ਇਹਨੂੰ ਸੱਚੇ ਪਾਤਸ਼ਾਹ ਪਿਛਾਂ ਕਰ ਦੀਏ, ਇਹਦੇ ਨਹੀਂ ਆਉਣ ਦਿਓ, ਕੰਮ ਹੈ। ਜਦੋਂ ਸੱਪ ਆਇਆ ਅਤੇ ਮਹਾਰਾਜ ਦੇ ਚਰਨਾਂ 'ਤੇ ਆ ਕੇ ਸਿਰ ਰੱਖ ਦਿੱਤਾ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਨਾਮ ਦਾ ਛੱਟਾ ਮਾਰਿਆ ਸੱਚੇ ਪਾਤਸ਼ਾਹ ਨੇ, ਉਹਦਾ ਸਰੀਰ ਛੁੱਟ ਗਿਆ। ਗੁਰੂ ਨਾਨਕ ਦੇਵ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ, ਭਾਈ ਲਾਗੇ ਤੁਹਾਡੇ ਪਿੰਡ ਜੰਬ ਵਾਲੀ, ਕਹਿੰਦੇ ਜੰਬ ਵਾਲੀ ਪਿੰਡ ਵਿੱਚ ਇੱਕ ਵਾਰ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਆਏ ਸੀ। ਇਹ ਜਿਹੜਾ ਸੱਪ ਹੈ ਨਾ, ਇਹ ਉਦੋਂ ਇੱਕ ਡੇਰੇ ਦਾ ਮਹੰਤ ਸੀ, ਬੜੀ ਪਬਲਿਕ ਪਿੱਛੇ ਲਾਈ ਹੋਈ ਸੀ ਇਹਨੇ, ਬੜੇ ਲੋਕ ਪਿੱਛੇ ਲਾ ਲਏ ਝੂਠ ਬੋਲ ਕੇ। ਅੱਜ ਕੱਲ੍ਹ ਸਤਸੰਗੀ ਦੁਨੀਆ ਪਿੱਛੇ ਲੱਗ ਜਾਂਦੀ ਹੈ, ਭੇਡਾ ਚਾਲ ਦੁਨੀਆ ਦੀ ਸਤਸੰਗੀਓ, ਚਾਲ ਤੱਕੇ ਪਿੱਛੇ ਚੱਲੇ ਪਰਮਾਰਥ ਨਾ ਸੰਭਾਲੇ। ਕਹਿੰਦੇ ਨੇ ਦੁਨੀਆ ਬੜੀ ਪਿੱਛੇ ਲਾ ਲਈ, ਲੋਕ ਬਹੁਤ ਪਿੱਛੇ ਲੱਗ ਗਏ, ਕੋਈ ਸਿਮਰਨ ਨਹੀਂ, ਕੋਈ ਭਜਨ ਬੰਦਗੀ ਇਹਦੀ ਨਹੀਂ, ਨਾ ਜੀਆਂ ਦਾ ਭਲਾ ਕਰ ਸਕਿਆ। ਇੱਕ ਵਾਰ ਕਹਿੰਦੇ ਗੁਰੂ ਨਾਨਕ ਦੇਵ ਜੀ ਜੰਬ ਵਾਲੀ ਪਿੰਡ ਵਿੱਚ ਆਏ ਅਤੇ ਮਹਾਰਾਜ ਸੱਚੇ ਪਾਤਸ਼ਾਹ ਸਜੇ ਨੇ। ਭਾਈ ਮਰਦਾਨਾ ਕਹਿੰਦਾ ਸੱਚੇ ਪਾਤਸ਼ਾਹ ਪਿਆਸ ਲੱਗੀ ਹੈ। ਭਾਈ ਮਰਦਾਨਿਆ ਉਹ ਸਾਹਮਣੇ ਡੇਰਾ, ਉੱਥੇ ਪਾਣੀ ਪੀ ਆ। ਭਾਈ ਮਰਦਾਨਾ ਸਾਹਿਬ ਜੀ ਗਏ ਪਾਣੀ ਪੀਣ, ਉੱਥੇ ਇੱਕ ਢਿੱਡ ਕੱਢਿਆ ਬੜਾ ਭਾਰੀ ਸਤਸੰਗੀ, ਉਹਦੇ ਸਾਧ ਪਿਆ ਇੱਕ ਮੰਜੀ ਦੇ ਉੱਤੇ। ਭਾਈ ਮਰਦਾਨਾ ਆਵਾਜ਼ਾਂ ਮਾਰੇ, ਭਾਈ ਮੈਂ ਜਲ ਛਕਣਾ ਜਲ, ਚੁੱਪ ਰਿਹਾ, ਕੋਈ ਨਹੀਂ ਬੋਲਿਆ, ਤਿੰਨ ਆਵਾਜ਼ਾਂ ਦਿੱਤੀਆਂ ਨਹੀਂ ਬੋਲਿਆ। ਭਾਈ ਮਰਦਾਨਾ ਸਾਹਿਬ ਜੀ ਵਾਪਸ ਆ ਗਏ, ਗੁਰੂ ਹਰਗੋਬਿੰਦ ਸਾਹਿਬ ਜੀ ਦੱਸਦੇ ਨੇ ਸੰਗਤ ਨੂੰ ਕਿ ਭਾਈ ਮਰਦਾਨਾ ਵਾਪਸ ਆਏ ਸੱਚੇ ਪਾਤਸ਼ਾਹ, ਉਹ ਪਾਣੀ ਨਹੀਂ ਦੇ ਰਿਹਾ, ਬੋਲਦਾ ਹੀ ਨਹੀਂ ਉਹ। ਕਹਿੰਦੇ ਫਿਰ ਜਾ ਮਰਦਾਨਿਆ, ਭਲਾ ਕਰਨਾ ਚਾਹੁੰਦੇ, ਸ਼ਾਇਦ ਭਲਾ ਹੋ ਹੀ ਜਾਏ। ਦੂਜੀ ਵਾਰ ਗਏ, ਵਾਜਾ ਵੂਜਾ ਮਾਰ ਕੇ ਆ ਗਏ, ਉੱਠਿਆ ਹੀ ਨਹੀਂ ਉਹ। ਤੀਸਰੀ ਵਾਰ ਫਿਰ ਭਾਈ ਮਰਦਾਨਾ ਜੀ ਨੂੰ ਭੇਜਿਆ, ਗਏ ਜਾ ਕੇ ਉਹਨਾਂ ਵਾਜਾਂ ਵੂਜਾਂ ਮਾਰੀਆਂ, ਸਾਧ ਲੇਟਿਆ ਪਿਆ ਸਤਸੰਗੀ, ਪੇਟ ਭਰਿਓ, ਪਸ਼ੂਆ ਜੋ ਸੋਇਓ, ਮਨੁੱਖ ਜਨਮ ਹੈ ਹਾਰਿਓ, ਰੱਜ ਕੇ ਤੇ ਪਿਆ ਹੋਇਆ, ਜਾਗਦਾ ਸੀ ਪਰ ਆਵਾਜ਼ ਨਹੀਂ ਦੇ ਰਿਹਾ। ਤੀਸਰੀ ਵਾਰ ਮਰਦਾਨਾ ਜੀ ਨੇ ਆ ਕੇ ਕਿਹਾ, ਸੱਚੇ ਪਾਤਸ਼ਾਹ ਮੈਨੂੰ ਪਿਆਸ ਬਹੁਤ ਲੱਗੀ, ਆਵਾਜ਼ ਨਹੀਂ ਦੇ ਰਿਹਾ। ਆਪ ਤੁਰ ਪਏ ਗੁਰੂ ਨਾਨਕ ਦੇਵ ਜੀ, ਜਾ ਕੇ ਕਹਿਣ ਲੱਗੇ ਕਿ ਤੂੰ ਸਰਾਲ ਵਾਂਗ ਪਿਆ ਇੱਥੇ, ਖਾ ਕੇ ਰਾਸ਼ਨ, ਦੁਨੀਆ ਪਿੱਛੇ ਪਬਲਿਕ ਲਾਈ ਹੋਈ, ਨਾ ਕੋਈ ਸੇਵਾ ਨਾ ਸਿਮਰਨ, ਤੇ ਵਿਹਲੀਆਂ ਖਾ ਕੇ ਪਿਆ, ਜੇ ਕੋਈ ਡੇਰੇ ਆਉਂਦਾ ਤੇ ਉਹਦਾ ਕੋਈ ਜਲ ਪਾਣੀ ਪੁੱਛਣਾ ਹੁੰਦਾ ਕਿ ਨਹੀਂ। ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਬਚਨ ਹੋਏ ਅਤੇ ਉਹਨੂੰ ਲੱਗ ਗਿਆ ਪਤਾ ਕਿ ਮੇਰੇ ਤੋਂ ਹੋ ਗਈ ਗਲਤੀ, ਇਹ ਤਾਂ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ, ਚਰਨੀ ਢਹਿ ਗਿਆ, ਮਾਰੇ ਮੈਨੂੰ ਬਖਸ਼ ਦਿਓ, ਮਾਰੇ ਮੇਰੇ ਤੋਂ ਭੁੱਲ ਹੋ ਗਈ। ਕਹਿੰਦੇ ਹੁਣ ਬਖਸ਼ਣਗੇ ਤੈਨੂੰ ਛੇਵੇਂ ਪਾਤਸ਼ਾਹ, ਹੁਣ ਤੈਨੂੰ ਬਖਸ਼ਣਗੇ ਛੇਵੇਂ ਪਾਤਸ਼ਾਹ ਆਉਣਗੇ, ਮਾਰੇ ਸੱਚੇ ਪਾਤਸ਼ਾਹ ਤੇਰਾ ਭਲਾ ਕਰਨਗੇ। ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ, ਉਦੋਂ ਦਾ ਇਹ ਸੱਪ ਦੀ ਜੂਨ 'ਚ ਪਿਆ ਅਸਰਾਲ ਦੀ ਸਤਸੰਗੀ, ਬੜੀ ਲੰਮੀ ਉਮਰ ਹੁੰਦੀ ਹੈ, ਅਤੇ ਜਦੋਂ ਉਹਨੂੰ ਪਤਾ ਲੱਗਿਆ ਕਿ ਛੇਵੇਂ ਪਾਤਸ਼ਾਹ ਮਹਾਰਾਜ ਆਏ ਨੇ, ਫਿਰ ਉਹ ਚੱਲ ਕੇ ਸਹੀਏ ਸਹੀਏ ਅਤੇ ਗੁਰੂ ਦੇ ਕੋਲ ਆ ਗਿਆ। ਸੱਚੇ ਪਾਤਸ਼ਾਹ ਨੇ ਉਹਦਾ ਉਧਾਰ ਕੀਤਾ, ਦੋ ਗੁਰਦੁਆਰੇ ਨੇ ਪਿਆਰਿਓ, ਇੱਕ ਪਿੰਡ ਮੱਲੇ ਦੇ ਵਿੱਚ ਛੇਵੇਂ ਪਾਤਸ਼ਾਹ ਦਾ ਸਥਾਨ ਜਿੱਥੇ ਅਸਰਾਲ ਦਾ ਭਲਾ ਕੀਤਾ, ਇੱਕ ਪਿੰਡ ਜੰਬ ਵਾਲੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਸਥਾਨ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਸਜੇ ਸੀ, ਜਿੱਥੇ ਉਹ ਸਾਧ ਕੋ ਭੇਜਿਆ ਸੀ ਪਾਣੀ ਛਕਣ ਵਾਸਤੇ ਭਾਈ ਮਰਦਾਨੇ ਨੂੰ। ਇਸ ਵਾਸਤੇ ਭਾਈ ਕੀਟਾਂ ਅੰਦਰ ਕੀਟ ਕਰ ਦੋਸੀ ਦੋਸ ਧਰੇ, ਜਿਹੜਾ ਸਿਮਰਨ ਬੰਦਗੀ ਭਗਤੀ ਨਹੀਂ ਕਰਦਾ, ਵਾਹਿਗੁਰੂ ਗੁਰੂ ਦੀ ਨਿਗਾਹ 'ਚ ਪਰਮੇਸ਼ਰ ਦੀ ਨਿਗਾਹ 'ਚ ਨਹੀਂ ਆਇਆ ਨਾ ਪਿਆਰਿਓ,

ਕਰ ਕੀੜਿਆਂ ਦੇ ਵਿੱਚ ਕੀੜੇ ਬਣ ਕੇ ਹੁੰਦਾ ਨਾ ਕੁੱਤਾ, ਕੁੱਤੇ ਦੇ ਸਿਰ 'ਚ ਸੱਟ ਵੱਜ ਜਾਏ ਤੇ ਪਿਆਰਿਓ ਇਹਦਾ ਮੂੰਹ ਉੱਥੇ ਨਹੀਂ ਪਹੁੰਚਦਾ ਜਿੱਥੇ ਕਿਤੇ ਇਹਦਾ ਮੂੰਹ ਪਹੁੰਚ ਜਾਏ ਕੁੱਤੇ ਦਾ, ਜਬਾਨ ਨਾਲ ਚੱਟੀ ਜਾਂਦਾ ਜ਼ਖਮ ਨੂੰ ਤੇ ਜ਼ਖਮ ਠੀਕ ਹੋ ਜਾਂਦਾ। ਸਿਰ ਦੇ ਵਿੱਚ ਇਹਦਾ ਸਤਸੰਗੀਓ ਇਹਦਾ ਮੂੰਹ ਨਹੀਂ ਪਹੁੰਚਦਾ, ਇਸ ਲਈ ਉੱਥੇ ਜ਼ਖਮ ਜਿਹੜਾ ਹੈ ਗਲ ਕੇ ਖਰਾਬ ਹੋ, ਕੀੜੇ ਪੈ ਜਾਂਦੇ, ਬਹੁਤ ਛੇਤੀ ਕੀੜੇ ਪੈ ਜਾਂਦੇ ਕੁੱਤੇ ਨੂੰ। ਉਹ ਕੀੜੇ ਜਿਹੜੇ ਪੈ ਜਾਣ ਸਤਸੰਗੀ ਕੁੱਤੇ ਦੇ ਸਿਰ 'ਚ, ਉਹਨੂੰ ਕੁੱਤੇ ਵੀ ਨਫ਼ਰਤ ਕਰਦੇ ਉਹਦੇ ਨਾਲ ਦੇ, ਉਹ ਜਦੋਂ ਫਿਰਦਾ ਉਹਨੂੰ ਕੁੱਤੇ ਪੈਂਦੇ ਅੱਗੋਂ ਭੱਜ ਇੱਥੋਂ। ਕੀਟਾਂ ਅੰਦਰ ਕੀੜ ਕਰ ਦੋਸੀ ਦੋਸ ਧਰੇ, ਉਹਦੇ ਨਾਲ ਦੇ ਦੋਸ਼ ਲਾਉਂਦੇ ਅਤੇ ਪਿਛਾਂ ਹੋ ਜਾ। ਐਸੀ ਹਾਲਤ ਹੁੰਦੀ ਹੈ ਜਿਹੜਾ ਵਾਹਿਗੁਰੂ ਦੀ ਨਿਗਾਹ 'ਚ ਨਹੀਂ ਆਇਆ। ਅਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਨਾਮ ਤੋਂ ਬਿਨਾਂ ਬਿਨ ਨਾਵ ਹੈ ਜੀਵਨ ਬਿਰਥਾ, ਸਾਰਾ ਜਨਮ ਬਿਰਥ ਭਾਈ ਰਹਾਓ। ਵਿਸ਼ਰਾਮ ਦੇ ਕੇ ਮਿਹਰ ਕਰਦੇ ਨੇ, ਬਿਨ ਗੁਰ ਮੂੜ ਭਏ ਹੈ ਮਨਮੁੱਖ, ਤੇ ਮੋਹ ਮਾਇਆ ਨਿਤ ਫਾਥਾ। ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਬਿਨ ਗੁਰ, ਗੁਰੂ ਤੋਂ ਬਿਨਾਂ ਮੂੜ ਭਏ ਹੈ ਮਨਮੁੱਖ, ਮਨਮੁੱਖ ਬੰਦੇ ਮੂਰਖ ਬਣੇ ਹੋਏ ਨੇ ਮੂਰਖ, ਤੇ ਮੋਹ ਮਾਇਆ ਨਿਤ ਫਾਥਾ, ਤੇ ਦਾ ਅਰਥ ਉਹ ਮਨਮੁੱਖ ਬੰਦੇ ਮੋਹ ਦੇ ਮਾਇਆ ਦੇ ਫਾਹੇ ਵਿੱਚ ਫਸੇ ਹੋਏ ਨੇ। ਤਿੰਨ ਸਾਧੂ ਚਰਨ ਨਾ ਸੇਵੇ ਕਬਹੂ, ਉਹਨਾਂ ਨੇ ਕਦੇ ਵੀ ਸਾਧੂਆਂ ਦੀ ਰੱਬ ਦੇ ਪਿਆਰਿਆਂ ਦੀ ਸੇਵਾ ਹੀ ਨਹੀਂ ਕੀਤੀ। ਤਿੰਨ ਸਾਧੂ ਚਰਨ ਨਾ ਸੇਵੇ ਕਬਹੂ, ਕਦੇ ਵੀ ਸੇਵਾ ਕੀਤੀ ਨਹੀਂ ਸਤਸੰਗੀਓ। ਤਿੰਨ ਸਭ ਜਨਮ ਅਕਾਥਾ, ਤਿੰਨਾਂ ਦਾ ਸਾਰਾ ਜਨਮ ਵਿਅਰਥ ਹੀ ਚਲਾ ਗਿਆ, ਨਾਮ ਤੋਂ ਬਿਨਾਂ, ਸਿਮਰਨ ਤੋਂ ਬਿਨਾਂ, ਸੇਵਾ ਤੋਂ ਬਿਨਾਂ। ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਬੇਅੰਤ ਜੀਆਂ ਦਾ ਭਲਾ ਕੀਤਾ ਸੇਵਾ ਵਿੱਚ ਲਾ ਕੇ। ਸੇਵਾ ਚੱਲ ਰਹੀ ਹੈ ਸ੍ਰੀ ਸੰਤੋਖਸਰ ਸਾਹਿਬ ਗੁਰਦੁਆਰਾ। ਕੁਝ ਸਾਡੇ ਸਰੋਤ ਕਹਿੰਦੇ ਨੇ ਸੰਤੋਖਾ ਨਾਮ ਦਾ ਇੱਕ ਸਿੱਖ ਆਇਆ, ਉਹਨੇ ਮਾਇਆ ਭੇਡ ਕੀਤੀ, ਉਹਦੀ ਮਾਇਆ 'ਤੇ ਮਹਾਰਾਜ ਨੇ ਇਹ ਸੇਵਾ ਕਰਵਾਈ ਅਤੇ ਉਹਦਾ ਨਾਮ ਰੱਖਿਆ। ਸੂਰਜ ਪ੍ਰਕਾਸ਼ ਗ੍ਰੰਥ ਅਤੇ ਸੰਪਰਦਾਈ ਮਹਾਂਪੁਰਸ਼ਾਂ ਦਾ ਇਹ ਸਤਸੰਗੀਓ ਵਿਜ਼ਨ ਹੈ, ਉਹਨਾਂ ਦੀ ਇਹ ਸੋਚ ਹੈ ਕਿ ਉੱਥੇ ਸੰਤੋਖਾ ਨਾਮ ਦਾ ਯੋਗੀ ਸਤਯੁਗ ਦਾ ਜਿਹੜਾ ਸੀ ਉੱਥੇ ਉਹ ਮੱਠ ਦੇ ਵਿੱਚ ਪਿਆ ਹੋਇਆ ਸੀ। ਉਹਨੇ ਸੇਵਾ ਬੜੀ ਕੀਤੀ ਆਪਣੇ ਗੁਰੂ ਦੀ, ਬਹੁਤ ਸੇਵਾ ਕੀਤੀ। ਗੁਰੂ ਪ੍ਰਸੰਨ ਹੋਇਆ ਅਤੇ ਕਹਿੰਦਾ ਕੁਝ ਮੰਗ ਸੇਵਕਾ, ਕਹਿੰਦਾ ਮਾਰੇ ਕੁਛ ਨਹੀਂ ਚਾਹੀਦਾ, ਜੰਮਣ ਮਰਨਾ ਭੇਟ ਦਿਓ। ਕਹਿੰਦੇ ਭਰਿਆ ਜੰਮਣ ਮਰਨਾ ਤਾਂ ਮੇਰਾ ਵੀ ਨਹੀਂ ਮਿਟਿਆ, ਇਹ ਜੰਮਣ ਮਰਨਾ ਮਿਟ ਸਕਦਾ ਪੂਰਾ ਗੁਰੂ। ਅਤੇ ਫਿਰ ਮਹਾਰਾਜ ਕਹਿੰਦੇ ਵੀ ਪੰਜਵੇਂ ਪਾਤਸ਼ਾਹ ਗੁਰੂ ਨਾਨਕ ਦੇਵ ਦਾ ਰੂਪ ਪੰਜਵਾਂ ਆਉਣਗੇ, ਅਤੇ ਉਹਨਾਂ ਚਿਰ ਮਹਾਰਾਜ ਉਹਨਾਂ ਚਿਰ ਕਹਿੰਦੇ ਜੰਮਣ ਮਰਜ ਪਿਆਰ ਹੈ, ਕਦੇ ਜਨਮ ਕਦੇ ਮਾਰ ਕਦੇ ਵਾਰ ਵਾਰ ਜਨਮ। ਕਹਿੰਦੇ ਮਹਾਰਾਜ ਇਸੇ ਤੋਂ ਮੈਂ ਛੁੱਟਣਾ ਚਾਹੁੰਦਾ, ਮੇਰੇ 'ਤੇ ਮਿਹਰ ਕਰ ਦਿਓ। ਕਹਿੰਦੇ ਫਿਰ ਜੇਕਰ ਉਹਨੂੰ ਯੁਗਤੀ ਦੱਸੀ ਸਵਾਸ ਚੜ੍ਹਾਉਣ ਦੀ, ਇਹ ਸਵਾਸ ਚੜ੍ਹਾਉਣੇ ਨੇ, ਯੁਗਤੀ ਦੇ ਨਾਲ ਫਿਰ ਉਹਨੇ ਸਵਾਸ ਚੜ੍ਹਾਉਣ ਦਿਆ ਅਭਿਆਸ ਕੀਤਾ। ਜਦੋਂ ਉਹਨੂੰ ਪੂਰੀ ਯੁਗਤੀ ਆ ਗਈ, ਫਿਰ ਉਹਦੇ ਗੁਰੂ ਨੇ ਉਹਨੂੰ ਇੱਕ ਮੱਠ, ਮੱਠ ਕਹਿੰਦੇ ਇੱਕ ਛੋਟਾ ਜਿਹਾ ਕਮਰਾ, ਇੱਕ ਬਣੇ ਉਹਦਾ ਮੂੰਹ ਦਾ ਸਤਸੰਗੀਓ, ਉਹਦੇ ਵਿੱਚ ਬਿਠਾ ਦਿੱਤਾ ਚੌਂਕੜਾ ਮਾਰ ਕੇ, ਅਤੇ ਉੱਤੇ ਇੱਕ ਵੱਡਾ ਭਾਰੀ ਪੱਥਰ ਦੇ ਦਿੱਤਾ, ਬੈਠਾ ਰਹੋ। ਸਤਯੁਗ ਲੰਘ ਗਿਆ, ਤ੍ਰੇਤਾ ਲੰਘ ਗਿਆ, ਦੁਆਪਰ ਲੰਘ ਗਿਆ, ਕਲਯੁਗ ਆ ਗਿਆ, ਥੱਲੇ ਬੈਠਾ ਲਗਾਤਾਰ ਮਿੱਟੀ ਘੱਟਾ ਉੱਤੇ ਪੈਂਦਾ ਰਿਹਾ, ਪੈਂਦਾ ਰਿਹਾ। ਜਦੋਂ ਗੁਰੂ ਅਰਜਨ ਦੇਵ ਨੇ ਸੇਵਾ ਕੀਤੀ ਸ੍ਰੀ ਸੰਤੋਖ ਸਾਹਿਬ ਗੁਰਦੁਆਰੇ ਦੀ, ਅਤੇ ਸਤਸੰਗ ਥੱਲੇ ਯੋਗੀ ਨਿਕਲਿਆ, ਸੰਗਤ ਨੇ ਬੇਨਤੀ ਕੀਤੀ, ਮਾਰੇ ਮੱਠ ਨਿਕਲਿਆ ਕਿ ਥੱਲਿਓ ਇੱਕ ਗੁੰਮਦਾ ਆਕਾਰ ਦਾ ਛੋਟਾ ਜਿਹਾ ਕਮਰਾ। ਗੁਰੂ ਜੀ ਗਏ, ਉਹਨਾਂ ਨੇ ਪੱਥਰ ਲਵਾਇਆ ਅਤੇ ਅੱਗੋਂ ਕੱਢਿਆ, ਅੰਤਰਜਾਮੀ ਸਤਿਗੁਰੂ ਪਤਾ ਹੈ, ਅਤੇ ਗੁਰੂ ਜੀ ਨੇ ਕਿਰਪਾ ਕੀਤੀ, ਲਿਆਓ ਮੱਖਣ, ਲਿਆਓ ਕੇਸਰ, ਲਿਆਓ, ਸਿੱਖਾਂ ਦੀ ਡਿਊਟੀ ਲਾ ਤੀ, ਇਹਦੇ ਪੈਰਾਂ ਦੇ ਵਿੱਚ ਤਲੀਆਂ 'ਤੇ ਘਸਾਓ, ਹੱਥ ਚੰਗੀ ਤਰ੍ਹਾਂ ਮਾਲਿਸ਼ ਕਰੋ। ਉਹਦੀ ਫਿਰ ਜਿਹੜੀ ਦਸਮ ਦੁਆਰ ਸੋਤੀ ਜਿਹੜੀ ਸੀ ਉੱਤਰੀ, ਫਿਰ ਮਹਾਰਾਜ ਨੇ ਉਹਦਾ ਭਲਾ ਕੀਤਾ, ਉਸ ਅਸਥਾਨ ਦਾ ਨਾਮ ਸੰਤੋਖ ਸਾਰਾ। ਸੋ ਭਾਈ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਬੇਅੰਤ ਜੀਆਂ ਦਾ ਭਲਾ ਕੀਤਾ ਹੈ, ਸੇਵਾਵਾਂ ਕਰਾਈਆਂ ਨੇ, ਹਰਿਮੰਦਰ ਸਾਹਿਬ ਜੀ ਦੀ ਸੇਵਾ, ਸਰੋਵਰੋਂ ਪੱਕੇ ਕਰਨਾ, ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦੀ ਸੇਵਾ, ਔਰ ਸਿੱਖੀ ਦੇ ਕੇਂਦਰਾਂ ਦੀ ਸਥਾਪਤਾ ਕਰਨੀ, ਬੇਅੰਤ ਗੁਰਸਿੱਖ ਪ੍ਰਚਾਰਕ ਮਹਾਰਾਜ ਨੇ ਬਣਾਉਣੇ। ਜਿਨ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਭਾਈ ਜਿਹੜੇ ਗੁਰੂ ਦੇ ਚਰਨਾਂ ਦੀ ਸੇਵਾ ਨਹੀਂ ਕਰਦੇ ਸਾਰਾ ਜਨਮ ਵਿਅਰਥ। ਜਿਨ ਸਾਧੂ ਚਰਨ ਸਾਧ ਪਗ ਸੇਵੇ, ਦਿਨ ਸਫਲਿਓ ਜਨਮ ਸਨਾਥਾ। ਜਿਨ੍ਹਾਂ ਗੁਰਮੁਖਾਂ ਨੇ ਗੁਰੂ ਸਾਧੂ ਦੇ ਚਰਨਾਂ ਦੀ ਸੇਵਾ ਕੀਤੀ ਹੈ,
ਉਹਨਾਂ ਗੁਰਮੁਖਾਂ ਦਾ ਰੱਬ ਦੇ ਪਿਆਰਿਆਂ ਦਾ ਜਨਮ ਸਫਲ ਹੋ ਗਿਆ, ਸਹਿਤ ਮਾਲਕ ਦੇ ਹੋ ਗਿਆ। ਮੋਕੋ ਕੀ ਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ। ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਕਿਰਪਾ ਕਰਦੇ ਹੇ ਵਾਹਿਗੁਰੂ। ਮੋਕੋ ਦਾ ਅਰਥ ਮੈਨੂੰ, ਕੀਜੇ ਦਾਸ ਦਾਸ ਦਾਸਨ ਕੋ ਆਪਣੇ ਦਾਸਾਂ ਦੇ ਦਾਸ ਬਣਾ ਲਓ। ਹਰ ਦਇਆ ਧਾਰ ਜਗਨਨਾਥਾ, ਹੇ ਜਗਤ ਦੇ ਮਾਲਕਾ, ਹੇ ਵਾਹਿਗੁਰੂ ਮੈਂ ਤੇ ਦਇਆ ਕਰ। ਹਮ ਅੰਧੁਲੇ ਗਿਆਨਹੀਣ ਅਗਿਆਨੀ, ਹੇ ਵਾਹਿਗੁਰੂ ਅਸੀਂ ਅੰਨੇ ਹਾਂ, ਗਿਆਨਹੀਣ ਹਾਂ, ਅਸੀਂ ਅਗਿਆਨੀ ਹਾਂ ਸਤ ਸਤਿਗੁਰੂ, ਕਿਉਂ ਚੱਲੈ ਮਾਰਗ ਪੰਥਾ। ਅਤੇ ਅਸੀਂ ਜਿਹੜਾ ਮਾਰਗ ਹੈ ਭਗਤੀ ਦਾ, ਸਿਮਰਨ ਦਾ, ਪੰਥਾ ਪ੍ਰੇਮ ਨਾ ਜਾਣਾ ਹੀ ਭੂਲੀ ਫਿਰੇ ਗਵਾਰ। ਹਰ ਰੋਜ਼ ਆਪਾਂ ਪੜ੍ਹਦੇ ਹਾਂ ਸ੍ਰੀ ਜਪਜੀ ਸਾਹਿਬ ਵਿੱਚ, ਉਹ 'ਚ ਆਪਾਂ ਪੜ੍ਹਦੇ ਹਾਂ, ਮੰਨੈ ਮੱਗ ਨਾ ਚੱਲੇ ਪੰਥ। ਜਿਹੜੇ ਭਾਈ ਪਰਮਾਤਮਾ ਨੂੰ ਮੰਨਦੇ ਨੇ, ਵਾਹਿਗੁਰੂ ਦਾ ਸਿਮਰਨ ਕਰਦੇ ਨੇ, ਉਹ ਹੋਰ ਹੋਰ ਰਸਤਿਆਂ 'ਤੇ ਨਹੀਂ ਚੱਲਦੇ, ਭਗਤੀ ਦੇ ਮਾਰਗ ਉੱਤੇ ਚੱਲਦੇ ਨੇ, ਗੁਰੂ ਦੇ ਦੱਸੇ ਮਾਰਗ ਉੱਤੇ ਚੱਲਦੇ ਨੇ। ਗੁਰੂ ਅਰਜਨ ਦੇਵ ਸਾਹਿਬ ਲਿਖਦੇ ਨੇ, ਚਰਨ ਚੱਲੋ ਮਾਰਗ ਗੋਬਿੰਦ, ਮਿਟੇ ਪਾਲ ਜਪੀ ਹਰ ਬਿੰਦ, ਕਰ ਹਰ ਕਰਮ ਸ਼ਰਵਣ ਹਰ ਕਥਾ, ਹਰ ਦਰਗਹ ਨਾਨਕ ਊਜਲ ਮੱਥਾ। ਇਸ ਲਈ ਮਾਰਗ 'ਤੇ ਗੁਰੂ ਦੇ ਸਿੱਖ ਨੇ ਚੱਲਣਾ ਹੈ, ਗੁਰੂ ਘਰ ਦੇ ਮਾਰਗ 'ਤੇ। ਸਵੇਰੇ ਉੱਠੇ ਗੁਰੂ ਘਰ ਵੱਲ ਨੂੰ ਤੁਰੇ ਆ ਰਹੇ ਹਾਂ, ਅਤੇ ਹਰੇਕ ਹੀ ਸਤਿਕਾਰ ਕਰੇਗਾ, ਭਾਈ ਗੁਰਦੁਆਰੇ ਜਾਂਦਾ ਰੋਜ਼ ਹੋਵੇ ਸਿੱਖ, ਅਤੇ ਠੇਕੇ ਵੱਲ ਨੂੰ ਤੁਰਿਆ ਜਾਵੇ, ਠੇਕੇ ਵੱਲ ਨੂੰ, ਸਿਨੇਮੇ ਘਰ ਨੂੰ ਤੁਰਿਆ ਜਾਵੇ, ਜਾਂ ਪਿਆਰੇ ਉਹ ਮੜੀਆਂ ਮੱਟਾਂ ਵੱਲ ਨੂੰ ਤੁਰਿਆ ਜਾਵੇ, ਤਾਂ ਕੋਈ ਵੀ ਉਹਦੀ ਉਸਤਤ ਨਹੀਂ ਕਰਦਾ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਸੱਚ ਦੇ ਮਾਰਗ ਉੱਤੇ ਤੁਰੀਏ ਤਾਂ ਦੁਨੀਆ ਉਸਤਤ ਕਰਦੀ ਹੈ ਕਿ ਇਹ ਸੱਚ ਦੇ ਮਾਰਗ ਉੱਤੇ ਤੁਰੇ ਨੇ। ਇਸ ਲਈ ਸਤਸੰਗਿਓ, ਗੁਰੂ ਜੀ ਕਹਿੰਦੇ ਨੇ, ਚਰਨ ਚੱਲੋ ਮਾਰਗ ਗੋਬਿੰਦ। ਜਪਜੀ ਸਾਹਿਬ 'ਚ ਆਪਾਂ ਪੜ੍ਹਦੇ, ਮੰਨੈ ਮੱਗ ਨਾ ਚੱਲੇ ਪੰਥ,

ਪੰਥਾਂ 'ਤੇ ਇੱਧਰ ਉੱਧਰ ਦੇ ਨਹੀਂ ਜਾਂਦੇ। ਜਿਹੜੇ ਨਿਰਮਲੇ ਨੇ ਉਹ ਪਾਠ ਕਰਦੇ ਮੰਨੇ ਮਗਨ ਚੱਲੇ ਪੰਥ, ਮਗਨ ਉਹ ਕਹਿੰਦੇ ਮਗਨ ਹੋ ਕੇ ਅਤੇ ਪ੍ਰਭੂ ਦੇ ਮਾਰਗ ਉੱਤੇ ਚੱਲਦੇ ਨੇ। ਵੈਸੇ ਮੁੱਖ ਪਾਠ ਜਿਹੜਾ ਹੈ ਮੰਨੇ ਮਗ ਨਾ ਚੱਲੇ ਪੰਥ। ਇਸ ਲਈ ਜਿਨ੍ਹਾਂ 'ਤੇ ਵਾਹਿਗੁਰੂ ਦੀ ਕਿਰਪਾ ਹੋ ਗਈ ਹੈ ਉਹ ਪਿਆਰੇ ਹੋਰਨਾ ਹੋਰਨਾ ਮਾਰਗਾਂ 'ਤੇ ਨਹੀਂ ਚੱਲਦੇ। ਹਮ ਅੰਧੁਲੇ ਗਿਆਨਹੀਣ ਅਗਿਆਨੀ ਕਿਉਂ ਚੱਲੇ ਮਾਰਗ ਪੰਥਾ। ਹੇ ਵਾਹਿਗੁਰੂ, ਅਸੀਂ ਇੰਨੇ ਹਾਂ ਗਿਆਨਹੀਣੇ ਹਾਂ, ਅਗਿਆਨੀ ਹਾਂ ਸੱਚੇ ਪਾਤਸ਼ਾਹ, ਕਿਉਂ ਦਾ ਅਰਥ ਕਿਵੇਂ, ਚੱਲੇ ਦਾ ਅਰਥ ਚੱਲੀਏ, ਮਾਰਗ ਪੰਥ ਜਿਹੜਾ ਮਾਰਗ ਹੈ ਪੰਥ ਹੈ ਗੁਰਮਤ ਦਾ, ਪਰਮੇਸ਼ਰ ਦਾ, ਗੁਰੂ ਦਾ ਮਾਰਗ ਉੱਤੇ ਕਿਵੇਂ ਚੱਲੀਏ, ਅਸੀਂ ਤਾਂ ਅੰਨੇ ਹਾਂ। ਹਮ ਅੰਧਲੇ ਕੋ ਗੁਰ ਅੰਚੁਲ ਦੀਜੈ। ਹੇ ਵਾਹਿਗੁਰੂ, ਸਾਨੂੰ ਅੰਨਿਆਂ ਨੂੰ ਗੁਰੂ ਜੀ ਕਿਰਪਾ ਕਰੋ, ਆਪਣਾ ਪੱਲਾ ਫੜਾ ਦਿਓ, ਸੰਗਤ ਰੂਪੀ, ਨਾਮ ਰੂਪੀ, ਸਰਣ ਰੂਪੀ, ਬਾਣੀ ਰੂਪੀ ਪੱਲਾ ਇਹ ਫੜਾ ਦਿਓ। ਗੁਰ ਅੰਚਲ ਦੀਜੇ ਭਾਵ ਕੇ ਪੱਲਾ ਫੜਾ ਦਿਓ ਸੱਚੇ ਪਾਤਸ਼ਾਹ। ਜਨ ਨਾਨਕ ਚੱਲਹਿ ਮਿਲਨਥਾ। ਫਿਰ ਵਾਹਿਗੁਰੂ, ਅਸੀਂ ਤੁਹਾਡੇ ਮਾਰਗ ਉੱਤੇ ਤੁਹਾਡੇ ਨਾਲ ਮਿਲ ਕੇ ਚੱਲ ਸਕਦੇ। ਅੰਨਾ ਵਿਅਕਤੀ ਕਦੇ ਵੀ ਸੁਜਾਖੇ ਬੰਦੇ ਨਾਲ ਤੁਰ ਨਹੀਂ ਸਕਦਾ। ਸੁਜਾਖਾ ਬੰਦਾ ਉਹਨੂੰ ਆਪਣਾ ਲੜ ਫੜਾ ਦੇਵੇ, ਉਹਦਾ ਸਹਾਰਾ ਬਣ ਜਾਵੇ, ਉਹਨੂੰ ਮੋਢਾ ਫੜਾ ਦੇਵੇ, ਉਂਗਲ ਫੜਾ ਦੇਵੇ, ਨਾਲ ਨਾਲ ਤੁਰਿਆ ਜਾਏਗਾ ਉਹ ਅੰਨਾ ਵੀ। ਇੱਦਾਂ ਹੀ ਵਾਹਿਗੁਰੂ ਸਾਡੇ ਕੋਲ ਬੁੱਧੀ ਰੂਪੀ ਨੇਤਰ ਹੈ ਹੀ ਨਹੀਂ, ਵਿਚਾਰ ਰੂਪੀ ਨਿਗਾਹ ਹੈ ਹੀ ਨਹੀਂ, ਅੰਨੇ ਆ। ਸਾਡੇ 'ਤੇ ਕਿਰਪਾ ਕਰੋ, ਸਾਨੂੰ ਆਪਣੇ ਚਰਨਾਂ ਦੇ ਨਾਲ ਲਾ ਲਓ, ਬਾਣੀ ਦੇ ਨਾਲ ਜੋੜ ਲਓ, ਸੰਗਤ ਦੇ ਨਾਲ ਜੋੜ ਲਵੋ, ਸੱਚੇ ਪਾਤਸ਼ਾਹ ਆਪਣੀ ਨਾਮ ਦੀ ਦਾਤ ਬਖਸ਼ ਦਿਓ, ਤਾਂ ਕਿ ਅਸੀਂ ਤੁਹਾਡੇ ਮਾਰਗ ਉੱਤੇ ਚੱਲ ਸਕੀਏ। ਸੱਚੇ ਪਾਤਸ਼ਾਹ ਮਿਹਰ ਕਰਨ, ਨਾਮ ਦਾਨ ਬਖਸ਼ਣ, ਚਰਨਾਂ ਦਾ ਪਿਆਰ ਬਖਸ਼ਣ, ਗੁਰਸਿੱਖੀ ਜੀਵਨ ਬਖਸ਼ਣ, ਸਤ ਸੰਗਤ ਨਾਲ ਜੁੜੇ ਰਹੋ, ਬਾਣੀ ਨਾਲ ਜੁੜੇ ਰਹੋ ਪਿਆਰਿਓ, ਅੰਤ ਨੂੰ ਪਰਮਾਤਮਾ ਮਿਹਰ ਕਰੇਗਾ। ਸਫਲ ਸਫਲ ਭਈ ਸਫਲ ਯਾਤਰਾ, ਆਉਣ ਜਾਣ ਰਹੇ ਮਿਲੇ ਸਾਧਾ, ਆਉਣਾ ਜਾਣਾ ਮਿਲ ਜਾਏਗਾ, ਪਰਮਾਤਮਾ ਦੀ ਬਖਸ਼ਿਸ਼ ਹੋ ਜਾਏਗੀ। ਸੋ ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦਾ ਸ਼ਹੀਦੀ ਗੁਰਪੁਰਬ ਮਨਾ ਰਹੇ ਹਾਂ। ਸਮੁੱਚਾ ਸਾਰਾ ਹੀ ਸਤਸੰਗ ਜਿਹੜਾ ਇਹ ਹਫ਼ਤਾ ਹੈ ਉਹਨਾਂ ਦੀ ਸ਼ਹਾਦਤ ਦੇ ਸੰਬੰਧ ਦੇ ਵਿੱਚ ਆਪਾਂ ਜੁੜ ਰਹੇ ਹਾਂ। ਪ੍ਰਬੰਧਕ ਵੀਰਾਂ ਵੱਲੋਂ ਪ੍ਰੋਗਰਾਮ ਉਲੀਕੇ ਗਏ ਨੇ, ਸਤਸੰਗ ਜੀ ਅਖੰਡ ਪਾਠ ਸਾਹਿਬ ਚੱਲ ਰਹੇ ਨੇ, ਸੇਵਕ ਪਰਿਵਾਰਾਂ ਵੱਲੋਂ ਮੱਧ ਭਾਗ ਦੀ ਅਰਦਾਸ ਹੁਣ ਹੋਣੀ ਹੈ ਥੋੜ੍ਹੇ ਚਿਰ ਪਿੱਛੋਂ, ਅਤੇ ਵੱਧ ਤੋਂ ਵੱਧ ਤਨ ਕਰਕੇ ਮਨ ਕਰਕੇ ਧਨ ਕਰਕੇ ਹਾਜ਼ਰੀਆਂ ਭਰੋ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸਤਿਗੁਰੂ ਕਿਰਪਾ ਕਰਨ, ਸਰਬੱਤ ਸੰਗ ਦੀ ਹਾਜ਼ਰੀ ਦਰ ਪ੍ਰਮਾਣ ਕਰਨ, ਨਾਮ ਦਾਨ ਬਖਸ਼ਣ, ਚਰਨਾਂ ਦੀ ਪ੍ਰੀਤ ਬਖਸ਼ਣ, ਔਰ ਹਮੇਸ਼ਾ ਹੀ ਸੱਚੇ ਪਾਤਸ਼ਾਹ ਸਿਰ 'ਤੇ ਮੇਰ ਪ੍ਰਿਆਤ ਰੱਖਣ, ਆਪਣੇ ਚਰਨਾਂ ਨਾਲ ਜੋੜੀ ਰੱਖਣ। ਸ਼ੁਕਰ ਗੁਰੂ ਕਾ, ਧੰਨਵਾਦ ਆਪ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਗੁਰੂ ਕੇ ਵਜ਼ੀਰਾਂ ਦਾ, ਜਿਹੜੇ ਹਰੇਕ ਤਰ੍ਹਾਂ ਨਾਲ ਸਹਿਯੋਗ ਦੇ ਰਹੇ ਨੇ। ਸੋ ਸੱਚੇ ਪਾਤਸ਼ਾਹ ਮੇਰ ਕਰਨ, ਸੇਵਾ ਦੀਆਂ ਦਾਤਾਂ ਬਖਸ਼ਣ। ਸਮਾਪਤੀ ਦੀਆਂ ਪੰਕਤੀਆਂ ਗਾਈਏ, ਫਤਿਹ ਬੁਲਾਈਏ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪੈਰਦਾਸ, ਦਿਓ ਪਿੰਡ ਸਭ ਤੇਰੀ ਰਾਸ, ਮਾਤ ਪਿਤਾ

ਦਾਸ ਸਦਾ ਕੁਰਬਾਨੀ ਬੋਲਣਾ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਇ ਜਿਸ ਡਿੱਠੇ ਸਬਦ ਖਜਾਇ ਤੇਗ ਬਹਾਦਰ ਸਿਮਰਿਆ ਕਰ ਨਾਉਣ ਦਿਆਵੇਂ ਧਾਇ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਵ ਚਲਾਈ ਤੇਗ ਵਾਹੀ ਦੇਹ ਕੇ ਅਮਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕ ਕੇਸਾਂ ਸੁਆਸਾਂ ਸੰਗ ਨਿਭਾਇਆ ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾ

ਨਿਹਾਲ ਸਤ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰੀ ਸਾਧ ਸਿੰਘ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੀਵਾਨਾ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾ ਦੀ ਸੰਪੂਰਨਤਾ ਹੈ। ਸੋ ਹੁਣ ਜੋ ਸੰਗਤਾਂ ਵੱਲੋਂ ਛੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਬ੍ਰਹਮ ਹਨ, ਉਹਨਾਂ ਦੇ ਮਾਧੀ ਅਰਦਾਸ ਹੋਵੇਗੀ। ਜਿਹੜੀਆਂ ਸੰਗਤਾਂ ਨੇ ਸੇਵਾ ਲਈ ਹੈ, ਭਾਈ ਗੁਰੂ ਦਰਬਾਰ ਵਿੱਚ ਪਹੁੰਚਣਾ ਕਰੋ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿ ਸੇਤੀ ਮਨ ਵਜੀਆਂ ਵਾਧਾਈਆਂ।

ਦੇਖ ਕੇ ਅਮਲਿਠ ਕੀਤਾ। ਤਿਨਾਂ ਪਿਆਰਿਆਂ ਸੁਚਾਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ, ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਦਕੇ ਸਾਂ ਸਵਾਸਾਂ ਸੰਗ ਨਿਭਾਇਆ, ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ, ਚੇਤਾਵਰ ਕਾ ਸਦਕਾ ਸਰਬ ਸੁਖ ਹੋਏ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਿਸਾਹੋ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਨ ਨੀ ਵਾਹ ਮਤ ਉੱਚੀ, ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ, ਆਪਣੇ ਪੰਥ ਦੇ ਸਦਾ ਸਹਾਈ ਦਿੱਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ, ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ, ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਮ, ਨਿਓਟਿਆਂ ਦੀ ਓੜ, ਨਿਆਸਰਿਆਂ ਦੇ ਆਸਰਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ, ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਆਪ ਦੀਆਂ ਪਿਆਰੀਆਂ ਸੰਗਤਾਂ ਵੱਲੋਂ ਸੱਚੇ ਪਾਤਸ਼ਾਹ ਜੀ ਹਰ ਸਾਲ ਦੀ ਤਰ੍ਹਾਂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਆਪ ਜੀ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆਂ ਤੁਰਕੀ ਬਾਣੀ ਦੇ ਕੱਲ੍ਹ ਤੋਂ ਛੇ ਸ੍ਰੀ ਖੰਡਪਾ ਸਾਹਿਬ ਰੰਭ ਕਰਵਾਏ ਸੱਚੇ ਪਾਤਸ਼ਾਹ ਜੀ, ਇਸ ਵੇਲੇ ਆਤਮਾਤਿਕ ਗੁਰਬਾਣੀ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਪਾਤਸ਼ਾਹ ਜੀ ਭੁੱਲ ਚੁੱਕ ਦੀ ਖਿਮਾ ਬਖਸ਼ਣਾ, ਇਸੇ ਤਰ੍ਹਾਂ ਸੰਪੂਰਨਤਾਵਾਂ ਕਰਾ ਲੈਣੀਆਂ, ਸਭ ਸੰਗਤਾਂ ਦੀਆਂ ਦਰ ਹਾਜ਼ਰੀਆਂ ਪ੍ਰਵਾਨ ਕਰਨੀਆਂ, ਸਭ ਦੇ ਨਾਮ ਆਪ ਜੀ ਜਾਣਦੇ ਹੋ, ਸਭ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਬੱਚਿਆਂ ਨੂੰ ਗੁਰਮਤਿ ਦੇ ਦਾਨ ਵਿੱਦਿਆ ਦੇ ਦਾਨ ਬਖਸ਼ਣੇ, ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਸਭ ਦੀਆਂ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ, ਛੇ ਪੌੜੀ ਆਨੰਦ ਸਾਹਿਬ ਜੀ ਕੀ ਅਰਦਾਸ ਬਖਸ਼ਿਆ, ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰਾਏ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ, ਚੱਲਦੇ ਪ੍ਰਵਾਹ ਚੋਂ ਸ੍ਰੀ ਮੁੱਖ ਵਾਗ ਦੀ ਬਖਸ਼ਿਸ਼ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਮਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧਨ ਕਪਟੰ ਕੁਲ ਗਰਭ ਤੈ ਸਚੰਤ ਵਿਖਿਆ ਛਲੰਗ ਛਿਦਰੰਗ ਨਾਨਕ ਬਿਨ ਹਰ ਸੰਗ ਨਾ ਚਾਲਤੇ ਪੇ ਖੰਦੜੋ ਕੀ ਭੁੱਲ ਤੁਮ ਦਿਸਮ ਸੋਹਣਾ ਅੱਡ ਨਾ ਲਹੰਦੜੋ ਮੁਹੱਲਾ ਨਾਨਕ ਸਾਥ ਨਾ ਜੁਲੀ ਮਾਇਆ ਪੌੜੀ।

ਸਭ ਛੋੜਿਆਨ ਲਾਗੈ ਨਰਕ ਸਮਝੀਐ ਉਹ ਕਿਰਪਾਲ ਦਿਆਲ ਨਾਨਕ ਪਉ ਭੰਜੀਐ ਸਲੋਕ ਨਚ ਰਾਜ ਸੁਖ ਮਿਸ਼ਟੰ ਨਚ ਭੋਗ ਰਚ ਰਸ ਮਿਸ਼ਟੰ ਨਚ ਮਿਸ਼ਟੰ ਸੁਖ ਮਾਇਆ ਮਿਸ਼ਟੰ ਸਾਧ ਸੰਗ ਹਰ ਨਾਨਕ ਦਾਸ ਮਿਸ਼ਟੰ ਪ੍ਰਭ ਦਰਸਨੰ ਲਗੜਾ ਸੋ ਨੇਹੋ ਮਨ ਮਜਾਹੂ ਰਤਿਆ ਵਿਦੜੋ ਸੱਚ ਥੋਕ ਨਾਨਕ ਮਿੱਠੜਾ ਸੋ ਧਣੀ ਪੌੜੀ ਹਰ ਬਿਨ ਕਛੂ ਨਾ ਲਾਗਈ ਭਗਤਨ ਕੋ ਮੀਠਾ ਆਨ ਸਵਾਦ ਸਭ ਫੀਕਿਆ ਕਰ ਨਿਰਨੋ ਡੀਠਾ ਅਗਿਆਨ ਭਰਮ ਦੁੱਖ ਕੱਟਿਆ ਗੁਰ ਭੈ ਬਸੀਠਾ ਚਰਨ ਕਮਲ ਮਨ ਬੇਦਿਆ ਜੋ ਰੰਗ ਮਜੀਠਾ ਜਿਉ ਪ੍ਰਾਣਮ ਤਨ ਮਨ ਪ੍ਰਭੂ ਬਿਨਸੇ ਸਭ ਝੂਠਾ ਸਲੋਕ ਤਿਆਕਤ ਜਲੰਗ ਨਹਿ ਜੀਵ ਮੀਨੰਗ ਨਹਿ ਚਾਤਰਕ ਮੇਘ ਨਹਿ ਤਿਆਗ ਚਾਤਰਕ ਮੇਘ ਮੰਡਲ ਬਾਣ ਬਿਧਾਂ ਚੁਕਰੰਕ ਨਾਦਿੰਗ ਅਲ ਬੰਧਨ ਕੁਸੁਮ ਵਾਸਨ ਚਰਨ ਕਮਲ ਚੰਤ ਸੰਤ ਨਾਨਕ ਆਨ ਰੁਚਤੇ ਮੁੱਖ ਡਿਖਾਓ ਪਲਕ ਛੱਡ ਆਨਣ ਡੇਉ ਚਿਤ ਜੀਵਨ ਸੰਗਮ ਤਿਹਤਣੀ ਹਰ ਨਾਨਕ ਸੰਤਾ ਮਿਤ ਪੌੜੀ ਜੋ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ ਬੂੰਦ ਵਿਹੂਣਾ ਚਾਤ੍ਰਿਕੋ ਕਿਉਂ ਕਰ ਤ੍ਰਿਪਤਾਵੈ ਨਾਦ ਕਰਾਂਕੇ ਬੇਦਿਆ ਸਨ ਮੁਖੇ ਉੱਠ ਤਹਾਵੈ ਭਵਰ ਲੋਭੀ ਕੁਸੁਮ ਵਾਸ ਕਾ ਮਿਲ ਆਪ ਬੰਧਾਵੈ ਤਿਉ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਗਾਵੈ ਸਲੋਕ ਚਿਤਵੰਤ ਚਰਨ ਕਮਲੰ ਸਾਸ ਸਾਸ ਅਰਾਧਨੈ ਨਹਿ ਬਿਸਰੰਤ ਨਾਮ ਅਚੁੱਤ ਨਾਨਕ ਆਸ ਪੂਰਨ ਪਰਮੇਸ਼ਰੈ ਸੀਤੜਾ ਮਨ ਮਜਾਹੇ ਪਲਕ ਨ ਥੀਵੇ ਬਾਹਰਾ ਨਾਨਕ ਆਸੜੀ ਨਿਬਾਹੇ ਸਦਾ ਭਿਖੰਦੋ ਸੱਚ ਧਣੀ ਪੌੜੀ ਆਸਾਵੰਤੀ ਆਸ ਗੁਸਾਈ ਪੂਰੀ ਹੈ ਮਿਲ ਗੋਪਾਲ ਗੋਬਿੰਦ ਨਾ ਕਬਹੁ ਝੂਰੀਐ ਦੇਹੁ ਦਰਸ ਮਨ ਚਾਓ ਲਹਿ ਜਾਏ ਵਸੂਰੀਐ ਹੋਏ ਪਵਿੱਤਰ ਸਰੀਰ ਚਰਨਾ ਧੂਰੀਏ ਪਾਰ ਬ੍ਰਹਮ ਗੁਰਦੇਵ ਸਦਾ ਹਜੂਰੀਏ ਸਲੋਕ ਰਸਨਾ ਉਚਰਾਂਤ ਨਾਮ ਸਰਵਣ ਸੁਨੰਤ ਸ਼ਬਦ ਅਮਰਤ ਹੈ ਨਾਨਕ ਤਿੰਨ ਸਦ ਬਲਹਾਰ ਜਿਨ੍ਹਾਂ ਧਿਆਨ ਪਾਰ ਬ੍ਰਹਮਣਾ ਹੱਬ ਕੜਾਵੇ ਕੰਮ ਇੱਕ ਸਸਾਈ ਬਾਹਰੇ ਨਾਨਕ ਸਹੀ ਧਨ ਜਿਨ੍ਹਾਂ ਪਿਰੜੀ ਸੱਚ ਸਿਉ ਪੌੜੀ ਸਦ ਬਲਹਾਰੀ ਤਿੰਨਾ ਜੇ ਸੁਣ ਤੇ ਹਰ ਕਥਾ ਪੂਰੇ ਤੇ ਪ੍ਰਧਾਨ ਨਿਵਾਵੈ ਪ੍ਰਭ ਮਥਾ ਹਰ ਜਸ ਲਿਖੇ ਬੇਅੰਤ ਸੋਹ ਸੇਹਥਾ ਚਰਨ ਪਨੀਤ ਪਵਿੱਤਰ ਚਾਲੇ ਪ੍ਰਭ ਪਥਾ ਸੰਤਾਂ ਸੰਗ ਉਧਾਰ ਸਗਲਾ ਦੁੱਖ ਲਥਾ ਸਲੋਕ ਭਾਵੀ ਅਦੋਤ ਕਰਨ ਹਰ ਰਮਣ ਸੰਯੋਗ ਪੂਰਨ ਹੈ ਗੋਪਾਲ ਦਰਸ ਭੇਟੰ ਸਫਲ ਨਾਨਕ ਸੋ ਮੂਰਤ ਹੈ

ਸਾਰਣ ਸੂਰ ਭਗਵਾਨ ਜਪਾਂਤ ਨਾਨਕ ਹਰ ਹਰ ਹਰੇ, ਛੱਡਿਓ ਹੱਬ ਆਪ ਲਗੜੋ ਚਰਨਾ ਪਾਸ, ਨਠੜੋ ਦੁੱਖ ਤਾਪ ਨਾਨਕ ਪ੍ਰਭ ਪਖੰਦਿਆ।

ਆਸਰੰਗ ਪਾਲ ਕੀਰਤਨ ਹੈ, ਨਿਰਮਲੰਗ ਸੰਤ ਸੰਗੇਣ ਓਟ ਨਾਨਕ ਪਰਮੇਸ਼ਰ ਹੈ। ਚੰਦਨ ਚਾਂਦਨਾ ਸਰ ਦਰਤ ਮੂਲ ਨਾ ਮਿਟੀ ਘਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ ਪੌੜੀ, ਚਰਨ ਕਮਲ ਕੀ ਓਟ ਉਦਰੇ ਸਗਲ ਜਨ।

ਸਤਿਗੁਰ ਦਿਆਲ ਹਰ ਨਾਮ ਦਰੜਾਇਆ, ਹਰ ਪਾਦਰ ਹਰ ਪ੍ਰਭ ਕੇਰਾ, ਹਰ ਰੰਗੀ ਹਰ ਨਾਮ ਪ੍ਰਭ ਪਾਇਆ, ਹਰ ਗੋਬਿੰਦ ਹਰ ਪ੍ਰਭ ਕੇਰਾ, ਹਰ ਹਿਰਦੇ ਮਨ ਤਨ ਮੀਠਾ ਲਾਗਾ, ਮੁਖ ਮਹਤਕ ਭਾਗ ਚੰਗੇਰਾ, ਲੋਭ ਵਿਕਾਰ ਜਿਨਾ ਮਨ ਲਾਗਾ, ਹਰ ਵਿਸਰਿਆ ਪੁਰਖ ਚੰਗੇਰਾ, ਓਏ ਮਨ ਮੁਖ ਮੂੜ ਅਗਿਆਨੀ ਕਹੀਐ, ਤਿਨ ਮਹਤਕ ਭਾਗ ਮੰਦੇਰਾ, ਵਿਵੇਕ ਬੁੱਧ ਸਤਿਗੁਰ ਤੇ ਪਾਈ, ਗੁਰ ਗਿਆਨ

ਜੋ ਹੋਗ ਸੰਤ ਟਹਿਲ ਸੋਈ ਹੈ ਲਾਗਾ ਜਿਸ ਮਹਤਕ ਲਿਖਿਆ ਲਿਖੋਗ ਕਹੋ ਨਾਨਕ ਏਕ ਬਿਨ ਦੂਜਾ ਅਵਰ ਨ ਕਰਨੇ ਜੋਗ ਟੋਡੀ ਮੁਹੱਲਾ ਪੰਜਵਾ ਸਤਿਗੁਰ ਆਇਓ ਸਰਣ ਤੁਹਾਰੀ ਮਿਲੇ ਸੁਖ

ਰੱਖੈ ਛੂਟੈ ਹਮ ਨਿਰਗੁਣ ਲਿਹੋ ਉਭਾਰੀ ਸਾਧ ਬਕ ਸਹਿੰਦ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਹੋ ਇਹ ਬਾਰੀ ਟੋਡੀ ਮੁਹੱਲਾ ਪੰਜਵਾ ਰਸਨਾ ਗੁਣ ਗੋਪਾਲ ਨਿਦ ਗਾਇਣ ਸ਼ਾਂਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁੱਖ ਪਲਾਇਣ ਰਹਾਉ ਜੋ ਮੰਗੈ ਸੋਈ ਸੋਈ ਪਾਵੈ ਸੇਵ ਹਰ ਕੇ ਚਰਨ ਰਸਾਇਣ ਜਨਮ ਮਰਨ ਦੂਹੂ ਤੇ ਛੂਟੈ ਭਵ ਜਲ ਜਗਤ ਤਰਾਇਣ ਖੋਜਤ ਖੋਜ ਧਤ ਵਿਚਾਰਿਓ ਦਾਸ ਗੋਬਿੰਦ ਪਰਾਇਣ ਅਬਨਾਸੀ ਖੇਮ

ਸਿਵ ਕੇ ਬਾਣ ਸਿਰ ਕਾਟਿਓ ਰਹਾਓ, ਕਾਲ ਜਾਲ ਜਮ ਜੋਹੇ ਨਾ ਸਾਕੈ, ਸੱਚ ਕਾ ਪੰਥਾ ਥਾਟਿਓ, ਖਾਤ ਖਰਚਤ ਕਛ ਨਖੁੱਟਤ ਨਾਹੀ, ਰਾਮ ਰਤਨ ਧਨ ਖਾਟਿਓ, ਭਸਮ ਭੂਤ ਖੋਆ ਖਿਨ ਪੀਤਰ, ਆਪਣਾ ਕੀਆ ਪਾਇਆ, ਆਗਮ ਨਿਗਮ ਕਹੈ ਜਨ ਨਾਨਕ, ਸਭ ਦੇਖੈ ਲੋਕ ਸਬਾਇਆ। ਟੋਡੀ ਮੁਹੱਲਾ ਪੰਜਵਾਂ। ਕਿਰਪਨ ਤਨ ਮਨ ਕਿਲ ਵਿਖ ਪਰੇ, ਸਾਧ ਸੰਗ ਭਜਨ ਕਰ ਸਵਾਮੀ, ਢਾਕਨ ਕੋ ਇੱਕ ਹਰੇ ਰਹਾਓ, ਅਨਕ ਛਿਦਰ ਬੋਹਿਤ ਕੇ ਛੁਟਕਤਾ,

ਗੁਰ ਸਖਤ ਨਾਨਕ ਕਿਛ ਨਾਹੀਂ, ਪ੍ਰਭ ਰਾਖੋ ਸਾਰਣ ਪਰੇ ਟੋਡੀ ਮੁਹੱਲਾ ਪੰਜਵਾ, ਹਰ ਕੇ ਚਰਨ ਕਮਲ ਮਨ ਤਿਹਾਓ, ਕਾਢ ਕੁਠਾਰ ਪਿਤ ਬਾਤ ਹੰਤਾ, ਔਖਦ ਹਰ ਕੋ ਨਾਉ ਰਹਾ।

ਨਾਮ ਸੰਗੀ ਸੋ ਮਨ ਨਾ ਬਸਾਇਓ, ਛੋੜ ਜਾਏ ਵਾਹੂ ਚਿਤ ਲਾਇਓ, ਸੋ ਸਾਂਚਿਓ ਜਿਤ ਭੂਗਤ ਸਾਇਓ, ਅੰਮ੍ਰਿਤ ਨਾਮ ਤੋ ਸਾ ਨਹੀਂ ਪਾਇਓ, ਕਾਮ ਕ੍ਰੋਧ ਮੋਹ ਕੂਪ ਪਰਿਆ, ਗੁਰ ਪ੍ਰਸਾਦ ਨਾਨਕ ਕੋ ਤਰਿਆ, ਟੋਡੀ ਮਹੱਲਾ ਪੰਜਵਾ, ਹਮਾਰੇ ਏਕੈ ਹਰੀ ਹਰੀ, ਆਨ ਅਵਰ ਸਜਾਉਣ ਨਾ ਕਰ।

ਕਾਲੀ ਹਰਣੀ ਹੋ ਨਾ ਹੋਏ ਰਹਾਓ ਹੋਠ ਦੇ ਦਰਸ਼ਨ ਕਾਰਣ ਬੀਥੀ ਬੀਥੀ ਪੇਖਾ ਗੁਰਮਿਲ ਭਰਮ ਗਵਾਇਆ ਹੈ ਇਹ ਬੁੱਧ ਪਾਈ ਮੈਂ ਸਾਧੂ ਕੰਨੋ

ਮਨ ਆਧਾਰ ਜੀਵਨ ਧਨ ਮੋਰੈ ਦੇਖਣ ਕਹੁ ਦਰਸ਼ਨ ਪ੍ਰਭ ਨੀਤ ਬਾਟ ਘਾਟ ਤੋ ਸਾ ਸੰਗ ਮੋਰੈ ਮਨ ਆਪਣੇ ਕੋ ਮੈਂ ਹਰ ਸਖਾ ਕੀਤ ਸੰਤ ਪ੍ਰਸਾਦ ਭੈ ਮਨ ਨਿਰਮਲਾ ਕਰ ਕਿਰਪਾ ਆਪਣੇ ਕਰ ਲੀਤ ਸਿਮਰ ਸਿਮਰ ਨਾਨਕ ਸੁਖ ਪਾਇਆ ਆਦ ਜਗਾਦ ਭਗਤਨ ਕੇ ਮੀਤ ਟੋਡੀ ਮੁਹੱਲਾ ਪੰਜਵਾ ਪ੍ਰਭ ਜੀ ਮਿਲ ਮੇਰੇ ਪ੍ਰਾਣ ਬਿਸਰ ਨਹੀਂ ਨਿਮਖ ਹੀਰੇ ਤੇ ਆਪਣੇ ਭਗਤ ਕੋ ਪੂਰਨ ਦਾਨ ਰਹਾਉ ਖੋਵੋ ਭਰਮ ਰਾਖ ਮੇਰੇ ਪ੍ਰੀਤਮ ਅੰਤਰ ਜਾਮੇ ਸੁਗੜ ਸੁਜਾਨ ਕੋਟ ਰਾਜ ਨਾਮ ਧਨ ਮੇਰਾ ਅੰਮ੍ਰਿਤ ਦ੍ਰਿਸ਼ਟ ਧਾਰੋ ਪ੍ਰਭ ਮਾਨ ਆਠ ਪੈਰ ਰਸਨਾ ਗੁਣ ਗਾਵੈ ਜਸ ਪੂਰ ਅਗਾਵੇ।

ਹਰ ਨਾਨਕ ਕੰਠ ਮਜਹਰੇ ਟੋਡੀ ਮਹੱਲਾ ਨੌਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਹੋ ਕਹਾਂ ਆਪਣੀ ਅਦਮਾਈ ਔਰ ਜਿਉ ਕਨਕ ਕਾਮਨੀ ਕੇ ਰਸ ਨੈ ਕੀਰਤ ਪ੍ਰਭ ਗਾਈ ਰਹਾਉ ਜਗ ਝੂਠੇ ਕਹ ਸਾਚ ਜਾਨ ਕੈ ਤਾ ਸਿਉ ਰੁਚ ਉਪਜਾਈ ਦੀਨ ਬੰਦ ਸਿਮਰਿਓ ਨਹੀਂ ਕਬਹੂ ਹੋਤ ਜੋ ਸੰਗ ਸਹਾਈ ਮਗਨ ਰਹਿਓ ਮਾਇਆ ਮੈਂ ਨਿਸ ਦਿਨ ਛੁੱਟੀ ਨਾ ਮਨ ਕੀ ਕਾਈ ਕਹਿ ਨਾਨਕ ਅਬ ਨਾਹੇ ਅੰਤ ਗਤ ਬਿਨ ਹਰ ਕੀ ਸਰਨਾਈ ਟੋਡੀ ਬਾਣੀ ਭਗਤਾਂ ਕੀ।

ਸਭ ਤੋਂ ਬਿਰਥਾ ਜਾਏ ਇਹੋ ਤਨ ਵਿੱਚ ਬਹਿ ਕਰੀ ਜੇ ਕੋ ਲਏ ਬਕਾਏ ਨਾਨਕ ਕੰਮ ਨਾ ਆਵਈ ਜੇ ਤਨ ਨਾਹੀਂ ਸੱਚਾ ਨਾਉ ਸੂਈ ਮਹੱਲਾ ਪਹਿਲਾ ਘਰ ਸਤਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੋਗ ਨ ਖਿੰਤਾ ਜੋਗ ਨ ਡੰਡੈ ਜੋਗ ਨ ਭਸਮ ਚੜ੍ਹਾਈਐ ਜੋਗ ਨ ਮੁੰਦੀ ਮੂਨ ਮੰਡਾਇਆ ਜੋਗ ਨ ਸਿੰਘੀ ਵਾਈਐ ਅੰਜਨ ਮਾਹਿ ਨਿਰੰਜਨ ਰਹੀਐ ਜੋ ਜੋਗ ਤੇ ਪਾਈਐ ਗਲੀ ਜੋਗ ਨ ਹੋਈ ਏਕ ਦ੍ਰਿਸ਼ ਕਰ ਸਮਖ ਸੰਸਰ ਜਾਣੈ ਜੋਗੀ ਕਹੀਐ ਸੋਈ ਰਹਾਉ ਜੋਗ ਨ ਬਾਹਰ ਮੜੀ ਮਸਾਣੀ ਜੋਗ ਨ ਤਾੜੀ ਲਾਈਐ ਜੋਗ ਨ ਦੇਹ ਦਸਾਂਤਰ ਪਵਿਐ ਜੋਗ ਨ ਤੀਰਥ ਨਾਹੀਐ ਅੰਜਨ ਮਾਹਿ ਨਿਰੰਜਨ ਰਹੀਐ ਜੋ ਜੁਗ ਤੇ ਪਾਈਐ ਸਤਿਗੁਰ ਭੇਟੇ ਤਾਂ ਸਹਿਸਾ ਟੁੱਟੈ ਤਾਵਤ ਵਰਜ ਰਹਾਈਐ ਨੇਚਰ ਚਰੇ ਸਿਆਜ ਤੁਨ ਲਾਗੈ ਕਰ ਹੀ ਪਰਚਾ ਪਾਈਐ ਅੰਜਨ ਮਾਹਿ ਨਿਰੰਜਨ ਰਹੀਐ ਜੋ ਜੋਗ ਤੇ ਪਾਈਐ ਨਾਨਕ ਜੀਵ ਤੇ ਅਮਰ ਰਹੀਐ ਐਸਾ ਜੋ ਕਮਾਈਐ ਬਾਜੇ ਵਜੋ ਸਿੰਘੀ ਵਾਜੈ ਤੋ ਨਿਰਭਉ ਪਦ ਪਾਈਐ ਅੰਜਨ ਮਾਹਿ

ਦੀਖਿਆ ਲੇਵਾ ਕਹਿ ਪੈ ਮੁੱਲ ਕਰਾਵਾ ਮੇਰੇ ਲਾਲ ਜੀਉ ਤੇਰਾ ਅੰਤ ਨਾ ਜਾਣਾ ਤੂੰ ਜਲ ਤਲ ਮੇਲ ਭਰਪੁਰ ਲੀਣਾ ਤੂੰ ਆਪੇ ਸਭ ਸਮਾਣਾ ਰਹਾਓ ਮੰਤਾ ਰਾਜੀ ਚਿੱਤ ਤੁਲਾ ਤੇਰੀ ਸੇਵ ਸਰਾਪ ਕਮਾਵਾ ਕਾਠੀ ਪੀਤਰ ਸੋਸਾ ਤੋਲੀ ਇਨਵ ਚਿੱਤ ਰਹਾਵਾ ਆਪੇ ਕੰਡਾਇ ਤੋਤ ਰਾਜੀ ਆਪੇ ਤੋਲਣ ਹਾਰਾ ਆਪੇ ਦੇਖੇ ਆਪੇ ਬੂਜੈ ਆਪੇ ਬਣਜਾਰਾ ਅੰਦਲਾ ਨੀ ਆਜਾਦ ਪਰਦੇਸੀ ਕਿਨੇ ਆਵੈ ਤਿਲ ਜਾਵੈ ਤਾਂ ਕਿ ਸੰਗਤ ਨਾਨਕ ਰਹਿਦਾ ਕਿਉਂ ਕਰ ਮੂੜਾ ਪਾਵੈ ਰਾਗ ਸੂਹੀ ਮਹੱਲਾ ਚੌਥਾ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਨ ਰਾਮ ਨਾਮ ਅਰਾਧਿਆ ਗੁਰ ਸ਼ਬਦ ਗੁਰੂ ਗੁਰ ਕੇ ਸਭ ਇੱਛਾ ਮੰਤਨ ਪੂਰੀਆ ਸਭ ਚੁੱਕਾ ਡਰ ਜੰਮ ਕੇ ਮੇਰੇ ਮਨ ਗੁਣ ਗਾਵੋ ਰਾਮ ਨਾਮ ਹਰ ਕੇ ਗੁਰ ਤੁੱਠੇ ਮਨ ਪ੍ਰਬੋਧਿਆ ਹਰ ਪਿਆ ਰਸ ਗਟਕੇ ਰਹਾਓ ਸਤ

ਮਹਲਾ ਚੌਥਾ ਹਰ ਹਰ ਨਾਮ ਭਜੋ ਪੁਰਖੋਤਮ ਸਭ ਦਿਨ ਸੇ ਦਲ ਦਰਗਾਹ ਪਉ ਜਨਮ ਮਰਨਾ ਮੇਟਿਓ ਗੁਰ ਸ਼ਬਦੀ ਹਰ ਆਸਰ ਸੇਵ ਸੁਖ ਸਮਗਾਹ

ਰਾਜੇ ਰੰਗ ਰਸਮਾਨ ਹੈ ਬਿਨਾ ਮੈਂ ਪਗੜ ਖੜੇ ਸਭ ਕਲਗਾ ਧਰਮ ਰਾਏ ਸੇ ਡੰਡ ਲਗਾਨਾ ਫਿਰ ਪਛਤਾਨੇ ਹੱਥ ਪਲਗਾ ਰਾਖ ਰਾਗ ਜਨ ਕਿਰਮ ਤੁਮਾਰੇ ਸਰਨਾਗਤ ਪੁਰਖਤ ਪਲਗਾ ਦਰਸ਼ਨ ਸੰਤ ਦਿਓ ਸੁਖ ਪਾਵੈ ਪ੍ਰਭ ਲੋਜ ਪੂਰਜਨ ਤੁਮ ਗਾ ਤੁਮ ਸਮਰੱਥ ਪੁਰਖ ਵੱਡੇ ਪ੍ਰਭ ਸਵਾਮੀ ਮੋਕੋ ਦੀ ਜੈ ਦਾਨ ਹਰ ਨਿਮਗਾ ਜਾਂ ਨਾਨਕ ਨਾਮ ਲੈ ਸੁਖ ਪਾਵੈ ਹਰ ਨਾਮ ਮਿਟੋ ਸਦਕੁਮ ਗਾ ਸੂਈ ਮਹੱਲਾ ਚੌਥਾ

ਤੁੱਟੇ ਹਰ ਪਦੇਸਿਆ ਹਰ ਪੇਟਿਆ ਨਾਉਣ ਸੰਗ ਰਹਾਉ ਮੁੰਦ ਆਣੀ ਮਨਮੁਖੀ ਆਵਣ ਜਾਣਾ ਅੰਗ ਹਰ ਪ੍ਰਭ ਚੇਤਨਾ ਆਇਓ ਮਨ ਦੂਜਾ ਸੌ ਸਲੰਗ ਹਾਂ ਮੈਲਪੁਰੇ ਦੋ ਚਾਰੀਆ ਹਰ ਰੱਖ ਵੰਗੀ ਅੰਗ ਗੁਰਮਸਰ ਨਵਲਾਇਆ ਸਵਲਾਥੇ ਕਿਲਵ ਪੰਗ ਆਦੀਨਾ ਦੀਨ ਦਿਆਲ ਪ੍ਰਭ ਸਤਸੰਗਤ ਮਿਲੋ ਸੰਗ ਮਿਲ ਸੰਗਤ ਹਰ ਰੰਗ ਪਾਇਆ ਜਾਂ ਨਾਨਕ ਮਨ ਤਨ ਰੰਗ ਸੂਈ ਮਹੱਲਾ ਚੌਥਾ ਹਰ ਹਰ ਕਰੇ ਨਿਤ ਕਪਟ ਕਮਾਵੈ ਹਿਰਦਾ ਸੁਧ ਨਾ ਹੋਈ ਆਂਦਨ ਕਰਮ ਕਰੇ ਬਹੁ ਤੇਰੇ ਸੁਭਨੇ ਸੁੱਖ ਨਾ ਹੋਈ ਗਿਆਨੀ ਗੁਰਬਿਨ ਭਗਤ ਨਾ ਹੋਈ ਕੋਰੇ ਰੰਗ ਕਦੇ ਨਾ ਚੜੈ ਜੇ ਲੋਚੇ ਸਭ ਕੋਈ ਰਹਾਉ ਜਪ ਤਪ ਸੰਜ ਵਰਤ ਕਰੇ ਪੂਜਾ ਮਨਮੁਖ ਰੋਗ ਨਾ ਜਾਈ ਅੰਤਰੋ ਮਾਂ ਅਭਿਮਾਨਾ ਦੂਜੇ ਭਾਏ ਖਵਾਈ ਬਾਹਰ ਭੇਖ ਬਹੁਤ ਚਤੁਰਾਈ ਮਨੁਆ ਦਸਤਾਵੈ ਹੋਂ ਮੈਂ ਵਿਆਪਿਆ ਸ਼ਬਦ ਚੀਨੇ ਫਿਰ ਪ੍ਰਜੂਨੀ ਆਵੈ ਨਾਨਕ ਨਜ਼ਰ ਕਰੇ ਸੋ ਬੂਜੈ ਸੋ ਜਨ ਨਾਮ ਧਿਆਏ ਗੁਰਪ੍ਰਸਾਦੀ ਏਕੋ ਬੂਜੈ ਏਕ ਸਮਾਏ ਸਮਾਏ ਸੂਹੀ ਮਹੱਲਾ ਚੌਥਾ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰਮਤਿ ਨਗਰੀ ਖੋਜ ਖੁਜਾਈ ਹਰ ਨਾਮ ਪਦਾਰਥ ਪਾਈ ਮੇਰੇ ਮਨ ਹਰ ਹਰ ਸਾਂਤ ਵਸਾਈ ਤਿਸਨਾ ਅਗਨ ਬੁਝੀ ਖਨਿਅੰਤਰ ਗੁਰਮਿਲਿਆ ਸਭ ਭੁੱਖ ਗਵਾਈ ਰਹਾਓ ਹਰ ਗੁਣ ਗਾਵਾਂ ਜੀਵਾ ਮੇਰੀ ਮਾਈ ਸਤਿਗੁਰ ਦਿਆਲ ਗੁਣ ਨਾਮ ਦੜਾਈ ਹਉ ਹਰ ਪ੍ਰਭ ਪਿਆਰਾ ਟੂੰ ਟੁਡਾਈ ਸਤਸੰਗ ਮਿਲ ਹਰ ਸਪਾਈ ਤੁਰ ਮਸਤਕ ਲੇਖ ਲਿਖੇ ਹਰ ਪਾਈ ਗੁਰੂ ਨਾਨਕ ਤੁੱਠਾ ਮੇਲੇ ਭਾਈ ਰਸੂਈ ਮਹੱਲਾ ਚੌਥਾ ਹਰ ਕਿਰਪਾ ਕਰੇ ਮਨ ਹਰ ਰੰਗ ਲਾਏ ਗੁਰਮੁਖ ਹਰ ਨਾਮ ਸਮਾਏ ਹਰ ਰੰਗ ਰਾਤਾਂ ਮਨ ਰੰਗ ਮਾਣੇ ਸਦਾ ਆਨੰਦ ਰਹੇ ਦਿਨ ਰਾਤੀ ਪੂਰੇ ਗੁਰ ਕੇ ਸ਼ਬਦ ਸਮਾਣੇ ਰਹਾਉ ਹਰ ਰੰਗ ਕੋ ਲੋਚੇ ਸਭ ਕੋਈ ਗੁਰਮੁਖ ਰੰਗ ਚ ਲੂਲਾ ਹੋਈ ਮਨ ਮੋਹ ਮੁਗਧ ਨਰ ਕੋਰਾ ਹੋਏ ਜੇ ਸੋ ਲੋਚੈ ਰੰਗ ਨਾ ਹੋਵੇ ਕੋਏ ਨਦਰ ਕਰੇ ਤਾਂ ਸਤਿਗੁਰ ਪਾਵੈ ਨਾਨਕ ਹਰਸ ਹਰ ਰੰਗ ਸਮਾਵੈ ਸੂਈ ਮਹੱਲਾ ਚੌਥਾ ਜੇ ਵਾ ਹਰਸ ਰਹੀ ਅਗਾਏ ਗੁਰਮੁਖ ਪੀਵੇ ਸਹਿ ਸਮਾਏ ਹਰਸ ਜਨ ਚਾਕੋ ਜੇ ਭਾਈ ਤੌਕਤ ਅਨ ਸਾਧ ਲਭਾਈ ਰਹਾਓ ਗੁਰਮਤ ਰਸ ਰਾਖੋ ਰਤਾਰ ਹਰਸ ਰਾਤੇ ਰੰਗ ਮਰਾਰ ਮਨਮੁਖ ਹਰਸ ਚਾਖਿਆ ਨਾ ਜਾਏ ਉਹ ਮੈਂ ਕਰੇ ਬਹੁਤੀ ਮਿਲੇ ਸਜਾਏ ਨਜ਼ਰ ਕਰੇ ਤਾਂ ਹਰਸ ਪਾਵੈ ਨਾਨਕ ਹਰਸ ਹਰ ਗੁਣ ਗਾਵੈ ਸੂਈ ਮਹੱਲਾ ਚੌਥਾ ਕਰ ਛੇਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨੀਚ ਜਾਤ ਹਰ ਜਪਤਿਆਂ ਉੱਤੋਂ ਪਦਵੀ ਪਾਏ ਪੁੱਛੋ ਬਿਦਰ ਦਾਸੀ ਸੁਤੈ ਕਿਸ ਨੂੰ ਤਰਿਆ ਕਰ ਜਿਸ ਜਾਏ ਹਰ ਕੀ ਕਥ ਕਥਾ ਸੁਣੋ ਜਨ ਪਾਈ ਜਿਤ ਸਹਿਸਾ ਦੁੱਖ ਭੂਖ ਸਭ ਲੈ ਜਾਏ ਰਹਾਉ ਰਵਿਦਾਸ ਚਮਾਰ ਉਸਤ ਕਰੇ ਹਰ ਕੀਰਤ ਨਿਮਕ ਇੱਕ ਗਾਏ ਪਤਿਤ ਜਾਤ ਉੱਤੋਂ ਪਿਆ ਚਾਰ ਵਰਨ ਪਏ ਪੱਗ ਆਏ ਨਾਮ ਦੇ ਪ੍ਰੀਤ ਲੱਗੀ ਹਰ ਸੇਤੀ ਲੋਕ ਸ਼ੀਪਾ ਕਹੇ ਬੁਲਾਏ ਖੱਤਰੀ ਬ੍ਰਾਹਮਣ ਪਿੱਠ ਦੇ ਛੋਡੇ ਹਰ ਨਾਮ ਦਿਓ ਲਿਆ ਮੁਖ ਲਾਏ ਜਿਤਨੇ ਭਗਤ ਹਰ ਸੇਵਕਾ ਮੁਖ ਅਠਸਰ ਤੀਰ ਤਿਨ ਤਿਲਕ ਡਾਏ ਜਾਂ ਨਾਨਕ ਤਿਨ ਕੋ ਵੰਦਨ ਪਰਸੇ ਜੇ ਕਿਰਪਾ ਕਰੇ ਹਰ ਆਏ ਸੂਈ ਮਹੱਲਾ ਚੌਥਾ ਤਿੰਨੀ ਅੰਤਰ ਹਰ ਆਰਾਧਿਆ ਜਿਨ ਕੋ ਤੁਰ ਲਿਖਿਆ ਲਿਖਤ ਲਲਾਰਾ ਤਿਨ ਕੀ ਵਕੀਲੀ ਕੋਈ ਕਿਆ ਕਰੇ ਜਿਨਕਾ ਅੰਗ ਕਰੇ ਮੇਰਾ ਹਰ ਕਰਤਾਰਾ ਹਰ ਹਰ ਧਿਆਏ ਮਨ ਮੇਰੇ ਮਨ ਧਿਆਏ ਹਰ ਜਨਮ ਜਨਮ ਕੇ ਸਭ ਦੁੱਖ ਨਿਵਾਰਨ ਹਾਰਾ ਰਹਾਓ ਤੁਰ ਪਾ

ਸਿਸ ਹਾਲਤ ਪਾਲਤ ਮੋਹਕਾਰਾ ਸੇ ਭਗਤ ਸੇ ਸੇਵਕਾ ਜਿਨ੍ਹਾਂ ਹਰ ਨਾਮ ਪਿਆਰਾ ਤਿਨਕੀ ਸੇਵਾ ਤੇ ਹਰ ਪਾਈਆ ਸਿਰ ਨਿੰਦਕ ਪਵੇ ਇਸ਼ਾਰਾ ਜਿਸ ਕਰ ਬਿਰਤੀ ਸੋਈ ਜਾਣੈ ਜਗਤ ਗੁਰੂ ਨਾਨਕ ਪੂਛ ਕਰੋ ਵਿਚਾਰਾ ਚੌ ਪੀੜੀ ਆਜ ਗਾਦ ਵਕੀਲੀ ਕੇ ਨਾ ਪਾਇਓ ਹਰ ਸੇਵਕ ਪਾਏ ਨਿਸਤਾਰਾ ਸੂਈ ਮਹੱਲਾ ਚੌਥਾ ਜਿੱਥੇ ਹਰ ਆਰਾਧੀਐ ਤਿੱਥੇ ਹਰ ਮਿੱਥ ਸਹਾਈ ਗੁਰ ਕਿਰਪਾ ਤੇ ਹਰ ਮਨ ਵਸੈ ਹੋਰ ਤਿਦਲੈ ਨਾ ਜਾਈ ਹਰ ਤਨ ਸਾਂਚੀਐ ਭਾਈ ਜੇ ਹਲਦ ਪਲਤ ਹਰ ਹੋਏ ਸਿਖਾਈ ਰਹਾਉ ਸਤ ਸੰਗਤੀ ਸੰਗ ਹਰ ਤਨ ਖੱਟੀਐ ਹੋਰ ਤੈ ਹੋਰ ਤੂੰ ਪਾਏ ਹਰ ਤਨ ਕਿਤੇ ਨਾ ਪਾਈ ਹਰ ਰਤਨੇ ਕਾ ਵਪਾਰੀਆ ਹਰ ਰਤਨ ਤਨ ਬਿਹਾਜੈ ਕੱਚੇ ਕੇ ਵਪਾਰੀ ਹੈ ਬਾਕ ਹਰ ਤਨ ਲੈ ਨਾ ਜਾਈ ਹਰ ਤਨ ਰਤਨ ਜਵੇਰ ਮਾਣਕ ਹਰ ਤਨੇ ਨਾਲੇ ਅੰਮ੍ਰਿਤ ਵੇਲੇ ਬੱਤੇ ਹਰ ਭਗਤੀ ਹਰ ਲਿਵਲਾਈ ਹਰ ਤਨੇ ਅੰਮ੍ਰਿਤ ਵੇਲੇ ਬੱਤੇ ਕਾ ਬੀਜਿਆ ਭਗਤ ਖਾਏ ਖਰਜ ਰਹਿ ਨਖੁੱਟੇ ਨਾਹੀ ਹਲਤ ਪਲਤ ਹਰ ਤਨੇ ਕੀ ਭਗਤਾਂ ਕੋ ਮਿਲੀ ਵਡਿਆਈ ਹਰ ਤਨ ਨਿਰਭਉ ਸਦਾ ਸਦਾ ਸਥਿਰ ਹੈ ਸਾਚਾ ਇਹੋ ਹਰ ਤਨ ਅਗਨੀ ਤਸਕਰੇ ਪਾਣੀਏ ਜਮਦੂਤੇ ਕਿਸੇ ਕਾ ਗਵਾਇਆ ਨਾ ਜਾਈ

ਨਾ ਇੱਕ ਬਿਖ ਨਾਲ ਨਜਾਈ ਹਲਤੇ ਵਿਸਾਖ ਦੁਹੇਲੇ ਪਏ ਹੱਥੋਂ ਛੁੜ ਗਿਆ ਗੇ ਪਲ ਸਾਖਤ ਹਦਰ ਗਏ ਢੋਹੀ ਨਾ ਪਾਈ ਇਸ ਹਰ ਧਨ ਕਾ ਸਾਹੁ ਹਰ ਆਪ ਹੈ ਸੰਤੋ ਜਿਸਨੂੰ ਦੇ ਸੋ ਹਰ ਤਨ ਲੱਦ ਚਲਾਈ ਇਸ ਹਰ ਤਨੇ ਕਾ ਤੋ ਟਕਦ ਨਾ ਆਵੇ ਜਾਂ ਨਾਨਕ ਗੁਰਸੋਜੀ ਪਾਈ ਸੂਈ ਮਹੱਲਾ ਚੌਥਾ ਜਿਸਨੋਂ ਹਰ ਸੋ ਪ੍ਰਸੰਨ ਹੋਏ ਸੋ ਹਰ ਗੁਣਾ ਰਵੇ ਸੋ ਭਗਤ ਸੋ ਪਰਵਾਨ ਤਿਸਕੀ ਮਹਿਮਾ ਕਿਆ ਬਰਨੀਐ ਇਸਕੇ ਹਿਰਦੇ ਵਸਿਆ ਹਰ ਪੁਰਖ ਭਗਵਾਨ ਗੋਬਿੰਦ ਗੁਣ ਗਾਈਐ ਜੀਉ ਲਾਏ ਸਤਿਗੁਰੂ ਨਾਮ ਧਿਆਨ ਰਹਾਉ ਸੋ ਸਤਿਗੁਰੂ ਸਾ ਸੇਵਾ ਸਤਿਗੁਰੂ ਕੀ ਸਫਲ ਹੈ ਜਿਸ ਤੇ ਪਾਈਏ ਪਰਮ ਨਿਧਾਨ ਜੋ ਦੂਜੇ ਪਾਏ ਸਾਖਤ ਕਾਮਨਾ ਅਰਥ ਦੁਰਗੰਧ ਸ੍ਰੇਮ ਦੇ ਸੋਨੀ ਫੁੱਲ ਸਭ ਅਗਿਆਨ ਜਿਸਨੋ ਪ੍ਰਤੀਤ ਹੋਵੇ ਤਿਸਕਾ ਗਾਵਿਆ ਥਾਂ ਪਵੈ ਸੋ ਪਾਵੈ ਦਰਗੈ ਮਾਨ ਜੋ ਬਿਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਟ ਦੇ ਉਨਕਾ ਉਤਰ ਜਾਏਗਾ ਝੂਠ ਗੁਮਾਨ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜੇ ਆ ਤੂੰ ਕਰਾਹੇ ਤੇ ਆਓ ਕਰੀ ਵਖਿਆਨ ਸੂਈ ਮਹੱਲਾ ਚੌਥਾ ਕਰ ਸਤਮਾ ਇੱਕ ਓਂਕਾਰ ਸਤਿਗੁਰ ਪ੍ਰਸਾਦ

ਮਨਾ ਮੈਂ ਹਰ ਹਰ ਨਾਮ ਤਰਸੋਈ ਜੋ ਪਾਵੈ ਤਿਉ ਰਾਖ ਮੇਰੇ ਸਾਹਿਬ ਮੈਂ ਤੁਝ ਬਿਨ ਅਵ ਨ ਕੋਈ ਰਹਾਉ ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ ਮੈਂ ਤੋ ਦਿਆ ਗੇ ਅਰਦਾਸ ਮੈਂ ਹੋਰ ਥਾਉ ਨਾਹੀ ਜਿਸ ਪੈ ਕਰੋ ਬਿਨੰਤੀ ਮੇਰਾ ਦੁੱਖ ਸੁਖ ਤੁਝੀ ਪਾਸੇ ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸ਼ਟ ਅੰਤਰੀ ਜਾਏ ਬੱਕਰੀ ਸਿੰਘ ਇੱਕ ਤੈ ਥਾਂ ਰੱਖੇ ਮਨ ਹਰ ਜਾ ਪਰਮ ਪੋ ਦੂਰ ਕੀ ਜਾਏ ਹਰ ਕੀ ਵਡਿਆਈ ਦੇਖੋ ਸੰਤੋ ਹਰ ਨਿਮਾਣਿਆ ਮਾਣ ਦਿਵਾਏ ਜੋ ਧਰਤੀ ਚਰਨ ਤਲੇ ਤੇ ਉਪਰ ਆਵੈ ਤੋ ਨਾਨਕ ਸਾਧ ਜਨਾ ਜਾ ਧਿਆਨ ਸਭ ਪੈਰੀ ਪਾਏ ਸੋਈ ਮਹੱਲਾ ਚੌਥਾ ਤੂੰ ਕਰਤਾ ਸਭ ਕੁਛ ਆਪੇ ਜਾਣੇ ਕਿਆ ਦੁੱਧ ਪੈ ਆਖ ਸੁਣਾਈਐ ਬੁਰਾ ਭੁਲਾ ਤੂੰ ਸਭ ਕੁਛ ਸੂਝੈ ਜੇ ਹਾ ਕੋ ਕਰੇ ਤੇ ਹਾ ਕੋ ਪਾਈਐ ਮੇਰੇ ਸਾਹਿਬ ਤੂੰ ਅੰਤਰ ਕੀ ਵਿਦ ਜਾਣੈ ਬੁਰਾ ਭੁਲਾ ਤੂੰ ਸਭ ਕੁਛ ਸੂਝੈ

ਸਰਨਾਗਤ ਪਿਆ ਅਜਾਣ ਰਾਗ ਸੂਹੀ ਮਹਲਾ ਪੰਜਵਾ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬਾਜੀ ਗਰਜੈ ਸੀ ਬਾਜੀ ਪਾਈ ਨਾਨਾ ਰੂਪ ਏਕ ਦਿਖਲਾਈ ਸਾਂਗ ਉਤਾਰ ਥਮਿਓ ਪਾਸਾਰਾ ਤਬ ਏਕੋ ਇੱਕ ਅੰਕਾਰਾ ਕਵਰ ਰੂਪ ਦਿਸਟਿਓ ਬਿਨਸਾਇਓ ਕਤੇ ਗਇਓ ਉਹ ਕਤ ਤੇ ਆਇਓ ਰਹਾਓ ਜਲਤੇ ਉੱਠੇ ਅਨੰਗ ਤਿਰੰਗਾ ਕਨਕ ਭੂਖਨ ਕੀਨੇ ਬਹੁਰੰਗਾ ਬੀਜ ਬੀਜ ਦੇਖੋ ਬਹੁ ਪ੍ਰਕਾਰਾ ਫਲ ਪਾਕੇ ਤੇ ਏਕ ਅੰਕਾਰਾ ਸਹਿਸ ਘਟਾ ਮੈਂ ਏਕ ਅਕਾਸ ਘੱਟ ਫੂਟੇ ਤੇ ਉਈ ਪ੍ਰਗਾਸ ਪਰਵਨ ਲੋਭ ਮਾਇਆ ਬੇਕਾਰ ਭ੍ਰਮ ਛੂਟੇ ਤੇ ਇੱਕ

ਤੇਰੀ ਪਰਮਗਤ ਹੋਈ ਸੋਈ ਮਹੱਲਾ ਪੰਜਵਾ ਕੀਤਾ ਲੋੜੇ ਸੋ ਪ੍ਰਭ ਹੋਏ ਤੁਝ ਬਿਨਾ ਦੂਜਾ ਨਾਹੀਂ ਕੋਏ ਜੋ ਜਨ ਸੇਵੇ ਤਿਸ ਪੂਰਨ ਕਾਜ ਦਾਸ ਆਪਣੇ ਕੀ ਰਾਖੋ ਲਾਜ ਤੇਰੀ ਸਰਨ ਪੂਰਨ ਦਇਆਲਾ ਤੁਝ ਬਿਨ ਕਵਨ ਕਰੇ ਪਤਪਾਲਾ ਰਹਾਉ ਜਲ ਥਲ ਮਯੂਰ ਰਹਾ ਭਰਪੂਰ ਨਿਕਟ ਵਸੇ ਨਾਹੀਂ ਪ੍ਰਭ ਦੂਰ ਲੋਕ ਪਤੀ ਆਰੇ ਕਛੂ ਨਾ ਪਾਈਐ ਸਾਚ ਲਗੇ ਤਾਂ ਹੋਮੈ ਜਾਈਐ ਜਿਸਨੋਂ ਲਾਏ ਲੈ ਸੋ ਲਾਗੈ ਗਿਆਨ ਰਤਨ ਅੰਤਰ ਤਿਸ ਜਾਗੈ ਦੁਰਮਤ ਜਾਏ ਪਰਮ ਪਦ ਪਾਏ ਗੁਰਪ੍ਰਸਾਦੀ ਨਾਮ ਧਿਆਏ ਦੋਇ ਕਰ ਜੋੜ ਕਰੂੰ

ਪੰਜਵਾ ਤਨ ਸੁਹਾਗਣ ਜੋ ਪ੍ਰਭੁ ਪਛਾਨੈ ਮਾਨੈ ਹੁਕਮ ਤਜੇ ਅਭਿਮਾਨੈ ਪ੍ਰਿਆ ਸਿਉਰਾ ਤੇਰਾ ਲਿਆ ਮਾਨੈ ਸੁਣ ਸਖੀਏ ਪ੍ਰਭ ਮਿਲਣ ਸਾਨੀ ਮਨ ਤਨ ਅਰਬ ਤਜ ਲਾਜ ਲੁਕਾਨੀ ਰਹਾਓ ਸਖੀ ਸਹੇਲੀ ਕੋ ਸਮਝਾਵੈ ਸੋਈ ਕਮਾਵੈ ਜੋ ਪ੍ਰਭ ਪਾਵੈ ਸਾਹ ਸੁਹਾਗਣ ਅੰਕ ਸਮਾਵੈ ਗਰਭ ਗਹੇਲੀ ਮੈਲ ਨ ਪਾਵੈ ਫਿਰ ਪਛੋਤਾਵੈ ਜਬ ਰਹਿਣ ਬਿਹਾਵੈ ਕਰਮਹੀਣ ਮਨ ਮੁਖ ਦੁਖ ਪਾਵੈ ਬਿਨੋ ਕਰੇ ਜੇ ਜਾਣਾ ਦੂਰ ਪ੍ਰਭ ਬਨਾਸੀ ਰਹਿਆ ਭਰਪੂਰ ਜਾਂ ਨਾਨਕ ਗਾਵੈ ਦੇਖ ਦੂਰ ਸੂਈ ਮਹੱਲਾ ਪੰਜਵਾ ਗ੍ਰਹਿ ਬਸ ਗੁਰ ਕੀ ਨਾ ਹੋ ਕਰ ਕੀ ਨਾਰ ਦਸ ਦਾਸੀ ਕਰ ਦੀਨੀ ਪਾਤਾਰ ਸਗਲ ਸਮੱਗਰੀ ਮੈਂ ਘਰ ਕੀ ਜੋੜੀ ਆਸ ਪਿਆਸੀ ਫਿਰ ਕੋ ਲੋੜੀ ਕਵਨ ਕਹਾਂ ਗੁਣ ਕੰਤ ਪਿਆਰੇ ਸੁਗੜ ਸਰੂਪ ਦਇਆ ਮੁਰਾਰੇ ਰਹਾਓ ਸਤ ਸਿਗਾਰ ਪਵੰਜਨ ਪਾਇਆ ਅੰਮ੍ਰਿਤ ਨਾਮ ਤੰਬੋਲ ਮੁਖ ਖਾਇਆ ਕੰਗਨ ਵਸਤਰ ਗਹਿਣੇ ਬਣੇ ਸੁਹਾਵੇ ਤਨ ਸਭ ਸੁਖ ਪਾਵੇ ਜਾ ਫਿਰ ਕਰ ਆਵੇ ਗੁਣ ਕਾਮਣ ਕਰ ਕੰਤ ਰਿਝਾਇਆ ਬਸ ਕਰ ਲੀਨਾ ਗੁਰ ਭਰਮ ਚੁਕਾਇਆ ਸਭ ਤੇ ਉੱਚਾ ਮੰਦਿਰ ਮੇਰਾ ਸਭ ਕਾਮਣ ਤਿਆਗੀ ਪ੍ਰਿਉ ਪ੍ਰੀਤਮ ਮੇਰਾ ਪ੍ਰਗਟਿਆ ਸੂਰ ਜੋਤ ਉਜਿਆਰਾ ਸੇਜ ਵਿਛਾਈ ਸਰਦ ਪਾਰਾ ਨਵ ਰੰਗ ਲਾਲ ਸੇਜ ਰਾਵਣ ਆਇਆ ਜਾਂ ਨਾਨਕ ਪ੍ਰਿਤਨ ਮਿਲ ਸੁਖ ਪਾਇਆ ਸੂਈ ਮਹੱਲਾ ਪੰਜਵਾਂ।

ਸੂਈ ਮਹੱਲਾ ਪੰਜਵਾਂ ਉਮਕਿਓ ਹਿਉ ਮਿਲਨ ਪ੍ਰਭਤਾਈ ਖੋਜ ਤਰਿਓ ਦੇਖੋ ਪ੍ਰਜਾਈ ਸੁਣ ਸੰਦੇਸ ਰੋਪਰ ਸੇਜ ਵਿਛਾਈ ਭ੍ਰਮ ਭ੍ਰਮ ਆਇਓ ਤੋ ਨਦਰ ਨਾ ਪਾਈ ਕਿਨ ਵਧ ਹੀਰੋ ਧੀਰੇ ਨਿਮਾਨੋ ਮਿਲ ਸਾਜਨੋ ਤੁਝ ਕਰਵਾਨੋ ਰਹਾਉ ਏਕਾ ਸੇਜ ਰਿਸ਼ੀ ਤਨ ਕੰਤਾ ਤਨ ਸੂਤੀ ਫਿਰ ਸਾ ਜਾਗੰਤਾ ਪੀਓ ਮਧੁਰੋ ਤਨ ਮਤਵੰਤਾ ਤਨ ਜਾਗੇ ਜੇ ਫਿਰ ਬੋਲੰਤਾ ਪਈ ਨਿਰਾਸੀ ਬਹੁ ਦਿਨ ਲਾਗੇ ਦੇ ਦਸੰਤਨ ਮੈਂ ਸਗਲੇ ਝਾਗੇ ਕਿਨ ਰਹਿ ਨਾ ਪਾਵੋ ਬਿਨ ਪੱਗ ਬਾ ਪਾਗੇ ਹੋਏ ਕਿਰਪਾਲ ਪ੍ਰਭ ਮਿਲੇ ਸੁਭਾਗੇ ਪਿਓ ਕਿਰਪਾ ਸਤਸੰਗ ਮਿਲਾਇਆ।

ਫਿਰ ਹੈ ਪਾਈ ਖੁੱਲ ਕਪਾਲ ਤਾਮਾ ਠਹਿਰਾਈ ਰਹਾਉ ਦੂਜਾ ਸੋਈ ਮਹੱਲਾ ਪੰਜਵਾ ਕਿਆ ਗੁਣ ਤੇਰੇ ਸਾਰ ਸੰਭਾਲੀ ਮੋਹੇ ਨਿਰਗੁਣ ਕੇ ਦਾਤਾਰੇ ਬੈ ਖਰੀਦ ਕਰੇ ਚਤੁਰਾਈ ਇਹ ਜਿਉ ਪਿੰਡ ਸਭ ਥਾਰੇ ਲਾਲ ਰੰਗੀਲੇ ਪ੍ਰੀਤ ਮਨਮੋਹਨ ਤੇਰੇ ਦਰਸ਼ਨ ਕੋ ਹੰਬਾਰੇ ਰਹਾਉ ਪ੍ਰਭ ਦਾਤਾ ਮੋਹੇ ਦੀਨ ਭਿਖਾਰੀ ਤੁਮ ਸਦਾ ਸਦਾ ਉਪਕਾਰੇ ਸੋ ਕੁਛ ਨਾ ਜੇ ਮੈਂ ਤੇ ਹੋਵੈ ਮੇਰੇ ਠਾਕੁਰ ਅਗੂੰ ਪਾਰੇ ਕਿਆ ਸੇਵ ਕੁਮਾਵੋ ਕਿਆ ਕਹਿ ਰਿਝਾਵੋ ਵਿਦਗਤ ਪਾਵੋ ਦਰਸਾਰੇ ਮਿਤਨੇ ਪਾਏ ਅੰਤ ਨ ਲਹੀਐ ਮਨ ਤਰਸੇ ਚਨਾਰੇ ਪਾਵੋ ਦਾਨ ਢੀਠ ਹੋਏ ਮੰਗੋ ਮੁੱਖ ਲਾਗੇ ਸੰਤ ਰੇ ਨਾਰੇ ਜਾਂ ਨਾਨਕ ਗੁਰ ਕਿਰਪਾ ਤਾਰੀ ਪ੍ਰਭਾ ਦੇ ਨਿਸਤਾਰੇ ਸੂਈ ਮਹੱਲਾ ਪੰਜਵਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ

ਸ੍ਰੀ ਵਾਹਿਗੁਰੂ ਸਾਹਿਬ ਜੀ ਹੋਵੇ ਸਿਫਤਕ ਸੰਬੰਧੀ ਨੂਰੀ ਅਰਸੋਂ ਕੁਰਸੋਂ ਝੱਟੀਐ ਤਦ ਡਿੱਠੇ ਸੱਚੇ ਪਾਤਸ਼ਾਹ ਮਲ

ਹੈ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਟਾਵੋ ਸਿਮਰੋ ਜਾਸ ਬਸੁੰਬਰ ਏਕੈ ਨਾਮ ਜਾਪਤ ਅਗਨਤ ਅਨੇਕੈ ਵੇਦ ਪੁਰਾਨ ਸਿਮਰ ਸੁਧਾਖਰ ਕਿਨ ਰਾਮ ਨਾਮ ਏਕ ਆਖਰ ਕਿਨਕਾ ਏਕ ਜਿਸ ਜੀਵ ਸਾਵੈ ਤਾਕੀ ਮਹਿਮਾ ਗਨੀ ਨ ਆਵੈ ਕਾਂਖੀ ਏਕ ਦਰਸ ਤੁਹਾਰੋ ਨਾਨਕ ਉਨ ਸੰਗ ਮੋਹੇ ਉਧਾਰੋ ਸੁਖ ਮੁਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨਾ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ ਪ੍ਰਭ ਕੈ ਸਿਮਰਨ ਅਨ ਦਿਨ ਜਾਗੈ ਪ੍ਰਭ ਕੈ ਸਿਮਰਨ ਭਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬਨਿਧਾਨ ਨਾਨਕ ਹਰਿ ਰੰਗ ਪ੍ਰਭ ਕੈ ਸਿਮਰਨ ਰਿਦ ਸਿਦ ਨੌ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪਤਾ ਪੂਜਾ ਪ੍ਰਭ ਕੈ ਸਿਮਰਨ ਬਿਨਸੇ ਦੂਜਾ ਪ੍ਰਭ ਕੈ ਸਿਮਰਨ ਤੀਰਥ ਸਨਾਨੀ ਪ੍ਰਭ ਕੈ ਸਿਮਰਨ ਦਰਗੈ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰੇ ਜਿਨ ਆਪ ਸਿਮਰਾਏ ਨਾਨਕ ਤਾਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਊਚਾ ਪ੍ਰਭ ਕੈ ਸਿਮਰਨ ਉਧਰੈ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ ਪ੍ਰਭ ਕੈ ਸਿਮਰਨ ਸਭ ਕੈ ਸੁਝੈ ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਦ ਮਾਹੇ ਸਮਾਏ ਪ੍ਰਭ ਜੀ ਵਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੇ ਸੇ ਧਨਵੰਤੇ ਪ੍ਰਭ ਕੋ ਸਿਮਰੇ ਸੇ ਪਤਵੰਤੇ ਪ੍ਰਭ ਕੋ ਸਿਮਰੇ ਸੇ ਜਨ ਪਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੇ ਸੇ ਬੇ ਮੋਹਤਾਜੇ ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੇ ਸੇ ਸੁਖ ਵਾਸੀ ਪ੍ਰਭ ਕੋ ਸਿਮਰੇ ਸਦਾ ਅਬਨਾਸੀ ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਨਾਨਕ ਜਨ ਕੀ ਮੰਗੈਰ ਵਾਲਾ ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੇ ਤਿਨ ਸਦ ਬਲਹਾਰੀ ਪ੍ਰਭ ਕੋ ਸਿਮਰੇ ਸੇ ਮੁਖ ਸਹਾਵੇ ਪ੍ਰਭ ਕੋ ਸਿਮਰੇ ਤਿਨ ਸੂਖ ਬਿਹਾਵੈ ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੇ ਤਿਨ ਅਨੰਦ ਕਨੇਰੇ ਪ੍ਰਭ ਕੋ ਸਿਮਰੇ ਬਸੇ ਹਰ ਨੇਰੇ ਸੰਤ ਕਿਰਪਾ ਤੇ ਅਨ ਦਿਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬੂ ਨ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨਿਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ ਪ੍ਰਭ ਕੈ ਸਿਮਰਨ ਅਨਹਦ ਝੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ ਸਿਮਰੇ ਸੇ ਜਨ ਜਨ ਕੋ ਪ੍ਰਭ ਮਹਿਆ ਨਾਨਕ ਤਿਨ ਜਨ ਸਰਣੀ ਪਿਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਭੈ ਸਿੱਧ ਜਤੀ ਦਾਤੇ ਹਰ ਸਿਮਰਨ ਨੀਚ ਚੌ ਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲ ਅਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰ ਦੁਖ ਭੰਜਨ ਘਟ ਘਟ ਨਾਥ ਅਨਾਥ ਸਰਣ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜੈ ਮਾਤ ਪਿਤਾ ਸਤ ਮੀਤ ਨ ਭਾਈ ਮਨੁਹਾ ਨਾਮ ਤੇਰੇ ਸੰਗ ਸਹਾਈ ਜੈ ਮਹਾ ਭਿਆਨ ਦੂਤ ਜਮ ਦਲ ਤੈ ਕੇਵਲ ਨਾਮ ਸੰਗ ਤੇਰੇ ਚਲੈ ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਧਾਰੀ ਅਨਕ ਪੁਨੇ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਕਨੇਰੇ ਸਗਲ ਸ੍ਰੇਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲੱਖ ਕਰੋਰੀ ਬੰਧ ਨਾ ਪਰੈ ਹਰ ਕਾ ਨਾਮ ਜਪਤ ਨੇ ਤਰੇ ਅਨਕ ਮਾਇਆ ਰੰਗ ਤਿੱਖ ਨਾ ਬਝਾਵੈ ਹਰ ਕਾ ਨਾਮ ਜਪਤ ਅਗਾਵੈ ਜਹ ਮਾਰਗ ਹੋ ਜਾ ਤੈ ਕੇਲਾ ਤੈ ਹਰ ਨਾਮ ਸੰਗ ਹੋਤ ਸਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟ ਨਹੀਂ ਕੋਟ ਲੱਖ ਬਾਹੀ ਨਾਮ ਜਪਤੈ ਪਾਰ ਪਰਾਹੀ ਅਨਕ ਬਿਘਨ ਜੈ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ
अनक जोन जन्म मर जाम नाम जापत पावे बिसराम हो मैला मल कबू ना तोवे हर का नाम कोट पाप खोवे ऐसा नाम जपो मन रंग नानक पाइये साध कै संग जय मार के गने जाहे ना कोसा हर का नाम हुआ संग तोसा जय पेंडे महा अंध गुबारा हर का नाम संग उजियारा जहा पंथ तेरा को ना सजानो हर का नाम तै नाल पछानो जय महाभियान तपत बोकाम तै हर के नाम की तुम ऊपर शाम जहा त्रिखा मन तो जा कर कै तै नानक हर हरे अमृत बरख भगत जना की बर्तन नाम संत जना कै मन बिसराम हर का नाम दास की ओट हर कै नाम उदरे जन कोट हर जस करत संत दिन रात हर हर औखद।

ਹਰ ਕੈ ਨਾਮ ਜਨ ਕੋ ਤ੍ਰੈਪਤ ਭੋਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਬ ਪਰੈ ਨਾ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਛ ਨਾਹੇ ਬਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੇ ਹਰ ਹਰ ਦੇਵਾ ਹਰ ਹਰ ਜਨ ਕੈ ਮਾਲਕ ਜੀਨਾ ਹਰ ਧਨ ਜਨ ਕੋ ਆਪ ਪ੍ਰਭ ਦੀਨਾ ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ ਓਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਦ ਨਾਮ ਰਸ ਮਾਤੇ ਆਠ ਪੈਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ

ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪੁਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨ ਮਹਿ ਜਿਨੇ ਉਭਾਰਿਆ ਬਾਰ ਬਿਵਤਾ ਤੁਝੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਦ ਪਿਆਉ ਪਰ ਸਾਕ ਸਹਿਨ ਮੁਖ ਅਪਿਆਉ ਬੈਠ ਕੋ ਦੈਨ ਇਹੋ ਨਿਰਗੁਣ ਗੁਣ ਕਛੂ ਨਾ ਬੂਝੈ ਬਖਸ ਲਿਓ ਤੋ ਨਾਨਕ ਸੀਜੈ ਜੈ ਪ੍ਰਸਾਦ ਧਰੂ ਪਰ ਸੁਖ ਬਸੈ ਸੁਤ ਪ੍ਰਾਤ ਮੀਤ ਬਨਤਾ ਸੰਘ ਹਸੈ ਜੈ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਭਾਵਕ ਅਮੁਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਦੀਨੇ ਹੱਥ ਭਾਵ ਕੰਨ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗ ਰਚਨਾ ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲਿਓ ਪ੍ਰਭ ਆਪੇ ਆਦਿ ਅੰਤ ਜੋ ਰਾਖਨ ਹਾਰ ਤਿਸ ਸਿਓ ਪ੍ਰੀਤ ਨਾ ਕਰੇ ਗਵਾਰ ਜਾ ਕੀ ਸੇਵਾ ਨਵ ਨਿਦ ਪਾਵੈ ਤਾ ਸਿਓ ਮੂੜਾ ਮਨ ਨਹੀਂ ਲਾਵੈ ਜੋ ਠਾਕਰ ਸਦ ਸਦਾ ਹਜੂਰੇ ਤਾ ਕੋ ਅੰਧਾ ਜਾਣਤ ਦੂਰੇ ਜਾ ਕੀ ਟਹਿਲ ਪਾਵੈ ਦਰਗੈ ਮਾਨ ਤਿਸੇ ਬਿਸਾਰੈ ਮੁਗਦ ਅਜਾਨ ਸਦਾ ਸਦਾ ਭੁੱਲਨ ਹਾਰ ਨਾਨਕ ਰਾਖਨ ਹਾਰ ਅਪਾਰ ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂੜ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰ ਮਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸਕਾ ਸ਼ਰਮ ਕਰੈ ਸੰਗ ਸਾਹਿ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰਤਬ ਪ੍ਰੀਤ ਭਸਮ ਸੰਗ ਹੋਏ ਅੰਧ ਕੂਮੈ ਪਤਤ ਬਿਕਰਾਲ ਨਾਨਕ ਕਾਢ ਲਿਓ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਛਪਛ ਨਾਹੇ ਕਛ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋਭ ਸਵਾਨ ਅੰਤਰ ਅਗਨ ਬਾਹਰ ਤਨ ਸਵਾ ਗਲ ਪਾਥਰ ਕੈਸੇ ਤਰੇ ਅਥਾ ਜਾ ਕੀ ਅੰਤਰ ਬਸੇ ਪ੍ਰਭ ਆਪ ਨਾਨਕ ਤੇ ਜਨ ਸਹਿਜ ਸਮਾਤ ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗੈ ਲਿਹੋ ਓੜ ਨਿਭਾਵੈ ਕਹਾ ਬਜਾਰਦ ਬੂਝੇ ਡੋਰਾ ਨਿਸਕਈ ਤੋ ਸਮਝੇ ਭੋਰਾ ਕਹਾ ਬਿਸਨਪਤ ਗਾਵੇ ਗੌਂਗ ਜਤਨ ਕਰੇ ਤੋਪੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂਹਾ ਉਸ ਗਵਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਾਈ ਸੋ ਆਵੇ ਨਾ ਚੀਤ ਜੋ ਬਿਰਾਈ ਤਾ ਸੋ ਪ੍ਰੀਤ ਬਲਵਾ ਕੇ ਗ੍ਰਹਿ ਭੀਤਰ ਬਸੇ ਆਨੰਦ ਕੇਲ ਮਾਇਆ ਰੰਗ ਰਸੈ ਦ੍ਰਿੜ ਕਨ ਮਾਨੇ ਮਨੇ ਪ੍ਰਤੀਤ ਕਾਲ ਨ ਆਵੇ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਬਿਕਾਰ ਮਹਾ ਲੋਭ ਤ੍ਰੋਹ ਯਾਹੂ ਜੋਤ ਬਿਹਾਨੇ ਕਈ ਜਨਮ ਨਾਨਕ ਰਾਖ

ਬਿਨ ਨਾਵੇ ਪਤ ਜਾਏ ਅਸ਼ਟਪਦੀ। ਦਸ ਬਸਤੁਲੇ ਪਾਛੈ ਪਾਵੈ, ਏਕ ਬਸਤ ਕਾਰਨ ਬਖੋਟ ਗਵਾਵੈ। ਏਕ ਪੀਨਾ ਦੇ ਦਸ ਪੀ ਹਰਲੇ, ਤੋ ਮੂੜਾ ਕਹੋ ਕਹਾ ਕਰੇ। ਜਿਸ ਠਾਕਰ ਸਿਉ ਨਾਹੀ ਚਾਰਾ, ਤਾ ਕਹੋ ਕੀਜੇ ਸਦ ਨਮਸਕਾਰਾ। ਜਾ ਕੇ ਮਨ ਲਾਗਾ ਪ੍ਰਮੀਠਾ, ਸਰਬ ਸੁਖ ਤਾਹੂ ਮਨ ਬੂਠਾ। ਜਿਸ ਜਨੇ ਆਪਣਾ ਹੁਕਮ ਨਾਇਆ, ਸਰਬ ਥੋਕ ਨਾਨਕ ਤਿਨ ਪਾਇਆ। ਅਗੰਤ ਸਹੁ ਆਪਣੀ ਦੇ ਰਾਸ, ਖਾਤ ਪੀਤ ਵਰਤੇ ਆਨੰਦ ਉਲਾਸ। ਆਪਣੀ ਅਮਾਨ ਕਛ ਬਾਹੁਰ ਸਹੁ ਲੇ, ਅਗਿਆਨੀ ਮਨ ਰੋਸ ਕਰੇ। ਆਪਣੀ ਪ੍ਰਤੀਤ ਆਪ ਹੀ ਖੋਵੈ, ਬਹੁਰ ਸਕਾ ਵਿਸਵਾਸ ਨ ਹੋਵੇ। ਜਿਸ ਕੀ ਬਸਤ ਤਿਆਗੈ ਰਾਖੈ, ਪ੍ਰਭ ਕੀ ਆਗਿਆ ਮਾਨੈ ਮਾਥੇ। ਉਸਤੇ ਚੌਗਨ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਇਆਲ। ਅਨਕ ਪਾਤ ਮਾਇਆ ਕੇ ਹੇਤ, ਸਰ ਪਰ ਹੋਵਤ ਜਾਨ ਅਨੇਤ। ਬਿਰ ਕੀ ਛਾਇਆ ਸਿਉ ਰੰਗ ਲਾਵੈ, ਉਹ ਬਿਨ ਸਿਉ ਮਨ ਪਛਤਾਵੈ। ਜੋ ਦਿਸੇ ਸੋ ਚਾਲਨ ਹਾਰ, ਲਪਟ ਰਹਿਓ ਤੈ ਅੰਧ ਅੰਧਾਰ। ਬਟਾਉ ਸਿਉ ਜੋ ਲਾਵੈ ਨੇਹ, ਤਾਕੋ ਹਾਥ ਨ ਆਵੈ ਕੇਹ। ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ। ਮਿਥਿਆ ਤਨ ਧਨ ਕਟੰਬ ਸਬਾਇਆ, ਮਿਥਿਆ ਹੋਮੇ ਮਮਤਾ ਮਾਇਆ। ਮਿਥਿਆ ਰਾਜ ਜੋ ਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਬਿਕਰਾਲ। ਮਿਥਿਆ ਰਥ ਹਸਤੀ ਅਸ ਬਸਤਰਾ, ਮਿਥਿਆ ਰੰਗ ਸੰਗ ਮਾਇਆ ਭੇਖ ਹਸਤਾ। ਮਿਥਿਆ ਧਰੋ ਮੋਹ ਅਭਿਮਾਨ, ਮਿਥਿਆ ਆਪਸ ਉਪਰ ਕਰਤ ਗੁਮਾਨ। ਅਸਤਰ ਭਗਤ ਸਾਧ ਕੀ ਸਰਣ, ਨਾਨਕ ਜਪ ਜਪ ਜੀਵੈ ਹਰਿ ਕੇ ਚਰਨ। ਮਿਥਿਆ ਸਰਵਨ ਪਰ ਨਿੰਦਾ ਸੁਨੈ, ਮਿਥਿਆ ਹੱਥ ਪਰ ਦਰਬ ਕਉ ਹਿਰੈ। ਮਿਥਿਆ ਨੇਤਰ ਪੇਖਤ ਪਰ ਤ੍ਰੈ ਰੂਪਾਦ, ਮਿਥਿਆ ਰਸਨਾ ਭੋਜਨ ਅਨਸਵਾਦ। ਮਿਥਿਆ ਚਰਨ ਪਰ ਬਿਕਾਰ ਕੋ ਧਾਵੈ, ਮਿਥਿਆ ਮਨ ਪਰ ਲੋਭ ਲਭਾਵੈ। ਮਿਥਿਆ ਤਨ ਨਹੀਂ ਪਰ ਉਪਕਾਰਾ, ਮਿਥਿਆ ਬਾਸ ਮਿਥਿਆ ਬਾਸ ਲੇਤ ਬਿਕਾਰਾ। ਬਿਨ ਬੂਝੇ ਮਿਥਿਆ ਸਭ ਭੈ, ਸਫਲ ਦੇ ਨਾਨਕ ਹਰ ਹਰ ਨਾਮ ਲੈ। ਬਿਰਥੀ ਸਾਕਤ ਕੀ ਆਰ ਜਾ, ਸਾਚ ਬਿਨਾ ਕਹਿ ਹੋਵਤ ਸੂਚਾ। ਬਿਰਥਾ ਨਾਮ ਬਿਨਾ ਤਨ ਅੰਧ, ਮੁਖ ਅਵਤਾ ਕਹਿ ਦੁਰਗੰਧ। ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਈ, ਮੇਘ ਬਿਨਾ ਜੋ ਖੇਤੀ ਜਾਏ। ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜੋ ਕਿਰਪਨ ਕੇ ਨਿਰਾਰਥ ਦਾਮ। ਧਨ ਤਨ ਤੇ ਜਨ ਜੈ ਕਟ ਬਸਿਓ ਹਰ ਨਾਓ, ਨਾਨਕ ਤਾ ਕਹਿ ਬਲ ਬਲ ਜਾਓ। ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋ ਗੰਢ ਲਾਵਤ। ਜਾਨਨ ਹਾਰ ਪ੍ਰਭੂ ਪਰਬੀਨ, ਬਾਹਰ ਭੇਖ ਨਾ ਕਾਹੋ ਭੀਨ। ਅਵਰ ਅਪਦੇਸੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਜਿਸਕੇ ਅੰਤਰ ਬਸੇ ਨਿਰੰਕਾਰ, ਤਿਸਕੀ ਸੀਖ ਤਰੈ ਸੰਸਾਰ। ਜੋ ਤੂੰ ਪਨ ਤਿਨ ਪ੍ਰਭ ਜਾਤਾ, ਨਾਨਕ ਉਨ ਜਨ ਚਰਨ ਪਰਾਤਾ। ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ, ਆਪਣਾ ਕੀਆ ਆਪੇ ਮਾਨੈ। ਆਪੇ ਆਪ ਕਰਤਨ ਬੇਰਾ, ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ। ਅਪਾਵ ਸਿਆਣਪ ਸਗਲ ਤੇ ਰਹਿਤ, ਸਭ ਕਾ ਜਨ ਆਤਮ ਕੀ ਰਹਿਤ। ਜਿਸ ਭਾਵੇ ਤਿਸ ਲੈ ਲੜ ਲਾਏ, ਥਾਂ ਤਨੰਤ ਰਹਿਆ ਸਮਾਏ। ਸੋ ਸੇਵਕ ਜਿਸ ਕਿਰਪਾ ਕਰੀ, ਨਿਮਖ ਨਿਮਖ ਜਪ ਨਾਨਕ ਹਰੀ ਸਲੋਕ। ਕਾਮ ਕ੍ਰੋਧ ਅਰ ਲੋਭ ਮੋਹ, ਬਿਨ ਸਜਾਏ ਅਹਮੇਵ। ਨਾਨਕ ਪ੍ਰਭ ਸਰਣਾਗਤੀ, ਕਰ ਪ੍ਰਸਾਦ ਗੁਰਦੇਵ ਅਸ਼ਟਪਦੀ। ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਤੇ ਠਾਕਰ ਤਿਸ ਠਾਕਰ ਕੋ ਰੱਖ ਮਨ ਮਾਹੇ। ਜੇ ਪ੍ਰਸਾਦ ਸੁਗੰਧ ਤਨ ਲਾਵੈ, ਤਿਸ ਕੋ ਸਿਮਰਤ ਪਰਮ ਗਤ ਪਾਵੈ। ਜੇ ਪ੍ਰਸਾਦ ਬਸੇ ਸੁਖ ਮੰਦਰ, ਤਿਸੇ ਧਿਆਏ ਸਦਾ ਮਨ ਅੰਦਰ। ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਪੈਰ ਸਿਮਰੋ ਤੈ ਸਰਸਨਾ। ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਏ ਧਿਆਵਨ ਜੋਗ। ਜੇ ਪ੍ਰਸਾਦ ਪਾਠ ਪਟੰਬਰ ਹਡਾਵੈ, ਤਿਸੇ ਤਿਆਗ ਤੇ ਅਵਰ ਲਭਾਵੈ। ਜੇ ਪ੍ਰਸਾਦ ਸੁਖ ਸੇਜ ਸੁਈਜੈ, ਮਨ ਆਠ ਪਹਿਰ ਤਾਕਾ ਜਸ ਗਵੀਜੈ। ਜੇ ਪ੍ਰਸਾਦ ਤੁਝ ਸਭ ਕੋ ਮਾਨੈ, ਮੁਕਤਾ ਕੋ ਜਸ ਰਸਨ ਬਖਾਨੈ। ਜੇ ਪ੍ਰਸਾਦ ਤੇਰੋ ਰਹਿਤਾ ਧਰਮ, ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ। ਪ੍ਰਭ ਜੀ ਜਪਤ ਦਰਗੈ ਮਨ ਪਾਵੈ, ਨਾਨਕ ਪਦ ਸੇਤੀ ਘਰ ਜਾਵੈ। ਜੇ ਪ੍ਰਸਾਦ ਅਰੋਗ ਕਾਂਚਨ ਦੇਹੀ, ਲਿਵ ਲਾਵੋ ਤਿਸ ਰਾਮ ਸਨੇਹੀ। ਜੇ ਪ੍ਰਸਾਦ ਤੇਰਾ ਓਲਾ ਰਹਿਤ, ਮਨ ਸੁਖ ਪਾਵੇ ਹਰ ਹਰ ਜਸ ਕਹਿਤ। ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ, ਮਨ ਸਰਣੀ ਪਰ ਠਾਕਰ ਪ੍ਰਵਤਾਕੈ। ਜੇ ਪ੍ਰਸਾਦ ਤੁਝ ਕੋ ਨਾ ਪਹੁੰਚੇ, ਮਨ ਸਾ ਸਾ ਸਿਮਰੋ ਪ੍ਰਭ ਉਚੇ। ਜੇ ਪ੍ਰਸਾਦ ਪਾਈ ਦੁਰਲਭ ਤੇ, ਨਾਨਕ ਤਾ ਕੀ ਭਗਤ ਕਰੇ। ਜੇ ਪ੍ਰਸਾਦ ਅਭੂਖਨ ਪੈਰੀ ਜੇ, ਮਨ ਤੇ ਸਿਮਰਤ ਕਿਉਂ ਆਲਸ ਕੀਜੇ। ਜੇ ਪ੍ਰਸਾਦ ਅਸਵ ਹਸਤ ਅਸਵਾਰੀ,
मन तिस प्रभ को कबू ना बिसारी, जय प्रसाद बाग मिलक तना, राख परोए प्रभ अपने मना। जिन तेरी मन बणत बनाई, ऊड़त फै बैठत सा तिसे त्याई, तिसे त्या जो एक अलख है। इहां उहां नानक तेरी रखे, जय प्रसाद करे पुन बोदान। मन आठ पैर कर तिस का ध्यान, जय प्रसाद तू चार ब्योहारी, तिस प्रभ को साह साह चितारी। जय प्रसाद तेरा सुंदर रूप, सो प्रभ सिमरो सदा अनूप। जय प्रसाद तेरी नीकी जात, सो प्रभ सिमर सदा दिन रात। जय प्रसाद तेरी पात्र है, गुर प्रसाद नानक जस कह। जय प्रसाद सुने कर्ण नाद, जय प्रसाद पेखे बिस्माद। जय प्रसाद बोले अमृत रसना, जय प्रसाद सब सहजे बसना। जय प्रसाद हाथ कर चले, जय प्रसाद संपूर्ण फल है। जय प्रसाद परम गत पाव है, जय प्रसाद सब सहज समाव है। ऐसा प्रभ त्याग अवर कत लागो, गुर प्रसाद नानक मन जागो। जय प्रसाद तू प्रगट संसार, तिस प्रभ को मूल न मनो बिसार। जय प्रसाद तेरा प्रताप, रे मन मूड तू ताको जाप। जय प्रसाद तेरे कार्य पूरे, तिसे जान मन सदा हजूरे। जय प्रसाद तू पावे साच, रे मन मेरे तू तास्यो राच। जय प्रसाद सब की गत होए, नानक जाप जपै जप सोए। आप जपै जपे सो नाओ, आप गवाए सो हर गुण गाओ। प्रभ कृपा ते होए परगास, प्रभु दया ते कमल विगास। प्रभ सो प्रसन्न बसे मन सोए, प्रभ दया ते मत उत्तम होए सर्ब निदान। प्रभ तेरी मया आपो कछु न किन्हु लया, जित जित लावो तित लगे हर नाथ। नानक इनके कछु न हाथ, सलोक अगम अगाध पार ब्रह्म सोए। जो जो कहे सो मुक्ता होए, सुन मीता नानक बिनवंता। साध जना की आचार्य कथा अष्टपदी, साध के संग मुख उजल होत। साध संग मल सगली खोत, साध के संग मिटे अभिमान। साध के संग प्रगटे सो ज्ञान, साध के संग बुझे प्रभ नेरा। साध संग सब होत नबेरा, साध के संग पाए नाम रतन। साध के संग एक ऊपर जतन, साध की महिमा बरने कौन प्राणी। नानक साध की शोभा प्रभ माहे सुमानी। साध के संग अगोचर मिलै, साध के संग सदा पर फुलै। साध के संग आवे बस पंचा, साध संग अमृत रस पहुंचा। साध संग होए सब की रेन, साध के संग मनोहर बैन। साध के संग न कतू तावै, साध संग आतत मन पावै। साध के संग माया ते भैन, साध संग नानक प्रभ सो प्रसन्न। साध संग दुश्मन सा मीत, साधु के संग महापनीत। साध संग के स्यो ने बैर, साध के संग न बीगा पैर। साध के संग नाही को मंदा, साध संग जाने परमानंदा। साध के संग नाही हो ताप, साध के संग तजे सब आप। आपे जाने साध बढ़ाई, नानक साध प्रभु बन आई। साध के संग न कबू तावै, साध के संग सदा सुख पावै। साध संग बात गोचर लह, साधु के संग अजर सह। साध के संग बसे थान ऊचे, साधु के संग महल पहुँचे। साध के संग दृढ़े सब धर्म, साध के संग केवल पार ब्रह्म। साध के संग पाए नाम निधान, नानक साधु कह कुरबान। साध के संग सब कुल उधार, साध संग साजन मीत कुटम्ब निस्तार। साधु कह संग सो धन पावे, जह धन ते सब को वरसावे। साध संग धर्म राय करे सेवा, साध के संग शोभा सुर देवा। साधु कह संग पाप पलायन, साध संग अमृत गुण गायन। साध के संग सर्ब थान गम, नानक साध के संग सफल जनम। साध के संग नहीं कज काल, दर्शन भेड़ ते होत निहाल। साध के संग लोक तहरै, साध के संग नरक पर हरै। साध के संग इहां उहां सुहेला, साध संग बिछरत हर मेला। जो इच्छे सोई फल पावै, साध के संग ना बिरथा जावै। पार ब्रह्म साध रिद बसै, नानक उधरे साध सुन रसै। साध के संग सुनो हर नाओ, साध संग हर के गुण गाओ। साध के संग न मन ते बिसरै, साध संग सर पर निस्तरै। साध के संग लगे प्रा मीठा, साधु के संग घाट घट डीठा। साध संग पे आज्ञाकारी, साध संग गद पई हमारी। साध के संग मिटे सब रोग, नानक साध भेटे संयोग।
ਸਾਧਕ ਮਹਿਮਾ ਬੇਦ ਨਾ ਜਾਣੈ ਜੇਤਾ ਸੁਣੇ ਤੇਤਾ ਬਖਿਆਨੈ ਸਾਧਕ ਉਪਮਾ ਤੈ ਗੁਣ ਤੇ ਦੂਰ ਸਾਧਕ ਉਪਮਾ ਰਹੀ ਭਰਪੂਰ ਸਾਧਕ ਸੋਭਾ ਕਾ ਨਾਹੀ ਅੰਤ ਸਾਧਕ ਸੋਭਾ ਸਦਾ ਬੇਅੰਤ ਸਾਧਕ ਸੋਭਾ ਊਚ ਤੇ ਊਚੀ ਸਾਧਕ ਸੋਭਾ ਮੂਚ ਤੇ ਮੂਚੀ ਸਾਧਕ ਸੋਭਾ ਸਾਧ ਬਨ ਆਈ ਨਾਨਕ ਸਾਧ ਪ੍ਰਭ ਭੇਦ ਨਾ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਇਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ ਬ੍ਰਹਮ ਗਿਆਨੀ ਕੇ ਦ੍ਰਿੜ ਸਮਾਨ ਜੈਸੇ ਰਾਜ ਰੰਕ ਕੋ ਲਾਗੇ ਤੁਲ ਪਵਾਨ ਬ੍ਰਹਮ ਗਿਆਨੀ ਕੈ ਧੀਰਜ ਏਕ ਜੋ ਬਸਦਾ ਕੋ ਖੋਦੇ ਕੋ ਚੰਦਨ ਲੇਪ ਬ੍ਰਹਮ ਗਿਆਨੀ ਕਾ ਇਹ ਗਨਾਓ ਨਾਨਕ ਜੋ ਪਾਵਕਾ ਸਹਿਜ ਸੁਭਾਉ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮਹਿਲ ਨਾ ਲਾਗੇ ਜਲਾ ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਗਾਸ ਜੈਸੇ ਧਰੂ ਪਰ ਆਕਾਸ ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੇ ਨਾਹੀ ਅਭਿਮਾਨ ਬ੍ਰਹਮ ਗਿਆਨੀ ਊਚ ਤੇ ਊਚਾ ਮਨ ਆਪਣੇ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਭੈ ਨਾਨਕ ਜਿਨ ਪ੍ਰਭ ਆਪ ਕਰੇ ਬ੍ਰਹਮ ਗਿਆਨੀ ਸਗਲ ਕੀ ਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉਪਰ ਮਯਾ ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਪਿਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦ੍ਰਿੜ ਅੰਮ੍ਰਿਤ ਬਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਏਕ ਉਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ ਬ੍ਰਹਮ ਗਿਆਨੀ ਕੇ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਉਪਕਾਰ ਅਮਾਹਾ ਬ੍ਰਹਮ ਗਿਆਨੀ ਕੈ ਨਾਹੀ ਧੰਦਾ ਬ੍ਰਹਮ ਗਿਆਨੇ ਧਾਵਤ ਬੰਧਾ ਬ੍ਰਹਮ ਗਿਆਨੀ ਕੈ ਹੋਏ ਸੋ ਭਲਾ ਬ੍ਰਹਮ ਗਿਆਨੀ ਸੁਫਲ ਫਲਾ ਬ੍ਰਹਮ ਗਿਆਨੀ ਸੰਘ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਬ੍ਰਹਮ ਗਿਆਨੀ ਕੈ ਏਕੈ ਰੰਗ ਬ੍ਰਹਮ ਗਿਆਨੀ ਕੈ ਬਸੇ ਪ੍ਰਭ ਸੰਗ ਬ੍ਰਹਮ ਗਿਆਨੀ ਕੈ ਨਾਮ ਆਧਾਰ ਬ੍ਰਹਮ ਗਿਆਨੀ ਕੈ ਨਾਮ ਪਰਵਾਰ ਬ੍ਰਹਮ ਗਿਆਨੀ ਸਦਾ ਸਦ ਜਾਗਤ ਬ੍ਰਹਮ ਗਿਆਨੀ ਅੰਮ੍ਰਿਤ ਤਿਆਗਤ ਬ੍ਰਹਮ ਗਿਆਨੀ ਕੇ ਮਨ ਪਰਮਾਨੰਦ ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਏਕ ਸੰਘੇਤਾ ਬ੍ਰਹਮ ਗਿਆਨੀ ਕੈ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ ਕਰੇ ਪ੍ਰਭ ਆਪ ਬ੍ਰਹਮ ਗਿਆਨੀ ਕਾ ਬਡ ਪ੍ਰਤਾਪ ਬ੍ਰਹਮ ਗਿਆਨੀ ਕਾ ਦਰਥ ਬਡਭਾਗੀ ਪਾਈਏ ਬ੍ਰਹਮ ਗਿਆਨੀ ਕੋ ਬਲ ਬਲ ਜਾਈਏ ਬ੍ਰਹਮ ਗਿਆਨੀ ਕੋ ਖੋਜੇ ਮਹੇਸਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ਼ ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਕਰ ਬ੍ਰਹਮ ਗਿਆਨੀ ਸਰਬ ਕਾ ਠਾਕਰ ਬ੍ਰਹਮ ਗਿਆਨੀ ਕੀਮਤ ਕੌਣ ਬਖਾਨੇ ਬ੍ਰਹਮ ਗਿਆਨੀ ਕੀ ਗੱਲ ਬ੍ਰਹਮ ਗਿਆਨੀ ਜਾਣੈ ਬ੍ਰਹਮ ਗਿਆਨੀ ਕਾ ਅੰਤ ਨ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸ੍ਰੇਠ ਕਾ ਕਰਤਾ ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਤਾ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਧਾਤਾ ਬ੍ਰਹਮ ਗਿਆਨੀ ਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ਸਲੋਕ ਔਰ ਤਾਰੇ ਜੋ ਅੰਤਰ ਨਾਮ ਸਰਬ ਮੈਂ ਪੇਖੇ ਭਗਵਾਨ ਨਿਮਖ ਨਿਮਖ ਠਾਕਰ ਨਮਸਕਾਰ ਨਾਨਕ ਉਹ ਅਪਾਰਸ ਸਗਲ ਨਿਸਤਾਰ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰ ਤ੍ਰੈ ਰੂਪ ਨਾ ਪੇਖੇ ਨੇਤਰ ਸਾਧਕੀ ਟਹਿਲ ਸੰਤ ਸੰਘੇਤ ਕਰ ਨਾ ਸੁਨੇ ਕਾਹੂ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ ਗੁਰ ਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਵਾਸਨਾ ਮਨ ਤੇ ਟਰੈ ਇੰਦਰੀ ਜਿਤ ਪੰਚ ਦੋਗ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਪਰਸ ਬੈਸਨੋ ਸੋਜ ਸੁਪਰ ਸੋ ਪ੍ਰਸੰਨ ਬਿਸਨ ਕੀ ਮਾਇਆ ਤੇ ਹੋਏ ਭੈਣ ਕਰਮ ਕਰਤ ਹੋਵੇ ਨਹਿ ਕਰਮ ਤਿਸ ਬੈਸਨੋ ਕਰ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਗਤ ਕੀਰਤਨ ਸੰਗ ਰਾਚੈ ਮਨ ਤਨ ਅੰਤਰ ਸਿਮਨ ਗੋਪਾਲ ਸਭ ਉਪਰ ਹੋਵਤ ਕਿਰਪਾਲ
ਆਪ ਦ੍ਰਿੜੇ ਅਵਰਾ ਨਾਮ ਜਪਾਵੈ ਨਾਨਕੋ ਬੈਸਨੋ ਪਰਮ ਗਤ ਪਾਵੇ ਭਗਵਤੀ ਭਗਵੰਤ ਭਗਤ ਕਾਰਾਂਗ ਸਗਲ ਤਿਆਗੇ ਦੁਇਟ ਕਾ ਸੰਗ ਮਨ ਤੇ ਬਿਨਸੇ ਸਗਲਾ ਭਰਮ ਕਰ ਪੂਜੇ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲ ਖੋਵੈ ਤਿਸ ਭਗਵਤੀ ਕੀਮਤ ਉਤਮ ਹੋਵੈ ਭਗਵੰਤ ਕੀ ਟਹਿਲ ਕਰੇ ਨਿਤ ਨੀਤ ਮਨ ਤਨ ਅਰਪੈ ਬਿਸਨ ਪ੍ਰੀਤ ਹਰ ਕੇ ਚਰਨ ਹਿਰਦੇ ਬਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਿਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮ ਹੈ ਸੋ ਦੇ ਰਾਮ ਨਾਮ ਸਾਰ ਰਸ ਪੀਵੈ ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੇ ਬਸਾਵੈ ਸੋ ਪੰਡਿਤ ਫਿਰ ਜੋ ਨ ਆਵੈ ਵੇਦ ਪ੍ਰਾਣ ਸਿਮਰਤ ਬੂਝੇ ਮੂਲ ਸੂਖਮ ਜਾਨੇ ਅਸਤੂਲ ਚੋ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਆਦੇਸ਼ ਬੀਜ ਮੰਤਰ ਸਰਬ ਕੋ ਗਿਆਨ ਚੋ ਵਰਨਾ ਮਹਿ ਜਪੇ ਕੋ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੇ ਜਨ ਕੋਏ ਕਰ ਕਿਰਪਾ ਅੰਤਰ ਔਰ ਤਾਰੈ ਪਸ ਪ੍ਰੇਤ ਮੁਗਤ ਪਾਥਰ ਕੋ ਤਾਰੈ ਸਰਬ ਰੋਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੋਤ ਕਿਤੇ ਨਾ ਪਾਈਏ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ ਜਿਸ ਕੇ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ ਆਤਮ ਰਾਮ ਤਸ ਨਦਰੀ ਆਇਆ ਦਾਦ ਸੰਤਨ ਪਾਏ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰ ਗਏ ਪਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋ ਜੀ ਪਰੈ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ

ਨਾਨਕ ਪਰਕਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਪੈ ਤੀਰਥ ਵਾਸੀ ਕਈ ਕੋਟ ਬਨ ਭਰਮ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਅਤ ਪੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰੈ ਕਈ ਕੋਟ ਕਬ ਕਾਬ ਵਿਚਾਰੈ ਕਈ ਕੋਟ ਨਵਤਨ ਨਾਮ ਧਿਆਵੈ ਨਾਨਕ ਕਰਤੇ ਕਾ ਅੰਤ ਨਾ ਪਾਵੈ ਕਈ ਕੋਟ ਪੈ ਅਭਿਮਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਭੈ ਗਾਤਮ ਨਕੋਰ ਕਈ ਕੋਟ ਪਰ ਦਰਬ ਕੋ ਹਿਰੇ ਕਈ ਕੋਟ ਪਰ ਦੁਖ ਨਾ ਕਰੈ ਕਈ ਕੋਟ ਮਾਇਆ ਸਰਮ ਆਹੇ ਕਈ ਕੋਟ ਪਰਦੇਸ ਪਰਮਾਹੇ ਜਿਤ ਜਿਤ ਲਾਵੋ ਤੈ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਈ ਕੋਟ ਸਿਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਕੀ ਸਰਪ ਉਪਾਏ ਕਈ ਕੋਟ ਪਾਥਰ ਬਿਰਖ ਨਿਪਜਾਏ ਕਈ ਕੋਟ ਪਵਨ ਪਾਣੀ ਬੈ ਸੰਤਰ ਕਈ ਕੋਟ ਦੇਸ ਭੂਮੰਡਲ ਕਈ ਕੋਟ ਸਸਿਰ ਸੂਰ ਨਖੇਤਰ ਕਈ ਕੋਟ ਦੇਵ ਦਾਨਵ ਇੰਦਰ ਸਰ ਸ਼ਤਰ ਸਗਲ ਸਮੱਗਰੀ ਆਪਣੇ ਸੂਦ ਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ ਕਈ ਕੋਟ ਰਾਜਸ ਤਾਮਸ ਸਾਤਕ ਕਈ ਕੋਟ ਵੇਦ ਪੁਰਾਣ ਸਿਮਰਿਆ ਸਿਮਰਤ ਅਰ ਸਾਸਤ ਕਈ ਕੋਟ ਕੀ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀ ਚਿਰ ਜੀਵੇ ਕਈ ਕੋਟ ਗਿਰੀ ਮੀਰ ਸਵਰਨ ਥੀਵੇ ਕਈ ਕੋਟ ਜਖੇ ਕਿਨਰ ਪਸਾਚ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ ਸਭ ਤੇ ਨੇਰੈ ਸਭ ਹੂਤੇ ਦੂਰ ਨਾਨਕ ਆਪ ਅਲੈਪਤ ਰਹਿਆ ਭਰਪੂਰ ਕਈ ਕੋਟ ਪਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੇ ਜੀਵੇ ਮਰੈ ਕਈ ਕੋਟ ਬਹੁ ਜੋਨੀ ਫਿਰੈ ਕਈ ਕੋਟ ਬੈਠ ਤੇ ਹੀ ਖਾਹੇ ਕਈ ਕੋਟ ਘਾਲੇ ਥੱਕ ਪਾਏ ਕਈ ਕੋਟ ਕੀਏ ਧਨਵੰਤ ਕਈ ਕੋਟ ਮਾਇਆ ਮੈਂ ਚਿੰਤ ਜੈ ਜੈ ਭਾਣਾ ਤਹਿ ਤੈ ਰਾਖੇ ਨਾਨਕ ਸਭ ਕਿਛ ਪ੍ਰਭ ਕੈ ਹਾਥੇ ਕਈ ਕੋਟ ਭੈ ਬੈਰਾਗੀ ਰਾਮ ਨਾਮ ਸੰਗ ਤੈਨ ਲਿਵ ਲਾਗੀ ਕਈ ਕੋਟ ਪ੍ਰਭ ਕੋ ਖਜੰਤੇ ਆਤਮ ਮੈਂ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿਨ ਕੋ ਮਿਲਿਓ ਪ੍ਰਭ ਅਬਨਾਸ ਕਈ ਕੋਟ ਮੰਗੇ ਸਤ ਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਹੋਇਆ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰ ਖੰਡ ਕਈ ਕੋਟ ਕਾਸ ਪ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੋਤ ਕਿਨੋ ਬੇਥਾਰ ਕਈ

ਜਲ ਥਲ ਮਹੀਅਲ ਸੋਏ ਅਸ਼ਟਪਦੀ ਕਰਨ ਕਰਾਵਨ ਕਰਨ ਜੋਗ ਜੋ ਤਿਸ ਭਾਵੈ ਸੋਈ ਹੋਗ ਨਹੀਂ ਕਿਛ ਪਾਰਾ ਵਾਰਾ ਹੁਕਮੇ ਧਾਰ ਅਧਾਰ ਰਹਾਵੈ ਹੁਕਮੇ ਉਪਜੇ ਹੁਕਮ ਸਮਾਵੈ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੈਂ ਰਹਿਆ ਸਮਾਈ ਪ੍ਰਭ ਭਾਵੈ ਮਾਨਕ ਗਤ ਪਾਵੈ ਪ੍ਰਭ ਭਾਵੇ ਤਾਂ ਪਾਥਰ ਤਰਾਵੈ ਪ੍ਰਭ ਭਾਵੇ ਬਿਨ ਸਾਸ ਤੇ ਰਾਖੈ ਪ੍ਰਭ ਭਾਵੇ ਤਾਂ ਹਰ ਗੁਣ ਭਾਖੈ ਪ੍ਰਭ ਭਾਵੇ ਤਾਂ ਪਾਤਤ ਉਧਾਰੈ ਆਪ ਕਰੈ ਆਪਣ ਵਿਚਾਰੇ ਦੋਹਾਂ ਸਿਰਾਂ ਕਾ ਆਪ ਸੁਆਮੀ ਖੇਲੇ ਬਿਗਸੇ ਅੰਤਰ ਜਾਮੀ ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨ ਆਵੈ ਕਹੁ ਮਾਨਕ ਤੇ ਕਿਆ ਹੋਏ ਆਵੈ ਜੋ ਤਿਸ ਭਾਵੈ ਸੋਈ ਕਰਾਵੈ ਇਸਕੇ ਹਾਥ ਹੋਏ ਤਾਂ ਸਭ ਕਿਛ ਲੇ ਜੋ ਤਿਸ ਭਾਵੈ ਸੋਈ ਕਰੇ ਅਨ ਜਾਣਤ ਵਿਖਿਆ ਮੈਂ ਰਚੇ ਜੇ ਜਾਣਤ ਆਪਣੇ ਆਪ ਬਚੇ ਭਰਮੇ ਭੂਲਾ ਦੇ ਦਿਸ ਧਾਵੈ ਨਿਮਕ ਮਾਏ ਚਾਰ ਕੁੰਡ ਫਿਰ ਆਵੈ ਕਰ ਕਿਰਪਾ ਜਿਸ ਆਪਣੇ ਭਗਤ ਦੇ ਨਾਨਕ ਤੇ ਜਨ ਨਾਮ ਮਿਲੇ ਖਿਨਮੇ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾ ਕਾ ਦ੍ਰਿਸ਼ਟ ਕਛੂ ਨਾ ਆਵੈ ਤੇ ਤਤਕਾਲ ਦੇ ਦਿਸ ਪ੍ਰਗਟਾਵੈ ਜਾ ਕੋ ਆਪਣੇ ਘਰੇ ਬਗਸੀਸ ਤਾਕਾ ਲੇਖਾ ਨਾ ਗਨੇ ਜਗਦੀਸ ਜੀਉ ਪਿਣ ਸਭ ਤਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੇ ਬਣ ਤੇ ਆਪ ਬਨਾਈ ਨਾਨਕ ਜੀਵੈ ਦੇਖ ਬਡਾਈ ਇਸ ਕਾ ਬਲ ਨਾਹੀ ਇਸ ਹਾਥ ਕਰਨ ਕਰਾਵਣ ਸਰਬ ਕੋ ਨਾਥ ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੇ ਸੋਈ ਪੁਨ ਥੀਓ ਕਬੂ ਊਚ ਨੀਚ ਮੈਂ ਬਸੇ ਕਬੂ ਸੋਗ ਹਰਖ ਰੰਗ ਹਸੈ ਕਬੂ ਨਿੰਦ ਚਿੰਦ ਬਿਵਹਾਰ ਕਬੂ ਊਬ ਆਕਾਸ ਪਿਆਲ ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣਹਾਰ ਕਬੂ ਨਿਰਤ ਕਰੇ ਬਹੁ ਭਾਤ ਕਬੂ ਸੋਏ ਰਹੇ ਦਿਨ ਰਾਤ ਕਬੂ ਮਹਾਕ੍ਰੋਧ ਬਿਕਰਾਲ ਕਬੂ ਸਰਬ ਕੀ ਹੋ ਤਰਵਾਲ ਕਬੂ ਹੋਏ ਬਹੇ ਬਡ ਰਾਜਾ ਕਬੂ ਭਿਖਾਰੀ ਨੀਚ ਕਾ ਸਾਜਾ ਕਬੂ ਆਪ ਕੀਰਤ ਮਹਿ ਆਵੈ ਕਬੂ ਭਲਾ

ਕਾ ਕਹਾਵੇ ਜੋ ਪ੍ਰਭ ਰਾਖੈ ਤਿਵ ਹੀ ਰਹੈ ਗੁਰ ਪ੍ਰਸਾਦ ਨਾਨਕ ਸੱਚ ਕਹੈ ਕਬੂ ਹੋਏ ਪੰਡਿਤ ਕਰੇ ਬਖਿਆਨ ਕਬੂ ਮੂਹ ਤਾਰੀ ਲਾਵੇ ਧਿਆਨ ਕਬੂ ਤੜ ਤੀਰਥ ਇਸਨਾਨ ਕਬੂ ਸਦ ਸਾਧਕ ਮੁਖ ਗਿਆਨ ਕਬੂ ਕੀਟ ਹੱਥ ਪਤੰਗ ਹੋਏ ਜੀਆ ਅਨਕ ਜੋਨ ਪਰਮੇ ਪਰਮੀਆ ਨਾਨਾ ਰੂਪ ਜੋ ਸਵਾਂਗੀ ਦਿਖਾਵੈ ਜੋ ਪ੍ਰਭ ਪਾਵੇ ਤਿਵੇ ਨਚਾਵੈ ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨਾ ਕੋਏ ਕਬੂ ਸਾਧ ਸੰਗ ਤੇ ਹੋ ਪਾਵੈ ਉਸ ਸਥਾਨ ਤੇ ਬੋਹਰ ਨਾ ਆਵੈ ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਵਿਨਾਸ ਮਨ ਤਨ ਨਾਮ ਰਤੇ ਰੰਗ ਏਕੈ ਮਨ ਤਨ ਨਾਮ ਰਤੇ ਇੱਕ ਰੰਗ ਸਦਾ ਬਸੇ ਪਾਰ ਬ੍ਰਹਮ ਕੈ ਸੰਗ ਜੋ ਜਲ ਮੈਂ ਜਲ ਆਏ ਖਟਾਨਾ ਤਿਓ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸੰਗ।

ਦੁਖਨ ਆਰਜਾ ਘਟਾਇਆ, ਸੰਤ ਕੇ ਦੁਖਨ ਜਮ ਤੇ ਨਹੀਂ ਛੁਟਾਇਆ, ਸੰਤ ਕੇ ਦੁਖਨ ਸੁਖ ਸਭ ਜਾਏ, ਸੰਤ ਕੇ ਦੁਖਨ ਨਰਕ ਮੈਂ ਪਾਏ, ਸੰਤ ਕੇ ਦੁਖਨ ਮਤ ਹੋਏ ਮਲੀਨ, ਸੰਤ ਕੇ ਦੁਖਨ ਸੋਭਾ ਤੇ ਹੀਨ, ਸੰਤ ਕੇ ਹੱਥੇ ਕੋ ਰੱਖੇ ਨਾ ਕੋਈ ਨਾਨਕ, ਸੰਤ ਕੇ ਦੁਖਨ ਥਾਨ ਪ੍ਰਾਟ ਹੋਏ, ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ, ਸੰਤ ਸੰਗ ਨਿੰਦਕ ਭੀਤਰ, ਸੰਤ ਕੇ ਹੱਥੇ ਕੋ ਰੱਖੇ ਨਾ ਕੋਏ, ਸੰਤ ਕੇ ਦੁਖਨ ਥਾਨ ਪ੍ਰਾਟ ਹੋਏ, ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ, ਸੰਤ ਸੰਗ ਨਿੰਦਕ ਭੀਤਰ, ਸੰਤ ਕੇ ਦੁਖਨ ਤੇ ਮੁਖ ਪਵੈ, ਸੰਤਨ ਕੇ ਦੁਖਨ ਕਾਕ ਜਿਉ ਲਵੈ, ਸੰਤਨ ਕੇ ਦੁਖਨ ਸਰਪ ਜੋਨ ਪਾਏ, ਸੰਤ ਕੇ ਦੁਖਨ ਤ੍ਰਿਗਤ ਜੋਨ ਕਰਮਾਏ, ਸੰਤਨ ਕੇ ਦੁਖਨ ਤ੍ਰਿਸ਼ਨਾ ਮੈਂ ਜਲੈ, ਸੰਤ ਕੇ ਦੁਖਨ ਸਭ ਕੁਛਲੇ, ਸੰਤ ਕੇ ਦੁਖਨ ਤੇਜ ਸਭ ਜਾਏ, ਸੰਤ ਕੇ ਦੁਖਨ ਨੀਚ ਨਚਾਏ, ਸੰਤ ਦੁਖੀ ਕਾ ਥਾਉ ਕੋ ਨਾਹੇ, ਨਾਨਕ ਸੰਤ ਭਾਵੇ ਤਾਂ ਓਏ ਭੀ ਗਤ ਪਾਹੇ, ਸੰਤ ਕਾ ਨਿੰਦਕ ਮਹਾ ਅਤ ਤਾਏ, ਸੰਤ ਕਾ ਨਿੰਦਕ ਖਿਨ ਟਿਕਨ ਨਾ ਪਾਏ, ਸੰਤ ਕਾ ਨਿੰਦਕ ਮਹਾ ਹਥਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ, ਸੰਤ ਕਾ ਨਿੰਦਕ ਰਾਜ ਤੇ ਹੀਨ, ਸੰਤ ਕਾ ਨਿੰਦਕ ਦੁਖੀਆ ਅਰ ਦੀਨ, ਸੰਤ ਕੇ ਨਿੰਦਕੋ ਸਰਬ ਰੋਗ, ਸੰਤ ਕੇ ਨਿੰਦਕੋ ਸਦਾ ਬਿਜੋਗ, ਸੰਤ ਕੇ ਨਿੰਦਾ ਦੁਖ ਮੈਂ ਦੋਖ, ਨਾਨਕ ਸੰਤ ਭਾਵੇ ਤਾਂ ਉਸ ਕਾ ਪੀ ਹੋਏ ਮੋਖ, ਸੰਤ ਕਾ ਦੁਖੀ ਸਦਾ ਅਪਵਿੱਤ, ਸੰਤ ਕਾ ਦੁਖੀ ਕਿਸੇ ਕਾਰ ਨਹੀਂ ਮਿਤ, ਸੰਤ ਕੇ ਦੁਖੀ ਕੋ ਡਾਨ ਲਾਗੈ, ਸੰਤ ਕੇ ਦੁਖੀ ਕੋ ਸਭ ਤਿਆਗੈ, ਸੰਤ ਕਾ ਦੁਖੀ ਮਹਾ ਹੰਕਾਰੀ, ਸੰਤ ਕਾ ਦੁਖੀ ਸਦਾ ਬਿਕਾਰੀ, ਸੰਤ ਕਾ ਦੁਖੀ ਜਨਮੈ ਮਰੈ, ਸੰਤ ਕੀ ਦੁਖ ਨਾ ਸੁਖ ਤੇ ਟਰੈ, ਸੰਤ ਕੇ ਦੁਖੀ ਕੋ ਨਾ ਹਿੰਠਾਉ, ਨਾਨਕ ਸੰਤ ਭਾਵੇ ਤਾਂ ਲਏ ਮਲਾਏ, ਸੰਤ ਕਾ ਦੁਖੀ ਅਧ ਬੀ ਤੇ ਟੂਟੇ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ, ਸੰਤ ਕੇ ਦੁਖੀ ਕੋ ਧਿਆਨ ਭਰਮਾਈਐ, ਸੰਤ ਕਾ ਦੁਖੀ ਉੱਜੜ ਪਾਈਏ, ਸੰਤ ਕਾ ਦੁਖੀ ਅੰਤਰ ਤੇ ਥੋਥਾ, ਜੋ ਸਾਸ ਬਿਨਾ ਮੇਰੇ ਤੇ ਕੀ ਲੋਥਾ, ਸੰਤ ਕੇ ਦੁਖੀ ਕੀ ਜੜ ਕਿਛ ਨਾਹੇ, ਆਪਣ ਬੀਜ ਆਪੇ ਹੀ ਖਾਹੇ, ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ, ਨਾਨਕ ਸੰਤ ਭਾਵੇ ਤਾਂ ਲਏ ਉਭਾਰ, ਸੰਤ ਕਾ ਦੁਖੀ ਬਿਲ ਲਾਏ, ਜੋ ਜਲ ਬਿਹੂਨ ਮਛਲੀ ਤੜਫੜਾਏ, ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ, ਜੋ ਪਾਪ ਕਹਿੰਦਨ ਨਹੀਂ ਤ੍ਰਾਪੈ, ਸੰਤ ਕਾ ਦੁਖੀ ਛੁਟੇ ਅਕੇਲਾ, ਜੋ ਬੁਆੜ ਤਿਲ ਖੇਤ ਮਾਹੇ ਦੁਹੇਲਾ, ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਦ ਮਿਥਿਆ ਕਹਿਤ, ਕਿਰਤ ਨਿੰਦ ਕਾ ਧੁਰ ਹੀ ਪਿਆ, ਨਾਨਕ ਜੋ ਤਿਸ ਭਾਵੇ ਸੋਈ ਥਿਆ, ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ, ਸੰਤ ਕੇ ਦੁਖੀ ਕੋ ਦਰਗਹਿ ਮਿਲੇ ਸਜਾਏ, ਸੰਤ ਕਾ ਦੁਖੀ ਸਦਾ ਸਹਿਕਾਈਐ, ਸੰਤ ਕਾ ਦੁਖੀ ਨਾ ਮਰੈ ਨਾ ਜਿਵਾਈਐ, ਸੰਤ ਕੇ ਦੁਖੀ ਕੀ ਪੂਜੇ ਨਾ ਆਸਾ, ਸੰਤ ਕਾ ਦੁਖੀ ਉੜ ਚਲੇ ਨਿਰਾਸਾ, ਸੰਤ ਕਾ ਦੁਖ ਨਾ ਤ੍ਰੈਸ਼ਟੈ ਕੋਇ, ਜੈਸਾ ਪਾਵੇ ਤੈਸਾ ਕੋਈ ਹੋਏ, ਪਿਆ ਕਿਰਤ ਨਾ ਮੇਟੈ ਕੋਏ, ਨਾਨਕ ਜਾਣੈ ਸੱਚਾ ਸੋਏ, ਸਭ ਕਰ ਤਿਸ ਕੇ ਉਹ ਕਰਨੇ ਹਾਰ, ਸਦਾ ਸਦਾ ਤਿਸ ਕੋ ਨਮਸਕਾਰ, ਪ੍ਰਭ ਕੀ ਔਸਤ ਕਰੋ ਦਿਨ ਰਾਤ, ਤਿਸੇ ਧਿਆਵੋ ਸਾਸ ਗਰਾਸ, ਸਭ ਕੁਛ ਵਰਤੇ ਤਿਸ ਕਾ ਕੀਆ, ਜੈਸਾ ਕਰੇ ਤੈਸਾ ਕੋਥੀਆ, ਆਪਣਾ ਖੇਲ ਆਪ ਕਰਨੇ ਹਾਰ, ਦੂਸਰ ਕੌਣ ਕਹੇ ਵਿਚਾਰ, ਜਿਸ ਨੂੰ ਕਿਰਪਾ ਕਰੈ ਤਿਸ ਆਪਣ ਨਾਮ ਦੇ, ਬੜ ਭਾਗੀ ਨਾਨਕ ਜਨ ਸੇ ਸਲੋਕ, ਤਜੋ ਸਿਆਨ ਪਸੁਰ ਜਨੋ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਭਰਮ ਪਹੁ ਜਾਏ, ਅਸ਼ਟਪਦੀ ਮਨ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕੇ ਭਗਵਾਨ, ਜਿਸ ਕੇ ਦੀਏ ਰਹੇ ਅਗਾਏ, ਬੋ ਨਾ ਤ੍ਰਿਸ਼ਨਾ ਲਾਗੈ ਆਏ, ਮਾਰੈ ਰਾਖੈ ਏਕੋ ਆਪ, ਮਨ ਕਹਿ ਕਿਛ ਨਾਹੀ ਹਾਥ, ਤਿਸਕਾ ਹੁਕਮ ਬੂਝ ਸੁਖ ਹੋਏ, ਤਿਸਕਾ ਨਾਮ ਰੱਖ ਕੰਠ ਪਰੋਏ, ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਘਨ ਨ ਲਾਗੈ ਕੋਏ, ਔਸਤ ਮਨ ਮੈਂ ਕਲ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੇ ਜੀਓ, ਨੈਨੋ ਭੇਖ ਠਾਕਰ ਕਾ ਰੰਗ, ਸਾਧ ਸੰਗ ਬਿਨਸੇ ਸਭ ਸੰਗ, ਚਰਨ ਚਲੋ ਮਾਰਗ ਗੋਬਿੰਦ, ਮਿਟੇ ਪਾਪ ਜਪੀਏ ਹਰ ਬਿੰਦ, ਕਰ ਹਰ ਕਰਮ ਸਰਵਨ ਹਰ ਕਥਾ, ਹਰ ਦਰ ਕੇ ਨਾਨਕ ਊਜਲ ਮੱਥਾ, ਬਡਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੇ ਗੁਣ ਗਾਏ, ਰਾਮ ਨਾਮ ਜੋ ਕਰੇ ਵਿਚਾਰ, ਸੇ ਤਨਵੰਤ ਗਨੀ ਸੰਸਾਰ, ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਨੋ ਤੇ ਸੁਖੀ, ਏਕ ਏਕ ਏਕ ਪਛਾਣੈ, ਇਤਿਉਤ ਕੀਓ ਸੋਜੀ ਜਾਣੇ, ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨੇ ਨਿਰੰਜਨ ਜਾਣਿਆ,
ਗੁਰ ਪ੍ਰਸਾਦ ਆਪਣੇ ਆਪ ਸੁਝੈ ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਹੋ ਹਰ ਜਨ ਰਹਿਤ ਆਂਦਨ ਕੀਰਤਨ ਕੇਵਲ ਬਖਿਆਨ ਗ੍ਰਹਿਸਤ ਮੈਂ ਸੋਈ ਨਿਰਬਾਨ ਏਕ ਉਪਰ ਜਿਸ ਜਨ ਕੀ ਆਸਾ ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਘਟੀਏ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸ ਨ ਲਾਗੇ ਦੁਖ ਜਿਸ ਕੋ ਹਰ ਪ੍ਰਭ ਮਨ ਚਿਤ ਆਵੈ ਸੋ ਸੰਤ ਸੁਹੇਲਾ ਨਹੀਂ ਡੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕੋ ਕੇ ਤੇ ਡਰੇ ਜੈਸਾ ਸਾ ਤੈਸਾ ਦ੍ਰਿਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧਤ ਸੀਜਿਆ ਗੁਰ ਪ੍ਰਸਾਦ ਤਤ ਸਭ ਬੂਝਿਆ ਜਬ ਦੇਖੋ ਤਬ ਸਭ ਕਿਛ ਮੂਲ ਨਾਨਕ ਸੋ ਸੂਖਮ ਸੋਈ ਅਸਥੂਲ ਨਹਿ ਕੇ ਜਨਮੇ ਨਹਿ ਕਿਛ ਮਰੈ ਆਪਣ ਜਲ ਤੇ ਆਪ ਹੀ ਕਰੈ ਆਵਨ ਜਾਵਨ ਦ੍ਰਿਟ ਅਨ ਦ੍ਰਿਟ ਆਗਿਆਕਾਰੀ ਧਾਰੀ ਸਭ ਸ੍ਰੇਸ਼ਟ ਆਪੇ ਆਪ ਸਕਲ ਮੈਂ ਆਪ ਅਨਕ ਜੋਤ ਰਜ ਥਾਪ ਥਾਪ ਅਬਨਾਸੀ ਨਾਹੀਂ ਕਿਛ ਖੰਡ ਧਾਰਨ ਧਾਰ ਰਹੋ ਬ੍ਰਹਿਮੰਡ ਅਲੱਖ ਅਪੇ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਧਰੇ ਤਿਨ ਮੰਤ ਪ੍ਰਭ ਕੇ ਸੇਵਕ ਸਗਲ ਉਦਹਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੇ ਮੇਲੇ ਕਿਰਪਾਲ ਗੁਰ ਕਾ ਸ਼ਬਦ ਜਪ ਭੈ ਨਿਹਾਲ ਉਨਕੀ ਸੇਵਾ ਸੋਈ ਲਾਗੈ ਜਿਸਨੂੰ ਕਿਰਪਾ ਕਰੇ ਬਡ ਭਾਗੈ ਨਾਮ ਜਪਤ ਪਾਵੇ ਬਿਸਰਾਮ ਨਾਨਕ ਤਿਨ ਪੁਰਖੋ ਉੱਤਮ ਕਰਮਾਨ ਜੋ ਕਿਛ ਕਰੇ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੇ ਹਰ ਸੰਗ ਸਹਿ ਸੁਪਾਏ ਹੋਵੇ ਸੋ ਹੋਏ ਕਰਨੇ ਹਰ ਪਛਾਣੇ ਸੋਏ ਪ੍ਰਭ ਕਾ ਕੀ ਅਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜੇ ਤੇ ਉਪਜੇ ਤਿਸ ਮਾਹੇ ਸਮਾਏ ਓਏ ਸੁੱਖ ਨਿਧਾਨ ਉਨਹੂ ਬਣ ਆਏ ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥ ਜਾਨਨ ਹਾਰ ਜਾ ਕੇ ਸਿਮਰਨ ਉਦਰੀਐ ਨਾਨਕ ਤਿਸ ਬਲਹਾਰ ਅਸ਼ਟਪਦੀ ਟੂਟੀ ਗਾਂਢਨ ਹਾਰ ਗਪਾਲ ਸਰਬ ਜੀ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਅਬਨਾਸੀ ਪ੍ਰਭ ਆਪੇ ਆਪ ਆਪਨ ਕੀਆ ਕਛੁ ਨ ਹੋਏ ਜੇ ਸੋ ਪ੍ਰਾਣੀ ਲੋਚੈ ਕੋਏ ਤਿਸ ਬਨ ਨਾਹੀਂ ਤੇਰੇ ਕਛ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾਹੀਂ ਮੋਹੈ ਪ੍ਰਭ ਕੀ ਜੋਤ ਸਗਲ ਘਟ ਸੋਹੈ ਧਨਵੰਤਾ ਹੋਏ ਕਿਆ ਕੋ ਗਰਭ ਹੈ ਜਾਂ ਸਭ ਕਹਿ ਤਿਸ ਕਾ ਦੀਆ ਦਰਬ ਹੈ ਅਤ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿ ਧਾਵੈ ਜੇ ਕੋ ਹੋਏ ਬਹੇ ਦਾ ਤਾਰ ਤੈ ਦੇਨ ਹਰ ਜਾਨੇ ਗਵਾਰ ਜਿਸ ਗੁਰ ਪ੍ਰਸਾਦ ਟੁੱਟੇ ਹੋ ਰੋਗ ਨਾਨਕ ਸੋਜਨ ਸਦਾ ਅਰੋਗ ਜੋ ਮੰਦਰ ਕੋ ਥੰਮੇ ਥੰਮਨ ਤਿਉ ਗੁਰ ਕਾ ਸ਼ਬਦ ਮਨਿ ਅਸਥੰਮਨ ਜੋ ਪਖਾਣ ਨਾਵ ਚੜ੍ਹਤਰੈ ਪ੍ਰਾਣੀ ਗੁਰ ਚਰਨ ਲਗਤ ਨਿਹਤਰੈ ਜੋ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਜੋ ਮਹਾ ਉਦਿਆਨ ਮੈਂ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿਨ ਸੰਤਨ ਕੀ ਬਾਚੋ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰ ਕਾਹੇ ਬਿਰ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਏ ਦੂਖ ਸੁਖ ਪ੍ਰਭ ਦੇਵਨ ਹਾਰ ਅਵਰ ਤਿਆਗ ਤੂੰ ਤਿਸੇ ਚਿਤਾਰ ਜੋ ਕਿਛ ਕਰੈ ਸੋਈ ਸੁਖ ਮਾਨ ਭੂਲਾ ਕਾਹੇ ਫਿਰੇ ਅਜਾਨ ਕੌਣ ਪਾਸਤੇ ਆਈ ਤੇਰੇ ਸੰਗ ਲਪਟ ਰਹੋ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਤ ਸੇਤੀ ਘਰ ਜਾਏ ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਜ ਅਭਿਮਾਨ

ਗੈ ਸੋਏ ਇਹੋ ਪਾਰ ਵਿਰਲਾ ਵਾਪਾਰ ਨਾਨਕ ਤਾ ਗੈ ਸਾਧ ਬਲ ਹਾਰ ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕੋ ਆਪਣਾ ਜੀਓ ਸਾਧ ਕੀ ਧੂਰ ਕਰੋ ਇਸਨਾਨ ਸਾਧ ਉੱਪਰ ਜਾਈਏ ਕੁਰਬਾਨ ਸਾਧ ਸੇਵਾ ਵਡ ਭਾਗੀ ਪਾਈਐ ਸਾਧ ਸੰਘ ਹਰ ਕੀਰਤਨ ਗਾਈਐ ਅਨਕ ਬਿਘਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਕੈ ਓਟ ਗਈ ਸੰਤੇ ਦਰ ਆਇਆ ਸਰਬ ਸੁਖ ਨਾਨਕ ਤੇ ਪਾਇਆ ਮਿਰਤ ਕੋ ਜੀਵਾ ਲਨਹਾਰ ਭੂਖੇ ਕੋ ਦੇਵਤ ਆਧਾਰ ਸਰਬਨ ਦਾਨ ਜਾ ਕੇ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ ਸਭ ਕਹਿ ਤਿਸ ਕਾ ਉਹ ਕਰਨੇ ਜੋਗ ਤਿਸ ਬਿਨ ਦੂਸਰ ਹੋਵਾ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਊਚ ਨਿਰਮਲ ਇਹ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੇ ਹਰ ਪ੍ਰਭ ਚੀਤ ਭਗਤ ਭਗਤ ਸੁਣੀਏ ਤੁਹ ਲੋਏ।

ਗਹੀਰ ਸਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸੰਦ ਸਾਧ ਤੇਰੇ ਕੀ ਚਰਨੇ ਪਾਓ ਨਾਨਕ ਕਹਿ ਮਨ ਇਹੋ ਅਨਰਾਉ ਮਨਸਾ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਪਨ ਜਾ ਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੇ ਹੋਰ ਅੰਦਰੂ ਮੰਗਲ ਸਾਧ ਜਾ ਕੈ ਸਰਬ ਥੋਗ ਸੁਣੀਏ ਕਰਤਾ ਕੈ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਪੇਸਰ ਗ੍ਰਹਿਤ ਮੈਂ ਭੋਗੀ ਧਿਆਏ ਧਿਆਏ ਭਗਤੇ ਸੁਖ ਪਾਇਆ ਨਾਨਕ ਤਿਸ ਪੁਰ ਕਾਕੇ ਨੇ ਅੰਤ ਨਾ ਪਾਇਆ ਜਾ ਕੀ ਲੀਲਾ ਕੀ ਮਿਤ ਨਾਹੇ ਸਗਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕੇ ਜਾਣੇ ਪੂਤ ਸਗਲ ਪਰੋਈ ਆਪਣੇ ਸੂਤ ਸਮਤ ਗਿਆਨ ਧਿਆਨ ਜਿਨ ਦੇ ਜਨ ਦਾਸ ਨਾਮ ਧਿਆ ਵੈਸੇ ਤਹਿ ਗੁਣ ਮੈਂ ਜਾ ਕੋ ਪਰਮਾਏ ਜਨਮ ਮਰੇ ਫਿਰ ਆਵੇ ਜਾਏ ਊਚ ਨੀ ਤਿਸਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾਕੇ ਰੰਗ ਨਾਨਾ ਭੇਖ ਕਰੇ ਇੱਕ ਰੰਗ ਨਾਨਾ ਬਿਦ ਕੀਨੋ ਬਿਸਥਾਰ ਪ੍ਰਭ ਅਭਨਾਸੀ ਏਕ ਅੰਕਾਰ ਨਾਨਾ ਚਲਤ ਕਰੇ ਖਿਨ ਮਾਹੇ ਪੂਰਿਓ ਪੂਰਨ ਸਭ ਠਾਏ ਨਾਨਾ ਬਿਦ ਕਰ ਬਣਤ ਬਨਾਈ ਆਪਣੀ ਕੀਮਤ ਆਪੇ ਪਾਈ ਸਭ ਕੜ ਤਿਸਕੇ ਉਹ ਤਿਸਕੇ ਠਾਹੋ ਸਭ ਕੜ ਤਿਸਕੇ ਸਭ ਤਿਸਕੇ ਠਾਹੋ ਜਪ ਜਪ ਜੀਵੇ ਨਾਨਕ ਹਰ ਨਾਉ ਨਾਮ ਕੇ ਤਾਰੇ ਸਗਲੇ ਜੰਤ ਨਾਮ ਕੇ ਤਾਰੇ ਖੰਡ ਬ੍ਰਹਿਮੰਡ ਨਾਮ ਕੇ ਤਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਤਾਰੇ ਸੁਣਨ ਗਿਆਨ ਧਿਆਨ ਨਾਮ ਕੇ ਤਾਰੇ ਆਗਾਸ ਪਤਾਲ ਨਾਮ ਕੇ ਤਾਰੇ ਸਗਲ ਅਕਾਲ ਨਾਮ ਕੇ ਤਾਰੇ ਪੁਰੀਆ ਸਭ ਭਵਨ ਨਾਮ ਕੇ ਸੰਗ ਉਧਰੇ ਸੁਣ ਸਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ ਰੂਪ ਸਤ ਜਾ ਕਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਭ ਮਾਏ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ ਸਤਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਈ ਸਤ ਭਜਨ ਸਾਧੁ ਉਪਦੇਸ਼ ਸਤ ਜਨ ਜਾ ਕੇ ਹਿਰਦੇ ਪਰਵੇਸ਼ ਸਰਤ ਨਿਰਤ ਬੂਝੇ ਜੇ ਕੋਏ ਨਾਮ ਜਬ ਤਾ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸ੍ਰਿੜ ਸੁ ਕਰਨੇ ਹਾਰ ਅਵਰ ਨਾ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨ ਜਾਣੇ ਕੀਆ ਨਾਨਕ ਜੋ ਤਿਸ ਭਾਵੇ ਸੋ ਵਰਤੀਆ ਬਿਸਮਨ ਬਿਸਮ ਭੈ ਬਿਸਮਾਦ ਜਿਨ ਬੂਝਿਆ ਤਿਸ ਆਇਆ ਸਵਾਦ ਪ੍ਰਭ ਕੈ ਰੰਗ ਰਾਚ ਜਨ ਰਹੇ ਗੁਰ ਕੈ ਬਚਨ ਪਦਾਰਥ ਲਹੇ ਓਏ ਦਾਤੇ ਦੁਖ ਕਾਟਨ ਹਾਰ ਜਾਕੈ ਸੰਗ ਤਰੇ ਸੰਸਾਰ ਜਨ ਕਾ ਸੇਵਕ ਸੋ ਵਡ ਭਾਗੀ ਜਨ ਕੈ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦਿ ਸੱਚ ਜੁਗਾਦ ਸੱਚ ਹੈ ਪੇ ਸੱਚ ਨਾਨਕ ਹੋਸੀ ਪੇ ਸੱਚ ਅਸ਼ਟਪਦੀ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਨ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਬਕਤਾ ਸੁਰਤ ਸਤ ਸਤ ਜਸ ਸੁਣਤਾ ਬੁਝਨ ਹਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਦੇ ਜਨਮਾਨਿਆ ਕਰਨ ਕ੍ਰਮ ਤਿਨ ਮੂਲ ਪਛਾਨਿਆ ਜਾ ਕੇ ਹਿਰਦੇ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਪੈ ਤੇ ਨਿਰਭਉ ਹੋਏ ਬਸਾਨਾ ਜੇ ਤੇ ਉਪਜਾ ਤਿਸ ਮਾਏ ਸਮਾਨਾ ਬਾਤ ਮਾਹਲੇ ਬਾਤ ਗਡਾਈ ਤਾ ਕੋ ਭੈਣ ਨਾ ਕਹਿ ਨਾ ਜਾਈ ਬੂਝੇ ਬੂਝਨ ਹਾਰ ਬਵੇਕ ਨਰਾਇਣ ਮਿਲੇ ਨਾਨਕ ਏਕ ਠਾਕਰ ਕਾ ਸੇਵਕ ਆਗਿਆਕਾਰੀ ਠਾਕਰ ਕਾ ਸੇਵਕ ਸਦਾ ਪੁਜਾਰੀ ਠਾਕਰ ਕੇ ਸੇਵਕ ਮਨ ਪ੍ਰਤੀਤ ਠਾਕਰ ਕੇ ਸੇਵਕ ਕੀ ਨਿਰਮਲ ਰੀਤ ਠਾਕਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕੋ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਖੇ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਧ ਸਾਧ ਸਮਾਰੈ ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਾਤ ਰਾਖੈ।

ਨਾਨਕ ਇਹੋ ਧਨ ਸਾਰ ਰਾਸ਼ਟਰਪਤੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਅਧਾਰ ਅਵਰ ਅਪਾਸਾ ਮੀਤ ਬਸਾਰੋ ਚਰਨ ਕਮਲ ਰਿਦ ਮੈਂ ਔਰ ਤਹਾਰੋ ਕਰਨ ਕਾਨ ਸੋ ਪ੍ਰਭ ਸਮਰਥ ਦ੍ਰਿੜ ਕਰ ਗਹੋ ਨਾਮ ਹਰਵਥ ਏ ਤਨ ਸਾਂਚੋ ਹੋਵ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਧਨ ਕੋ ਚਾਰ ਕੋਠੇ ਉੜਤ ਹਾਵੈ ਸੋ ਧਨ ਹਰ ਸੇਵਾ ਤੇ ਪਾਵੈ ਜੇ ਸੋ ਕੋ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜੇ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਣੀ ਅਨਕ ਅਪਾਵੀ ਰੋਗ ਨਾ ਜਾਏ ਰੋਗ ਮਿਟੇ ਹਰ ਆਪ ਖਦਲਾਏ ਸਰਬ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰ ਗੈ ਪਰਵਾਨ ਮਨ ਪ੍ਰਬੋਧੋ ਹਰ ਕੈ ਨਾਏ ਦੇਹ ਦਿਸ ਧਾਵਤ ਆਵੈ ਠਾਏ ਤਾਕੋ ਬਿਘਨ ਲਾਗੈ ਕੋਏ ਜਾ ਕੇ ਹਿਰਦੇ ਬਸੇ ਹਰ ਸੋਏ ਕਲ ਤਾਤੀ ਠੰਡਾ ਹਰ ਨਾਓ ਸਿਮਰ ਸਿਮਰ ਸਦਾ ਸੁਖ ਪਾਓ ਪੋ ਬਿਨਸੇ ਪੂਰਨ ਹੋਏ ਆਸ ਭਗਤ ਪਏ ਆਤਮ ਪਰਗਾਸ ਤਿਤ ਕਰ ਜਾਏ ਬਸੇ ਅਬਨਾਸੀ ਕੋ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹੇ ਜਨ ਸਾਚਾ ਜਨ ਮਰੇ ਸੋ ਕਾਚੋ ਕਾਚਾ ਆਵਾ ਗਮਨ ਮਿਟੇ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ ਇਹ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਅਧਾਰ ਅਨਕ ਪਾਵਨਾ ਛੂਟਨ ਹਾਰੇ ਸਿਮਰ ਸਾਸਤਰ ਸਿਮਰਤ ਸਾਹਤ ਭੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਸ਼ਤ ਨਾਨਕ ਫਲ ਪਾਏ ਸੰਗ ਨਾ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ ਸੋਤ ਮੀਤ ਕਟਾਂਬਿਆਰ ਬਨਤਾ ਇਨਤੇ ਕਹੋ ਤੁਮ ਕਵਨ ਸਨਾਥਾ ਰਾਜ ਰੰਗ ਮਾਇਆ ਬਿਸਥਾਰ ਇਨਤੇ ਕਹੋ ਕਵਨ ਛੁਟਕਾਰ ਅਸ ਹਾਥੀ ਰਾਥ ਅਸਵਾਰੀ ਝੂਠਾ ਡੰਬ ਝੂਠ ਪਸਾਰੀ ਜਿਨ ਦੀ ਤਿਸ ਬੁਝੇ ਨਾ ਬੇਗਾਨਾ ਨਾ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਤ ਤੂੰ ਲੇ ਆਨੇ ਭਗਤ ਬਿਨਾਂ ਬਹੁ ਡੂਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਬਿਖ ਜਾਹੇ ਆਪ ਜਪੋ ਅਵਰਾ ਨਾਮ ਜਪਾਵੋ ਸੁਣਤ ਕਹਿਤ ਰਹਿਤ ਗਤ ਪਾਵੋ ਸਾਰ ਪੂਤ ਸਤ ਹਰ ਕਾਨ ਹਰ ਕੋ ਨਾਵੋ ਸਹਿਸ ਪਾਏ ਨਾਨਕ ਗੁਣ ਗਾਓ ਗੁਣ ਗਾਵ ਤਰੀ ਉਤਰ ਸਮੈਲ ਬਿਨ ਸਜਾਏ ਹੋਮੇ ਬਿਖ ਫੈਲ ਹੋਏ ਅਚਿੰਤ ਬਸੇ ਸੁਖ ਨਾਲ ਸਾਸ ਗਰਾ ਸਰ ਨਾਮ ਸਮਾਲ ਛਾੜ ਸਿਆਨਪ ਸਗਲੀ ਮਨਾ ਸਾਧ ਸੰਗ ਪਾਵੇ ਸਾ ਜਤਨਾ ਹਰ ਪੂੰਜੀ ਸਾਂਝ ਕਰੋ ਵਿਵਹਾਰ ਇਹਾਂ ਸੁਖ ਦਰ ਗੈ ਜੈਕਾਰ ਸਰਬ ਨਿਰੰਤਰ ਏਕੋ ਦੇਖ ਕੋ ਨਾਨਕ ਜਾ ਕੈ ਮਾਤਕ ਲੇਖ ਏਕੋ ਜਾਪੇ ਕੋ ਸਲਾਹੇ ਏਕ ਸਿਮਰ ਏਕੋ ਮਨ ਆਹੇ ਏਕ ਸਕੇ ਗੁਣ ਗਾਓ ਅਨੰਤ ਮਨ ਤਨ ਜਾਪੇਕ ਭਗਵੰਤ ਏਕੋ ਏਕ ਹਰ ਆਪ ਪੂਰਨ ਪੂਰ ਰਹਿਓ ਪ੍ਰਭ ਵਿਆਪ ਅਨਕ ਵਿਸਥਾਰ ਏਕ ਤੇ ਭੈ ਏਕ ਅਰਾਧ ਪਰਾਸ਼ਤ ਗੈ ਮਨ ਤਨਿਆਂਤਰ ਏਕ ਪ੍ਰਭ ਰਾਤਾ

ਨਾਨਕ ਰਹਿਆ ਸਰਬ ਸਮਾਏ। ਪ੍ਰਭ ਬਖਸ਼ੰਦ ਦੀਨ ਦਇਆਲ, ਭਗਤ ਵਸਲ ਸਦਾ ਕਿਰਪਾਲ, ਅਨਾਥ ਨਾਥ ਗੋਬਿੰਦ ਗੋਪਾਲ, ਸਰਬ ਘਟਾਂ ਕਰਤ ਪ੍ਰਿਤਪਾਲ, ਆਦਪੁਰ ਕਾਰਨ ਕਰਤਾਰ, ਭਗਤ ਜਿਨ੍ਹਾਂ ਕੇ ਪ੍ਰਾਨ ਅਧਾਰ। ਜੋ ਜੋ ਜਪੇ ਸੋਏ ਪਨੀਤ, ਭਗਤ ਭਾਏ ਲਾਵੇ।

ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੋਖ ਪਾਏ ਏਕ ਨਿਮਕ ਹਰਿ ਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਪਾਏ ਬਹੁ ਭੋਜਨ ਕਾ ਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੁਕਰਨੀ ਸੋਭਾ ਧਨਵੰਤ ਹਿਰਦੇ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦਿਉ ਨਿਵਾਸ ਸਰਬ ਸੁਖ ਨਾਨਕ ਪਰਗਾਸ ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ ਅਸ਼ਟਪਦੀ ਜਬ ਅਕਾਰੇ ਕਛ ਨਾ ਦ੍ਰਿਸ਼ਟੀ ਤਾ ਪਾਪ ਪੁਨ ਤਬ ਕਹਿਤੇ ਹੋਤਾ ਜਬ ਤਾਰੀ ਆਪਨ ਸੁਨ ਸਮਾਧ ਤਾ ਬੈਰ ਵਿਰੋਧ ਕੇ ਸੰਕ ਮਾਤ ਜਬ ਇਸਕਾ ਭਰਨ ਚਿਹਨ ਨਾ ਜਾਪਤ ਤਬ ਹਰਕ ਸੋਖ ਕਿਸੇ ਵਿਆਪਤ ਜਬ ਆਪਣੇ ਆਪ ਆਪ ਪਾਰ ਬ੍ਰਹਮ ਤਬ ਮੋਹ ਕਹਾ ਕਿਸ ਹੋਵਤ ਭਰਮ ਆਪਨ ਖੇਲ ਆਪ ਕਰ ਦੇਖੈ ਆਪਨ ਖੇਲ ਆਪ ਵਰਤੀ ਜਾ ਨਾਨਕ ਕਰਨੇ ਹਾਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਧ ਮੌਤ ਕੋ ਕਿਸ ਕੋ ਗਨੀ ਜਬ ਏਕੇ ਹਰ ਅਗਮ ਅਪਾਰ ਤਬ ਨਰਕ ਸੁਰ ਕੋ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸਿੱਖ ਸਕਤ ਕਹੋ ਕਿਤ ਠਾਏ ਜਬ ਆਪੇ ਆਪ ਆਪਣੀ ਜੋਤ ਤਰੈ ਤਬ ਕਵਨ ਡਰ ਕਵਨ ਕਤ ਡਰੈ ਆਪਨ ਚਲਤੇ ਆਪ ਕਰਨੇ ਹਾਰ ਨਾਨਕ ਠਾਕਰ ਅਗਮ ਅਪਾਰ ਅਬਨਾਸੀ ਸੁਖ ਆਪਨ ਆਸਨ ਤੈ ਜਨ ਮਰਨ ਕੋ ਕਹਾ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹੋ ਕਿਸ ਹੋਏ ਜਬ ਅਵਗਤ ਗੋਚਰ ਪ੍ਰਭ ਏਕਾ ਤਬ ਚੁਤ ਚਿਤ੍ਰ ਗੁਪਤ ਕਿਸ ਪੂਛਤ ਲੇਖਾ ਜਬ ਅਵਗਤ ਗੋਚਰ ਪ੍ਰਭ ਏਕਾ ਤਬ ਚਿਤ੍ਰ ਗੁਪਤ ਕਿਸ ਪੂਛਤ ਲੇਖਾ ਜਬ ਨਾਥ ਨਿਰੰਜਨ ਅਗੋਚਰ ਅਗਾਧੇ ਤਬ ਕੌਣ ਛੁਟੇ ਕੌਣ ਬੰਧਨ ਬਾਧੇ ਆਪਣੇ ਆਪ ਆਪੀ ਅਚਰ ਜਾ ਨਾਨਕ ਆਪਣ ਰੂਪ ਆਪੀ ਉਪਰ ਜਾ ਜੈ ਨਿਰਮਲ ਪੁਰਖ ਪੁਰਖ ਪਤ ਹੋਤਾ ਤੈ ਬਿਨ ਮਹਿਲ ਕਹੋ ਕਿਆ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਬਾਨ ਤੈ ਕੌਣ ਕੋ ਮਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਛਿਦਰ ਲਗਤ ਕੋ ਕੀਸ ਜੈ ਜੋਤ ਸਰੂਪੀ ਜੋਤ ਸੰਗ ਸਮਾਵੈ ਤੈ ਕਿਸੇ ਭੂਖ ਕਮਨ ਤ੍ਰੈ ਬਤਾਵੇ ਕਰਨ ਕਰਾਵਨ ਕਰਨ ਹਾਰ ਨਾਨਕ ਕਰਤੇ ਕਾ ਨਾਏ ਸਮਾਰ ਜਬ ਆਪਣੀ ਸੋਭਾ ਆਪਣ ਸੰਗ ਬਣਾਈ ਤਬ ਕਵਨ ਮਾਏ ਬਾਪ ਮਿੱਤਰ ਸੁਧ ਭਾਈ ਜੈ ਸਰਬ ਕਲਾ ਆਪੇ ਪਰਬੀਨ ਤੈ ਬੇਦਕ ਦੇਵ ਕਹਾ ਕੋ ਚੀਨ ਜਬ ਆਪਣੇ ਆਪ ਆਪ ਔਰ ਧਾਰੈ ਤੋ ਸਗਨ ਅਪਸਗਨ ਕਹਾ ਵਿਚਾਰੈ ਜੈ ਆਪਨ ਊਚ ਆਪਣੇ ਆਪ ਨੇਰਾ ਤੈ ਕੌਣ ਠਾਕਰ ਕੌਣ ਕਹੀਏ ਚੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਤ ਜਾਨੋ ਆਪ ਜੇ ਅਚਲ ਛੇਦ ਭੇਦ ਸਮਾਇਆ ਉਹਾਂ ਕਿਸੇ ਬਿਆਪਤ ਮਾਇਆ ਆਪਸ ਕੋ ਆਪੇ ਆਦੇਸ਼ ਤੈ ਗੁਣ ਕਾ ਨਾਹੀ ਪਰਵੇਸ਼ ਜੇ ਏਕੇ ਏਕੇ ਭਗਵੰਤਾ ਤੈ ਕੌਣ ਅਚਿੰਤ ਕਿਸ ਲਾਗੈ ਚਿੰਤਾ ਜੇ ਆਪਣੇ ਆਪ ਆਪ ਪਤੀਆਰਾ ਤੈ ਕੌਣ ਕਥੇ ਕੌਣ ਸੁਣਨੇ ਹਾਰਾ ਬਹੁ ਪਿਆ ਤੂ ਚਿਤੇ ਊਚਾ ਨਾਨਕ ਆਪਸ ਕੋ ਆਪੇ ਪਹੁੰਚਾ ਜੇ ਆਪ ਰਚਿਓ ਪਰਪੰਚ ਆਕਾਰ ਤੈ ਗੁਣ ਮੈਂ ਕਿਨੋ ਬਿਸਥਾਰ ਪਾਪੁਣ ਤੈ ਭਈ ਕਹਾਵਤ ਕੋ ਨਰਕ ਕੋ ਸੁਰਗ ਬੰਛਾਵਤ ਆਲ ਜਲ ਮਾਇਆ ਜੰਜਾਲ ਹੋਮੇ ਮੋਹ ਭਰਮ ਪੈ ਭਾਰ ਦੂਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀਓ ਬਖਿਆਨ ਆਪਨ ਖੇਲ ਆਪ ਕਰ ਦੇਖੈ ਖੇਲ ਸੰਗੋਚੇ ਤੋ ਨਾਨਕ ਏਕੈ ਜੇ ਅਵਗਤ ਭਗਤ ਹੈ ਆਪ ਜੇ ਪਸਰੇ ਪਸਾਰ ਸੰਤ ਪ੍ਰਤਾਪ ਦੂਹ ਪਾਕਾ ਆਪੇ ਧਨੀ ਉਨਕੀ ਸੁਭਾ ਉਨਹੂ ਬਨੀ ਆਪੇ ਕੁਤ ਕਰੇ ਅੰਧ ਚੋਜ ਆਪੇ ਰਸ ਭੋਗਨ ਨਿਰਜੋਗ ਜਿਸ ਭਾਵੇ ਤਸੇ ਆਪਣ ਨਾਏ ਲਾਵੈ ਜਿਸ ਭਾਵੇ ਤਸ ਖੇਲ ਖਿਲਾਵੈ

ਦੂਜਾ ਕਹਿ ਦ੍ਰਿਸ਼ਟਾ ਰਾਸ਼ਟਰਪਤੀ ਆਪ ਕਥੇ ਆਪ ਸੁਣਨੇ ਹਾਰ ਆਪੇ ਕਾ ਵਿਸਤਾਰ ਜਾਤ ਭਾਵਿਤ ਸ੍ਰੇਠ ਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਪਿੰਨ ਨਹੀਂ ਕਿਛ ਹੋਏ ਆਪਣ ਸੂਤ ਸਭ ਜਗਤ ਪਰੋਏ ਜਾਕੋ ਪ੍ਰਭ ਜੀ ਆਪ ਬਿਝਾਏ ਸੱਚ ਨਾਮ ਸੋਈ ਜਨ ਪਾਏ ਸੋ ਸਮਦਰ ਸੀ ਤਤ ਕਾ ਬੇਤਾ ਨਾਨਕ ਸਗਲ ਸ੍ਰੇਠ ਕਾ ਜੇਤਾ ਜੀ ਜੰਦਲ ਸਭ ਤਾ ਕੈ ਹਾਥ ਦੀਨ ਦਿਆਲ ਅਨਾਥ ਕੋ ਨਾਥ ਜਿਸ ਰੱਖ ਤਿਸ ਕੋਈ ਨਾ ਮਾਰੈ ਸੋ ਮੁਆ ਜਿਸ ਮਨੋ ਵਿਸਾਰੇ ਤਿਸ ਤਾ ਜਬਰ ਕਹਾ ਕੋ ਜਾਏ ਸਭ ਸਰੇਕ ਨਿਰੰਜਨ ਰਾਏ ਜੀ ਕੀ ਜੋਤ ਜਾ ਕੇ ਸਭ ਹਾਥ ਅੰਤਰ ਬਾਹਰ ਜਾਨੋ ਸਾਥ ਗੁਣ ਨਿਧਾਨ ਬੇਅੰਤ ਅਪਾਰ ਨਾਨਕ ਦਾ ਸਦਾ ਬਲਹਾਰ ਪੂਰਨ ਪੂਰ ਹੈ ਦਿਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਹੋ ਬਿਆਪ ਪ੍ਰਿਤ ਪਾਲੇ ਜੀਨ ਬਪਾਤ ਜੋ ਜੋ ਰਚਿਓ ਸੋ ਤਿਸੇ ਧਿਆਤ ਜਿਸ ਭਾਵੇ ਤਿਸ ਲਏ ਮਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸਵਾਸ ਕਰ ਮਾਨਿਆ ਕਰਨ ਹਰ ਨਾਨਕ ਇੱਕ ਜਾਣਿਆ ਜਨ ਲਾਗਾ ਹਰ ਏਕ ਨਾਏ ਤਿਸ ਕੀ ਆਸਨ ਬਿਰਤੀ ਜਾਏ ਸੇਵਕ ਕੋ ਸੇਵਾ ਬਨ ਆਈ ਹੁਕਮ ਬੂਝ ਪਰਮ ਪਦ ਪਾਈ ਇਸ ਤੇ ਉਪਰ ਨਹੀਂ ਵਿਚਾਰ ਜਾ ਕੇ ਮਨ ਬਸਿਆ ਨਿਰੰਕਾਰ ਬੰਧਨ ਤੋਰ ਪੈ ਨਿਰਵੈਰ ਅੰਦਨ ਪੂਜੇ ਗੁਰ ਕੇ ਪੈਰ ਇਹ ਲੋਕ ਸੁਖੀਏ ਪਰ ਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪ੍ਰਭ ਪਰਮਾਨੰਦ ਰਾਮ ਨਾਮ ਤਦ ਕਰੋ ਵਿਚਾਰ ਦੁਰਲਭ ਦੇਖਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਨ ਤਰਨ ਕਾ ਇਹ ਸਵਾਓ ਆਠ ਪੈਰ ਪ੍ਰਾਪੇ ਖੋ ਨੇਰਾ ਮਿਟੇ ਗਿਆਨ ਬਿਨ ਸੇ ਅੰਧੇਰਾ ਸੁਨ ਉਪਦੇ ਸਿਰ ਦੇ ਬਸਾਵੋ ਮਨ ਛੇ ਨਾਨਕ ਫਲ ਪਾਓ ਹਾਲਤ ਪਾਲਤੇ ਲਿਓ ਸਵਾਰ ਰਾਮ ਨਾਮ ਅੰਤਰ ਅਰਧਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸੇ ਤੇ ਸਾਚ ਪ੍ਰੀਖਿਆ ਮਨ ਤਨ ਨਾਮ ਜਪੋ ਲੈਵ ਲਾਏ ਦੁਖ ਦਰਦ ਮਨ ਤੇ ਭੋ ਜਾਏ ਸੱਚ ਵਪਾਰ ਕਰੋ ਵਪਾਰੀ ਦਰਗਹਿ ਨਿਭੈ ਖੇਪ ਤੁਮਾਰੀ ਏਕਾ ਟੇਕ ਰੱਖੋ ਮਨ ਮਾਹੇ ਨਾਨਕ ਬੋਰ ਨ ਆਵੇ ਜਾਏ ਤਿਹ ਤੇ ਦੂਰ ਕਹਾ ਕੋ ਜਾਏ ਉਪਰੇ ਰਾਖਨ ਹਾਰ ਧਿਆਏ ਨਿਰ ਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੁਖ ਚਿੰਤਾ ਜਾਏ ਮਿਟੇ ਅਹੰਕਾਰ ਤਿਹ ਜਨ ਕੋ ਕੋਈ ਨ ਪਹੁੰਚਣ ਹਾਰ ਸਿਰ ਉਪਰ ਠਾਡਾ ਗੁਰ ਸੂਰਾ ਨਾਨਕ ਤਾ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਹਟ ਦਰਸ਼ਨ ਪੇਖਤ ਉਦਲ ਸ੍ਰੈਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਬਸੇ ਸੋਹਤ ਨਿਹਾਲ ਤਾ ਕੇ ਨਿਕਟ ਨ ਆਵਤ ਕਾਲ ਅਮਰ ਪੈ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਸਲੋਕ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਿਗਰੀ ਇਕ ਸਕਟ ਮਾਹੇ ਅਨਕ ਰੰਗ ਨਾਨਾ ਦ੍ਰਿਟਾਏ ਨੌ ਨਦੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੇਸ ਕਾ ਬਿਸਰਾਮ ਸੁਨ ਸਮਾਧ ਅਨਹਤ ਤਹਿ ਨਾਦ ਕਹਿ ਨਾ ਜਾਏ ਚਰਜ ਬਿਸਮਾਦ ਤਿੰਨ ਦੇਖਿਆ ਜਿਸ ਆਪ ਦਿਖਾਏ ਨਾਨਕ ਤੇ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ ਧਰਨ ਮਾਏ ਆਕਾਸ ਪਿਆਲ ਸਰਬ ਲੋਕ ਪੂਰਨ ਪ੍ਰਿਤਪਾਲ ਬਨ ਤਿਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਬਹਿ ਸੰਤਰ ਮਾਹੇ ਚਾਰ ਕੁੰਟ ਦਹਿ ਦਿਸੇ ਸਮਾਹੇ ਤਿਹ ਤੇ ਪਿੰਨ ਨਹੀਂ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ ਵੀਦ ਪ੍ਰਾਣ ਸਿਮਰਤ ਮੈਂ ਦੇਖ ਸਸਿਰ ਸੂਰ ਨਖੇਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੋਲ ਨ ਕਬਹੂ ਡੋਲੈ ਸਰਬ ਕਲਾ ਕਰ ਖੇਲੈ ਖੇਲ ਮੋਲ ਨ ਪਾਈਏ ਗੁਣੇ ਅਮੋਲ ਸਰਬ ਜੋਤ ਮੈਂ ਜਾ ਕੀ ਜੋਤ ਧਾਰਿਓ ਸਵਾਮੀ ਓਤ ਪੋਤ ਗੁਰਪ੍ਰਸਾਦ ਪਰਮ ਕਾ ਨਾਸ ਨਾਨਕ ਤਿਨ ਮੈਂ ਇਹ ਵਿਸਾਸ ਸੰਤ ਜਿਨਾ ਕਾ ਪੇਖਣ ਸਭ ਬ੍ਰਹਮ ਸੰਤ ਜਿਨਾ ਕੇ ਹਿਰਦੇ ਸਭ ਧਰਮ ਸੰਤ ਜਿਨਾ ਸੁਨੇ ਸੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸਕੀ ਇਹ ਰਹਿਤ ਸਤ ਭਜਨ ਸਾਧੂ ਸਭ ਕਹਿਤ
ਜੋ ਜੋ ਹੋਏ ਸੋਈ ਸੁਖ ਮਨ ਕਰਨ ਕਰਾਵਨ ਹਾਰ ਪ੍ਰਭ ਜਾਣੈ ਅੰਤਰ ਬਸੇ ਬਾਹਰ ਪੀ ਉਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤ ਪਤ ਤਿਸ ਭਾਵੇ ਤਾਂ ਕਰੇ ਵਿਸਥਾਰ ਤਿਸ ਭਾਵੇ ਤਾਂ ਏਕ ਅੰਕਾਰ ਅਨ ਕਲਾ ਲਖੀ ਨਹਿ ਜਾਏ ਜਿਸ ਭਾਵੇ ਤਿਸ ਲਏ ਮਿਲਾਏ ਕਵਨ ਨਗਟ ਕਵਨ ਕਹੀਏ ਦੂਰ ਆਪੇ ਆਪ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਤੇ ਜਨ ਆਪ ਬਜਾਏ ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪੇ ਕਨਹਾਰਾ ਸਗਲ ਸਮਗਰੀ ਜਾ ਕਾ ਤਨ ਆਪਨ ਜਸ ਆਪ ਹੀ ਸੁਣਾ ਆਮਨ ਜਾਨਕ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ ਸਭ ਕੇ ਮਦ ਅਲਿਪ ਤੋਰ ਹੈ ਜੋ ਕਿਛ ਕਹਿਣਾ ਸੋ ਆਪੇ ਕਹਿ ਆਗਿਆ ਆਵੇ ਆਗਿਆ ਜਾਏ ਨਾਨਕ ਜਾ ਭਾਵੇ ਤਾਂ ਲਏ ਸਮਾਏ ਇਹਤੇ ਹੋਏ ਸੋ ਨਾਹੀ ਬੁਰਾ ਊਰੇ ਕਹੋ ਕਿਨੇ ਕਾਸ਼ ਕਰਾ ਆਪ ਭਲਾ ਕਰਤੂਤ ਅਤ ਨੀਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਚ ਊਤ ਪੂਤ ਆਪਣ ਸੰਗ ਰਾਚ ਤਾਂ ਕਿ ਗਤ ਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਜੀ ਪਾਏ ਤਿਸਕਾ ਕੀਆ ਸਭ ਪਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਨ ਜੋ ਜਾਣੇ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਸ ਹਿਰਦੇ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਾਗਤ ਤਰਾ

ਸੰਗ ਅਗਨ ਸਾਗਰ ਤਰੋ ਹਰ ਧਨ ਕੇ ਪਰ ਲਿਓ ਭੰਡਾਰ ਨਾਨਕ ਗੁਰਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਭਜ ਪਰਮ ਆਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ।

ਸੰਗ ਲੈਣ ਸੋ ਪ੍ਰਸੰਨ ਭੈ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵਾ ਆਰ ਜੰਜਾਲ ਵਿਕਾਰ ਤੇ ਰਹਤੇ ਰਾਮ ਨਾਮ ਸੁਨ ਰਸਨਾ ਕਹਤੇ ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭੀ ਖੇਪ ਹਮਾਰੀ ਪ੍ਰਭ ਕੀ ਉਹਤਦ ਕਰੋ ਸੰਤ ਮੀਤਾ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੇ ਸੋਹਤ ਨਿਧਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉੱਚ ਪਾਏ ਅਸਥਾਨ ਬੋਰ ਨ ਹੋਵੇ ਆਮਨ ਜਾਨ ਹਰ ਧਨ ਖਾੜ ਚਲੇ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸਾਂਤ ਰਿਧ ਨਵ ਨਿਦ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਠ ਉਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਦ ਸਗਲ ਤੇ ਉਦਾਸ ਸੁੰਦਰ ਚਤਰ ਤਤ ਕਾ ਬੇਤਾ ਸਮਦਰਸੀ ਏਕ ਦ੍ਰਿਹਟੇਤਾ ਇਹ ਫਲ ਤਿਸ ਜਨ ਕੈ ਮੁਖ ਪਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਹ ਉਹਨਾਂ ਦਾ

ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਦੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾ ਉਹਨੇ ਦੇ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਦਰਗੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁਪਲੀਆਂ ਲਵਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਗੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤੇ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਦਰਸ਼ਿਆ ਰਿਆਇਤ ਦੇਖ ਦੇਖ ਫਤਿਹ ਬਿਰਦਗੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਅਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਵੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਤਾ ਰਾਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਦਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਚਰਨ ਸੰਗਤ ਵੱਲੋਂ ਸੇਵਕ ਪਰਿਵਾਰ ਨੂੰ ਅਦੇ ਚਰਨ ਅਰਦਾਸ ਬੇਨਤੀ ਹੈ ਕੀਤਾ ਲੋੜੀਏ ਕੰਮ ਸੁਹਰਪੇ ਆਖੀਏ ਕਾਰਜ ਦੇ ਸਵਾਰ ਸਤਿਗੁਰ ਸਤਿ ਸਾਖੀ ਅੱਲਾ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ ਨਿਮਖੇ ਕਰਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੂਰਬ ਲਿਖਿਆ ਤੈਨੂੰ ਸਤਿਗੁਰ ਚਰਨ ਗਏ ਸਤਿਗੁਰ ਦਰਕਰ ਦੇ ਸੇਵਕ ਪਰਿਵਾਰ ਭਾਈ ਰਵਿੰਦਰ ਸਿੰਘ ਬੀਬੀ ਪਰਵਿੰਦਰ ਕੌਰ ਇਹਨਾਂ ਦੇ ਬੱਚੇ ਹਰਪ੍ਰੀਤ ਕੌਰ ਅਤੇ ਜਰਨੈਲ ਸਿੰਘ ਬੀਬੀ ਜਸਦੀਪ ਕੌਰ ਇਹਨਾਂ ਦੇ ਬੇਟੇ ਸਤਿੰਦਰ ਸਿੰਘ ਸੋ ਪਰਿਵਾਰਾਂ ਨੂੰ ਬੱਚਿਆਂ ਦੇ ਆਪ ਜੀ ਨੇ ਸੰਯੋਗ ਪ੍ਰਗਟ ਕੀਤੇ ਹਨ ਮੰਗਣੀ ਦੀ ਖੁਸ਼ੀ ਵਿੱਚ ਸਤਿਗੁਰੂ ਆਪ ਦੇ ਚਰਨ ਉੱਠ ਆਸਰ ਲੈਂਦੇ ਹੋਏ ਆਪ ਦੇ ਚਰਨਾਂ 'ਚ ਪਹੁੰਚ ਗਏ ਆਪ ਪਿੱਤਰ ਬਾਣੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਸ਼ਬਦ ਕੀਰਤਨ ਹੋਏ ਛੇ ਪੌੜੀ ਨਾਲ ਸਾਹਿਬ ਜੀ ਕਹੇ ਗਾਇਓ ਨਾਮ ਸਿਮਰਨ ਸਮੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੇ ਮਾਫ਼ੀ ਬਖਸ਼ ਹੋਗਾ ਵਾਸਤੇ ਸੁਧ ਸਪਸ਼ਟ ਬਾਣੀ ਪੜ੍ਹਨ ਦਾ ਆਤਮਾ ਸਤਿਗੁਰੂ ਦੋਨਾਂ ਸੇਵਕ ਪਰਿਵਾਰਾਂ ਦੇ ਸਿਰ 'ਤੇ ਮਿਹਰ ਪਿਆਰ ਸੰਗ ਬੱਚਿਆਂ ਦੇ ਦੋਨਾਂ ਸਿਰ 'ਤੇ ਮਿਹਰ ਪਿਆਰ ਸਤਿਗੁਰ ਪਰਿਵਾਰ ਦੇ ਆਉਣ ਵਾਲੇ ਕਾਰਜ ਅੰਗ ਸੰਗ ਸਹਾਈ ਹੋ ਕੇ ਨਿਰਵਿਘਨਤਾ ਸਾਹਿਬ ਸੰਪੂਰਨਤਾ ਕਰਵਾਉਣੀਆਂ ਚੜ੍ਹਦੀ ਕਲਾ ਦਾਤਾਂ ਬਖਸ਼ਣ ਸੀਸ 'ਤੇ ਮਿਹਰ ਪਿਆਰ ਹੱਥ ਰੱਖਣਾ ਸਤਿਕਿਰਪਾ ਕਰਨੀ ਮਿਹਰ ਕਰਨੀ ਪਰਿਵਾਰ ਵੱਲੋਂ ਸਤਿਗੁਰ ਆਪ ਇਸ ਖੁਸ਼ੀਆਂ ਆਪ ਜੀ ਨੂੰ ਸੋਹਣੇ ਰੁਮਾਲੇ ਭੇਟ ਕਰਦੇ ਅੰਗੀਕਾਰ ਕਰਨੇ ਦੇਗ ਸੱਜ ਕੇ ਹਾਜ਼ਰਦਾਰ ਪ੍ਰਵਾਨ ਹੋਏ ਪ੍ਰਵਾਨ ਹੈ ਪ੍ਰਸ਼ਾਦ ਸਿੰਘ ਜੀ ਵਰਤਾਉਣ ਦੀ ਆ ਗਿਆ ਬਖਸ਼ੋ ਆਈ ਸੰਗਤ ਦੀ ਹਾਜ਼ਰੀ ਅਤੇ ਲੁੜ ਭੇਟਾ ਕਿੱਧਰ ਪ੍ਰਵਾਨ ਕਰਨੀ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਸੁਖਮਨੀ ਸਾਹਿਬ ਜੀ ਕੇ ਪਾਠ ਜੀ ਕੀ ਅਰਦਾਸ ਸ਼ਬਦ ਕੀਰਤਨ ਛੇ ਪੁਣੀ ਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ ਸੁਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦੇ ਹਾਂ ਬਖਸ਼ੋ ਲਾਈ ਸ੍ਰੀ ਮੁਖਵਾ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪਾਰ ਬਖਸ਼ਾਂ ਕੀਤੀਆਂ ਹਨ ਸੇਵਕ ਪਰਿਵਾਰਾਂ ਅਤੇ ਪਰਿਵਾਰਾਂ ਵਾਲਾ ਬੱਚਿਆਂ ਦੇ ਜੋ ਕਿ ਸੰਯੋਗ ਪ੍ਰਗਟ ਹੋਏ ਹਨ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਦੋਨਾਂ ਪਰਿਵਾਰਾਂ ਵੱਲੋਂ ਬੱਚਿਆਂ ਦੇ ਮੰਗਣ ਦੀ ਖੁਸ਼ੀ ਵਿੱਚ ਗੁਰੂ ਮਹਾਰਾਜ ਦੇ ਚਰਨ ਪਰਸੇ ਗਏ ਹਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਪਿੱਤਰ ਬਾਣੀ ਸੁਖਮਨੀ ਸਾਹਿਬ ਜੀ ਦੇ ਪਾਠ ਆਪ ਸੰਗਤਾਂ ਨੇ ਸਰਵਣ ਕੀਤੇ, ਪਰਿਵਾਰ ਨੇ ਉਪਰੰਤ ਸ਼ਬਦ ਕੀਰਤਨ ਹੋਏ, ਅਰਦਾਸ ਬੇਨਤੀ ਪਰਿਵਾਰ ਦੇ ਦੋਨਾਂ ਪਰਿਵਾਰਾਂ ਦੇ ਬੱਚਿਆਂ ਦੇ ਜੋ ਕਾਰਜ ਆ ਰਹੇ ਹਨ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ, ਸੰਪੂਰਨਤਾ ਵਾਸਤੇ, ਕਾਰਜ ਦੇ ਰਾਸ ਵਾਸਤੇ, ਸੰਗਤ ਵੱਲੋਂ ਪਰਿਵਾਰ ਦੇ ਵਾਸਤੇ ਗੁਰੂ ਮਹਾਰਾਜ ਚਰਨਾਂ 'ਚ ਅਰਦਾਸ ਬੇਨਤੀ, ਗੁਰੂ ਮਹਾਰਾਜ ਹੁਕਮ ਬਖਸ਼ਿਸ਼ ਕੀਤੇ ਹਨ। ਗੁਰੂ ਮਹਾਰਾਜ ਕਿਰਪਾ ਕਰਨ ਦੋਨਾਂ ਪਰਿਵਾਰਾਂ ਅਤੇ ਬੱਚਿਆਂ ਦੇ ਸਿਰ 'ਤੇ ਮਿਹਰ ਪ੍ਰਾਪਤ ਰਖਾਉਣ ਵਾਲੇ ਕਾਰਜ ਸਤਿਗੁਰੂ ਜੀ ਅੰਗ ਸੰਘ ਸਹਾਈ ਹੋ ਕੇ ਨਿਰਵਿਘਨਤਾ ਸਾਹਿਬ ਸੰਪੂਰਨਤਾ ਕਰਾਉਣ। ਸੰਗਤ ਵੱਲੋਂ ਦੋਨਾਂ ਪਰਿਵਾਰਾਂ ਨੂੰ ਅਤੇ ਬੱਚਿਆਂ ਨੂੰ ਇਸ ਖੁਸ਼ੀਆਂ ਦੀ ਲੱਖ ਲੱਖ ਵਧਾਈਆਂ ਜੀ, ਅਤੇ ਦੋਨਾਂ ਪਰਿਵਾਰਾਂ ਵੱਲੋਂ ਹੀ ਆਈ ਆਪ ਸੰਗਤ ਦਾ ਤਹਿ ਦਿਲੋਂ ਧੰਨਵਾਦ ਹੈ ਜੀ। ਹੁਣ ਪਰਿਵਾਰ ਵੱਲੋਂ ਜੋ ਹੁਕਮ ਆਇਆ ਸੀ ਬੱਚਿਆਂ ਦਾ ਜੋ ਸ਼ਗਨ ਦਾ ਰਸਮ ਕਰਨੀ ਹੈ, ਖੁਸ਼ੀ ਕਰਨੀ ਹੈ, ਉਹ ਆਪ ਜੀ ਕਰ ਸਕਦੇ ਹੋ। ਆਪ ਜੀ ਨੂੰ ਬੇਨਤੀ ਹੈ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ, ਅਗਰ ਬੱਚਿਆਂ ਦੀ ਜੋ ਖੁਸ਼ੀ ਕਰਨੀ ਆਪਣੇ ਗੁਰੂ ਮਹਾਰਾਜ ਦੇ ਅੱਗੇ ਲਿਆ ਕੇ ਬਿਠਾ ਕੇ ਖੁਸ਼ੀ ਕਰ ਸਕਦੇ ਹਨ, ਉਹਨਾਂ ਨੂੰ ਖੁਸ਼ੀਆਂ ਝੋਲੇ 'ਚ ਪਾ ਸਕਦੇ ਹੋ ਜੀ।

ਬਹੁਤ ਵਧਾਈਆਂ ਜੀ ਦੋਨਾਂ ਪਰਿਵਾਰਾਂ ਨੂੰ ਅਤੇ ਸੰਗਤ ਵੱਲੋਂ ਵੀ ਪਰਿਵਾਰਾਂ ਦੋਨਾਂ ਨੂੰ ਵਧਾਈਆਂ ਜੀ ਅਤੇ ਦੋਨਾਂ ਪਰਿਵਾਰਾਂ ਨੂੰ ਬੇਨਤੀ ਹੈ ਜੋ ਆਪ ਸੰਗਤ ਆਈ ਹੋ ਆਪ ਜੀ ਵਾਸਤੇ ਬਾਹਰ ਲੰਗਰ ਗੁਰੂ ਕੇ ਤਿਆਰ ਹਨ ਆਪ ਨੇ ਸਭ ਨੇ ਛਾਕੇ ਜਾਣ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Gott sie erhöhe.

ਸਿਰ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਾਂ ਪਰਿਵਾਰਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਸਤਿਗੁਰ ਮਿਹਰ ਕਰਨ, ਚੜ੍ਹਦੀ ਕਲਾ ਨਾਮ ਦੀਆਂ ਦਾਤਾਂ ਬਖਸ਼ਣ। ਗਿਆਨੀ ਜੀ ਅਤੇ ਮੇਰੇ ਸਤਿਕਾਰਯੋਗ ਭਾਈ ਮੱਖਣ ਸਿੰਘ ਜੀ, ਪਿਆਰ ਤਾਂ ਸਾਡੇ ਨਾਲ ਬਹੁਤ ਆ, ਪਰ ਇੱਦਾਂ ਦੇ ਪ੍ਰੋਗਰਾਮ ਚੋਰੀ ਚੋਰੀ ਕਰ ਲੈਂਦੇ ਆ। ਇਹਨਾਂ ਗਿਆਨੀ ਉਹਨਾਂ ਨੂੰ ਉਲਾਹਾਂ ਦੇਣਾ ਮੈਂ। ਸੋ ਆਓ, ਵਧਾਈਆਂ ਗਿਆਨੀ ਜੀ ਬਹੁਤ ਬਹੁਤ। ਹੁਣ ਬੱਚੇ ਬੱਚੀ ਨੂੰ ਸਿਰੋ ਪਾਓ ਦਿੱਤਾ ਜਾਵੇਗਾ। ਸੋ ਮੈਂ ਬੇਨਤੀ ਕਰਾਂਗਾ, ਦੋਨੇ ਹੀ ਬੱਚੇ ਖੜ੍ਹੇ ਹੋ ਕੇ ਸਿਰੋ ਪਾਓ ਲਓ ਜੀ।

ਸਤਿਗੁਰੂ ਕਿਰਪਾ ਕਰਨ ਦੋਹਾਂ ਹੀ ਪਵਾਰਾਂ ਦੇ ਜੋੜੀ ਦੀ ਲੰਮੀ ਆਰਜੂ ਗੁਰੂ ਕੀਆਂ ਬਖਸ਼ਾਂ ਹਮੇਸ਼ਾ ਇਹਨਾਂ ਦੇ ਨਾਲ ਰਹਿਣ ਅਤੇ ਆਸ ਕਰਦਾ ਹਾਂ ਇਸੇ ਤਰ੍ਹਾਂ ਗੁਰ ਕੇ ਚਰਨਾਂ ਨਾਲ ਜੁੜੇ ਰਹਿਣਗੇ। ਆਓ ਹੁਣ ਪ੍ਰੋਗਰਾਮ ਸਮਾਪਤ ਹੈ। ਹਾਂਜੀ, ਸ਼ਗਨ ਜੋ ਹੈ ਉਹ ਸਿਰਫ ਪਰਿਵਾਰ ਵਾਲਿਆਂ ਨੇ ਪਾਉਣਾ ਹੈ, ਬਾਕੀ ਦੀਆਂ ਸੰਗਤਾਂ ਨਹੀਂ। ਸੋ ਸਾਰੀਆਂ ਸੰਗਤਾਂ ਵੱਲ ਬੇਨਤੀ ਹੈ, ਬਾਹਰ ਲੰਗਰ ਹਾਜ਼ਰ ਹੈ, ਲੋੜ ਅਨੁਸਾਰ ਸਾਰਿਆਂ ਨੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਪ੍ਰੋਗਰਾਮ ਇੱਥੇ ਹੀ ਸਮਾਪਤੀ ਹੈ। ਮੈਂ ਬੇਨਤੀ ਕਰਾਂ ਸੁਖਮਨੀ ਸਾਹਿਬ ਵਾਲੀਆਂ ਬੀਬੀਆਂ ਦੇ ਚਰਨਾਂ 'ਚ। ਸੁਖਮਨੀ ਸਾਹਿਬ ਲਾਇਬ੍ਰੇਰੀ ਦੇ ਉੱਪਰ ਹੋਵੇਗਾ ਕਿਉਂਕਿ ਇੱਥੇ ਹੋਰ ਪ੍ਰੋਗਰਾਮ ਚੱਲਣਾ ਹੈ। ਸੋ ਆਪਾਂ ਹਾਲ ਦਾ ਜਗ੍ਹਾ ਦੀ ਘਾਟ ਕਰਕੇ ਸੁਖਮਨੀ ਸਾਹਿਬ ਲਾਇਬ੍ਰੇਰੀ ਦੇ ਉੱਪਰ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਤ ਉਤ ਨਹਿ ਡੋਲੀਏ ਹਰ ਸੇਵਾ ਜਾਗਨ ਰਾਮ ਨਾਨਕ ਜਿਨ ਪ੍ਰਭ ਪਾਇਆ ਆਪਣਾ ਸਾ ਅਟਲ ਸੁਹਾਗਨ ਰਾਮ ਬਿਲਾਵਲ ਮਹੱਲਾ ਹਰ ਖੋਜੋ ਬੜਭਾਗੀ ਹੋ ਮਿਲ ਸਾਧੂ ਸੰਗੇ ਰਾਮ ਗੁਣ ਗੋਬਿੰਦ ਸਤਿ ਗਾਈਐ ਪਾਰ

ਘਰ ਹਰ ਭਗਤਾ ਕਾ ਮੇਲੀ ਸਰਬਤ ਸੋ ਨਿਸ਼ਚਲ ਜਨ ਟੰਗ ਧਾਰ ਹਰ ਸਭਨਾ ਕਾ ਹੈ ਖਸਮ ਸੋ ਭਗਤ ਜਨ ਚਿੱਤ ਕਰ ਤੁਧ ਅੱਪੜ ਕੋਈ ਨਾ ਸਕੇ ਸਭ ਚੱਖ ਚੱਖ ਪਵੇ ਝੜ ਸਲੋਕ ਮਹੱਲਾ ਤੀਜਾ ਬ੍ਰਹਮ ਬਿੰਦੇ ਤੇ ਬ੍ਰਾਹਮਣਾ ਜੇ ਚੱਲੇ ਸਤਿਗੁਰ ਪਾਏ ਜਿਨਕੇ ਹਿਰਦੇ ਹਰ ਵਸੈ ਹੋਮੈ ਰੋਗ ਗਵਾਏ ਗੁਣ ਰਵੇ ਗੁਣ ਸੰਗ੍ਰਹਿ ਜੋਤੀ ਜੋਤ ਮਿਲਾਏ ਇਸ ਯੁਗ ਮੈਂ ਬਿਰਲੇ ਬ੍ਰਾਹਮਣ ਬ੍ਰਹਮ ਬਿੰਦ

ਗੁਰ ਕਾ ਸ਼ਬਦ ਅੰਮ੍ਰਿਤ ਹੈ ਸਭ ਤ੍ਰਿਸ਼ਨਾ ਭੁੱਖ ਗਵਾਏ ਹਰ ਰਿਸ ਪੀ ਸੰਤੋਖ ਹੋਆ ਸੱਚ ਵਸਿਆ ਮਨ ਆਏ ਸੱਚ ਤਿਆਏ ਅਮਰਾ ਪਦ ਪਾਇਆ ਅਨਹਦ ਸ਼ਬਦ ਵਜਾਏ ਸੱਚੋ ਦਹਿ ਦਸ ਪਸਰਿਆ ਗੁਰ ਕੈ ਸਹਿਜ ਸੁਭਾਏ ਨਾਨਕ ਜਿਨ ਅੰਦਰ ਸੱਚ ਹੈ ਸੇ ਜਨ ਛਪਹਿ ਨਾ ਕਿਸੇ ਦੇ ਛਪਾਏ ਮਹੱਲਾ ਤੀਜਾ ਗੁਰ ਸੇਵਾ ਤੇ ਹਰ ਪਾਈਏ ਜਾ ਕੋ ਨਦਰ ਕਰੇ ਮਾਨਸ ਤੇ ਦੇਵ ਤੇ ਭਏ ਸੱਚੀ ਭਗਤ ਜਿਸ ਦੇ ਹੋਮੇ ਮਾਰ ਮਲਾਇਨ ਗੁਰ ਕੈ ਸ਼ਬਦ ਸੁਚੇ ਨਾਨਕ ਸਹਿਜੇ ਮਿਲ ਰਹੇ ਨਾ ਵਡਿਆਈ ਦੇ ਪੌੜੀ ਗੁਰ ਸਤ ਗੁਰ ਵਿੱਚ ਨਾਵੇ ਕੀ ਵੱਡੀ ਵਡਿਆਈ ਹਰ ਕਰਤੇ ਆਪ ਵਧਾਈ ਸੇਵਕ ਸਿੱਖ ਸਭ ਵੇਖ ਵੇਖ ਜੀਵਨ ਉਹਨਾਂ ਅੰਦਰ ਹਿਰਦੇ ਭਾਈ ਨਿੰਦਕ ਦੋਸਤ ਵਡਿਆਈ ਵੇਖ ਨਾ ਸਕਣ ਉਹਨਾਂ ਪਰਾਇਆ ਭਲਾ ਨਾ ਸੁਖਾਈ ਕਿਆ ਹੋਵੇ ਕਿਸਹੀ ਕੀ ਝੱਖ ਮਾਰੀ ਜਾਂ ਸੱਚੇ ਸਿਉਂ ਬਨ ਆਈ ਜੇ ਗੱਲ ਕਰਤੇ ਭਾਵੇ ਤਾਂ ਨਿਤ ਨਿਤ ਚੜੇ ਸਵਾਈ ਸਭ

ਸਾਈ ਹੈ ਜਗਤ ਮੈਂ ਹੈ ਤਿੱਥੇ ਹਰ ਸਾਈ ਸਭ ਅੱਗੇ ਸਭ ਆਪੇ ਵਰਤਦਾ ਹਰ ਸੱਚਾ ਨਿਆਈ ਕੁੜਿਆਰਾਂ ਕੇ ਮੁਟ ਮੁਖ ਫਿਟਕੀ ਹੈ ਸੱਚ ਭਗਤ ਵਡਿਆਈ ਸੱਚ ਸਾਹਿਬ ਸੱਚਾ ਨਿਆਂ ਹੈ ਸਿਰ ਨਿੰਦਕ ਛਾਈ ਜਨ ਨਾਨਕ ਸੱਚ ਰਾਧਿਆ ਗੁਰਮੁਖ ਸੁਖ ਪਾਈ ਸਲੋਕ ਮਹੱਲਾ ਤੀਜਾ ਪੂਰੇ ਭਾਗ ਸਤਿਗੁਰ ਪਾਈਏ ਜੇ ਹਰ

ਸਿੱਖ ਸੁਣ ਪਾਏ ਇਹ ਗੁਣੀ ਨਿਧਾਨ, ਸੁਖਦਾਤਾ ਤੇਰੇ ਮਨ ਵਸੈ ਹਮੇ ਜਾਇ ਅਭਿਮਾਨ। ਨਾਨਕ ਨਦਰੀ ਪਾਈਐ ਅੰਮ੍ਰਿਤ ਗੁਣੀ ਨਿਧਾਨ ਪੌੜੀ, ਜਿਤਨੇ ਪਾਤ ਸਾ ਸਹਾਰਾਜ ਖਾਨ ਉਮਰਾਵ ਸਿੱਖਦਾਰ ਹੈ, ਤਿਤਨੇ ਸਭ ਹਰ ਕੇ ਕੀਏ ਜੋ ਕਿਛ ਹਰ ਕਰਾਵੈ ਸੋ।

ਹਰ ਮਹਿਲ ਪਾਵੇ ਗੁਰਬਚਨੀ ਤਿਸ ਜੇਵੜ ਅਵਰ ਨਾਹੀਂ ਕਿਸੇ ਦਾ ਤਾਣ ਰਹਾਉ ਜਿਤਨੇ ਤਨਵੰਤ ਕੁਲਵੰਤ ਮਿਲਖਵੰਤ ਦਿਸੈ ਮਨ ਮੇਰੇ ਸਭ ਬਿਨ ਸਜਾਹੇ ਜਿਉ ਰੰਗ ਕੁਸੰਬ ਕਚਾਣ ਹਰ ਸਤ ਨਿਰੰਜਨ ਸਦਾ ਸੇਵ ਮਨ ਮੇਰੇ ਜਿਤ ਹਰ ਦਰਗਹਿ ਪਾਵੈ ਤੂੰ ਮਾਣ ਬ੍ਰਾਹਮਣ ਖੱਤਰੀ ਸੂਦ ਵੈਸ ਚਾਰ ਵਰਨ ਚਾਰ ਆਸ਼ਰਮ ਹੈ ਜੋ ਹਰ ਧਿਆਵੈ ਸੋ ਪ੍ਰਧਾਨ ਜਿਉ ਚੰਦਨ ਨਿਕਟ ਵਸੈ ਹਿਰਡ ਬੱਪੜਾ ਤਿਉ ਸਤ ਸੰਗਤ

ਪਗ ਮਲ ਮਲ ਧੋਵੈ ਪੰਚ ਪੂਤ ਜਣ ਇਕ ਮਾਏ ਉਤਪੁਜ ਖੇਲ ਕਰ ਜਗਤ ਵੀ ਆਏ ਤੀਨ ਗੁਣਾ ਕੈ ਸੰਗ ਰਚ ਰਚ ਰਚ ਰਸੇ ਇਨ ਕੋ ਛੋੜ ਉਪਰ ਜਨ ਵਸੇ ਕਰ ਕਿਰਪਾ ਜਨ ਲੀਏ ਛੜਾਏ ਜਿਨ ਕੇ ਸੇ ਤਿਨ ਰਖੇ ਹਟਾਏ ਕਹੋ ਨਾਨਕ ਭਗਤ ਪ੍ਰਭ ਸਾਰ ਬਿਨ ਭਗਤੀ ਸਭ ਹੋਏ ਖੁਆਰ ਕੋਂਡ ਮਹੱਲਾ ਪੰਜਵਾਂ ਕਲ ਕਲੇਸ਼ ਮਿਟੇ ਹਰ ਨਾਏ ਦੁੱਖ

ਗੱਡੀ ਬਦਲੇ ਤਿਆਗੀ ਰਤਨ ਛੁੱਟ ਜਾਏ ਤਾਂ ਸੋ ਸੰਚੈ ਜੋ ਹੋਛੀ ਬਾਤ ਮਾਇਆ ਮੋਇਆ ਟੇਡੋ ਜਾਤ ਭਾਗੇ ਤੈ ਲਾਜ ਨਾਹੀ ਸੁਖ ਸਾਗਰ ਪੂਰਨ ਪਰਮੇਸ਼ਰ।

ਸਤਨਾਮ ਸ਼੍ਰੀ ਵਾਹਿਗੁਰੂ।

ਸਤਨਾਮ ਸ਼੍ਰੀ ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੌੜੀ ਸੁਖਮਨੀ ਮਹੱਲਾ ਪੰਜਵਾਂ। ਸਲੋਕ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਮੈ, ਜੁਗਾਦ ਗੁਰੇ ਨਮੈ, ਸਤਿਗੁਰੇ ਨਮੈ, ਸ਼੍ਰੀ ਗੁਰਦੇਵੇ ਨਮੈ ਅਸਪਦੀ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੀ ਮਿਟਾਵੋ। ਸਿਮਰੋ ਜਸ ਬਿਸੰਬਰ ਏਕੈ, ਨਾਮ ਜਪਤਿ ਅਗਣ ਤਨ ਏਕੈ। ਵੇਦ ਪ੍ਰਾਣ ਸਿਮਰਤ ਸਬਦ ਆਖਰ ਕੀਨੇ, ਰਾਮ ਨਾਮ ਇੱਕ ਆਖਰ ਕਿਣਕਾ, ਇੱਕ ਜੇ ਜੀਵ ਵਸਾਵੇ ਤਾਂ ਕੀ ਮਹਿਮਾ ਗਣੀ ਨਾ ਆਵੇ। ਕਾਂਖੀ ਏਕੇ ਦਰਸ ਤਾਰ, ਉਹਨਾਂ ਕਰਮ ਸੰਗ ਮੋਹੇ ਉਧਾਰ, ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਬੇਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਭ ਨਵਸੈ, ਪ੍ਰਭ ਕੈ ਸਿਮਰਨ ਦੁੱਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਲਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਡਰੈ, ਪ੍ਰਭ ਸਿਮਰਤ ਕੁਛ ਵਿਗੜਨ ਲਾਗੈ, ਪ੍ਰਭ ਕੈ ਸਿਮਰਨ ਅਨ ਦਿਨ ਜਾਗੈ, ਪ੍ਰਭ ਕੈ ਸਿਮਰਨ ਪਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁੱਖ ਨਾ ਸੰਤਾਪੈ। ਪ੍ਰਭ ਕਾ ਸਿਮਰਨ ਸਾਧ ਕੇ ਸੰਗ, ਸਰਵ ਨਿਧਾਨ ਨਾਨਕ ਹਰ ਰੰਗ, ਪ੍ਰਭ ਕੈ ਸਿਮਰਨ ਜੇ ਸਿੱਧ ਨਵਨਿਤ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤਵਧ, ਪ੍ਰਭ ਕੈ ਸਿਮਰਨ ਜਪ ਤਾ ਪੂਜਾ, ਪ੍ਰਭ ਕੈ ਸਿਮਰਨ ਬਿਨਸੇ ਦੂਜਾ, ਪ੍ਰਭ ਕੈ ਸਿਮਰਨ ਤੀਰਥ ਇਸਨਾਨੀ, ਪ੍ਰਭ ਕੈ ਸਿਮਰਨ ਦੁਰਗਾ ਮਹਾਨੀ, ਪ੍ਰਭ ਕੈ ਸਿਮਰਨ ਹੋਏ ਸੁਪਾਲਾ, ਪ੍ਰਭ ਕੈ ਸਿਮਰਨ ਸੁਪਾਲ ਫੁਲਾ, ਸੇ ਸਿਮਰਿਆ ਜਿਨੇ ਆਪ ਸਿਮਰਾਈ, ਨਾਨਕ ਤਾ ਕੇ ਲਾਗੋ ਪਾਏ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਧਰੇ ਮੂਚਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੇ, ਪ੍ਰਭ ਕੈ ਸਿਮਰਨ ਸਭ ਕੈ ਸੁਜੇ, ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਤ ਮਾਏ ਸਮਾਏ, ਪ੍ਰਭ ਜੀਵ ਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਰਸ਼ਨ ਦਸਨਾ, ਪ੍ਰਭ ਕੋ ਸਿਮਰਾ ਸੇ ਤਨਵੰਤੇ, ਪ੍ਰਭ ਕੋ ਸਿਮਰਾ ਸੇ ਪਦਵੰਤੇ, ਪ੍ਰਭ ਕੋ ਸਿਮਰਾ ਸੇ ਜਨ ਪਰਵਾਨ, ਪ੍ਰਭ ਕੋ ਸਿਮਰਾ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰਾ ਸੇ ਬੇਮਤਾ ਜੀ, ਪ੍ਰਭ ਕੋ ਸਿਮਰਾ ਸੇ ਸਰਵ ਗਿਰਾਜੇ, ਪ੍ਰਭ ਕੋ ਸਿਮਰਨ ਸੇ ਸੁਖਵਾਸੀ, ਪ੍ਰਭ ਕੋ ਸਿਮਰਨ ਸਦਾ ਅਵਨਾਸੀ, ਸਿਮਰਨ ਤੇ ਲਾਗੇ ਜਿਨੀ ਆਪਦੀ ਹਾਲਾ, ਨਾਨਕ ਜਨ ਕੀ ਮੰਗੇ ਰਵਾਲਾ, ਪ੍ਰਭ ਕੋ ਸਿਮਰਨ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰਨ ਤਿੰਨ ਸਤਿ ਵਲਿਹਾਰੀ, ਪ੍ਰਭ ਕੋ ਸਿਮਰਨ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰਨ ਤਿੰਨ ਸੁਖ ਵਿਆਵੇ, ਪ੍ਰਭ ਕੋ ਸਿਮਰਨ ਤਿੰਨ ਆਤਮ ਜੀਤਾ, ਪ੍ਰਭ ਕੋ ਸਿਮਰਨ ਤਿੰਨ ਨਿਰਮਲ ਰੀਤਾ, ਪ੍ਰਭ ਕੋ ਸਿਮਰਨ ਤਿੰਨ ਅਣਦ ਘਨੇਰੇ, ਪ੍ਰਭ ਕੋ ਸਿਮਰਨ ਹੈ ਵਸੈ ਹਰਨੇਰੇ, ਸੰਤ ਕਿਰਪਾ ਤੇ ਆਂਦੇ ਜਾਗ, ਨਾਨਕ ਸਿਮਰਨ ਪੂਰੇ ਭਾਗ, ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਹੂ ਨਾ ਝੂਰੇ, ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿ ਸਮਾਨੀ, ਪ੍ਰਭ ਕੈ ਸਿਮਰਨ ਨਿਚਲੇ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ, ਪ੍ਰਭ ਕੈ ਸਿਮਰਨ ਅਨੰਦ ਛੁਕਾਰ ਸੁਖ, ਪ੍ਰਭ ਸਿਮਰਨ ਖਾਨ ਤਨ ਪਾਰ, ਸਿਮਰਨ ਸੇ ਜਾ ਜਿਨ ਕੋ ਪਾ ਮਾਇਆ, ਨਾਨਕ ਤਿੰਨ ਜਨ ਸ਼ਰਣੀ ਪਾਇਆ, ਹਰ ਸਿਮਰਨ ਕੋ ਪ੍ਰਗ ਪਟਾਏ, ਹਰ ਸਿਮਰਨ ਲਗ ਬੇਦ ਪਾਏ, ਹਰ ਸਿਮਰਨ ਪਾਏ ਸੇ ਜਤੀਨ ਦਾਤੇ, ਹਰ ਸਿਮਰਨ ਨੀਚੋਂ ਗੁਣ ਜਾਤੇ, ਹਰ ਸਿਮਰਨ ਧਾਰੀ ਸਭ ਤਰਨਾ, ਸਿਮਰ ਸਿਮਰ ਕਾਰਨ ਕਰਨਾ, ਹਰ ਸਿਮਰਨ ਕਿਉ ਸਗਲੇ ਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ, ਕਰ ਕਿਰਪਾ ਜੇ ਸਿਆ ਬਚਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰਦ ਦੁੱਖ ਪੰਜਨਾ, ਘਟ ਘਟ ਨਾਥ ਅਨਾਥ, ਸ਼ਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਤਸਪਤਿ, ਜੈ ਮਾਤ ਪਿਤਾ ਸੁਤ ਮੀਤ ਨ ਪਾਈ, ਮਨ ਊਹਾ ਨਾਮ ਤੇਰੇ ਸੰਗ ਸਾਹੀ, ਜੈ ਮਹਾਂ ਭਿਆਨ ਦੂਜਾ ਦਲੈ, ਤਾਂ ਕੇਵਲ ਨਾਮ ਸੰਗ ਤੇਰਾ ਚੱਲੈ, ਜੈ ਮੁਸ਼ਕਲ ਹੋਵੇ ਤਾਂ ਪਾਰੀ, ਹਰ ਕੋ ਨਾਮ ਕਿਨ ਮਾਏ ਉਧਾਰੀ, ਅਨਕ ਪੁੰਨ ਹੈ ਚਰਨ ਕਰਤ ਨਹੀਂ ਧਰ, ਹਰ ਕੋ ਨਾਮ ਕੋਟ ਪਾਪ ਬਰਹਾਰੈ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੁਖ ਹਨੇਰੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀ, ਹਰ ਕਾ ਨਾਮ ਜਪਤ ਹੋਏ ਸੁਖੀਆ, ਲੱਖ ਕਰੋਰੀ ਬੰਧ ਨਾ ਪਰੈ, ਹਰ ਕਾ ਨਾਮ ਜਪਤ ਨਿਸਤਰ, ਅਨਕ ਮਾਇਆ ਰੰਗ ਦੇਖਣਾ ਬਜਾਵੇ, ਹਰ ਕਾ ਨਾਮ ਜਪਤਿਆ ਕਾਵੇ, ਜੇ ਮਾਰਗ ਜਾਤ ਅਕੇਲਾ, ਤੇ ਹਰ ਨਾਮ ਸੰਗ ਹੋਸੇ ਲੈ, ਸਾਨਾ ਮਨ ਸਦਾ ਧਿਆਈਏ, ਨਾਨਕ ਗੁਰਮੁਖ ਪਰਮ ਗਤ ਪਾਈਏ, ਛੂਟਤ ਨਹੀਂ ਕੋਟ ਲੱਖ ਪਾਹੀ, ਨਾਮ ਚਪੱਤੇ ਪਾਰ ਪੜਾਹੀ, ਅਨਕ ਬਿਗਨ ਜਾਏ ਸੰਗਾਰੇ, ਹਰ ਕਾ ਨਾਮ ਤਤਕਾਲ ਉਧਾਰ, ਅਨਕ ਜੋਨ ਜਨ ਮੈਂ ਮਰ ਜਾਮ, ਨਾਮ ਜਪਤ ਪਾਵੇ ਵਿਸ਼ਰਾਮ, ਹੋ ਮੇਲਾ ਮਲਕ ਉਨਤ ਹੋਵੇ, ਹਰ ਕਾ ਨਾਮ ਕੋਟ ਪਾਪ ਖੋਵੇ, ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਏ ਸਾਧਕ ਸੰਗ, ਜੇ ਮਾਰ ਕੇ ਗਣ ਜਾਏ ਨਾ ਕੋਸਾ, ਹਰ ਕਾ ਨਾਮ ਹੋਆ ਸੰਗ ਦੋਸਾ, ਜੇ ਪੈਂਡੇ ਮਾਇਆ ਦਗਵਾਰਾ, ਹਰ ਕਾ ਨਾਮ ਸੰਗੋ ਜੀਆਰ, ਜਹਾਂ ਪੰਥ ਰਗੋ ਨਸਿਆਨੂ, ਹਰ ਕਾ ਨਾਮ ਤੇ ਨਾਲ ਪਛਾਣੂ, ਜੈ ਮਹਾਂ ਭਿਆਂਤ ਵਧੋ ਕਾਮ, ਤੇ ਹਰ ਕੇ ਨਾਮ ਕੀ ਤੁਮ ਉੱਪਰ ਸ਼ਾਮ, ਜਹਾਂ ਤਿਰਕਮਨ ਦੂਜੇ ਕਰਕੇ, ਤੇ ਨਾਨਕ ਰਮਤ ਵਰਕੇ, ਭਗਤ ਜਨਾ ਕੀ ਵਰਤਨ ਨਾਮ, ਪੰਥ ਜਨਾ ਕੇ ਮਨ ਵਿਸਰਾਮ, ਹਰ ਕਾ ਨਾਮ ਦਾਸ ਕੀ ਓਟ, ਹਰ ਕੇ ਨਾਮ ਉਦਰੇ ਜਨ ਕੋਟ, ਹਰ ਜਸ ਕਰਤ ਸਿੰਧ ਰਾਤ, ਹਰ ਹਰਿ ਔਖਤ ਸਾਧ ਕੁਮਾਤ, ਹਰ ਜਨ ਕੇ ਹਰ ਨਾਮ ਨਿਧਾਨ ਪਾਰ, ਬ੍ਰਹਮ ਜਨ ਕੀ ਨਦਾਨ,
ਮੰਤਰ ਰੰਗ ਤੀ ਰੰਗ ਏਕੇ ਨਾਨਕ ਜਨ ਕੇ ਬੀਰਤ ਬਬੀ ਕੈ ਹਰ ਕਾ ਨਾਮ ਜਨ ਕੋ ਮੁਗਤ ਜੁਗਤ ਹਰ ਕੇ ਨਾਮ ਜਨ ਕੋ ਤੇਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਾ ਪਰਿਣ ਭੰਗ ਹਰ ਕਾ ਨਾਮ ਜਨ ਕੀ ਵੜਿਆਈ ਹਰ ਕੇ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਸ਼ ਨਾਹੀ ਵਿਯੋਗ ਜਨ ਰਤ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੇ ਮਾਲਕ ਜੀਨਾ ਹਰ ਧਨ ਜਨ ਕਹੋ ਆਪ ਪ੍ਰਭ ਦੀਨਾ ਹਰ ਹਰ ਜਨ ਕੇ ਉੜਸਤਾਣੀ ਹਰ ਪ੍ਰਤਾਪ ਜਨ ਅਵਰਣ ਜਾਣੀ ਓਤ ਬੋਧ ਜਨ ਹਰ ਰਸ ਰਤੇ ਸੁਨ ਸਮਾਧ ਨਾਮ ਰਸ ਮਾਥੀ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟਣੀ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾਤੇ ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਕਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣ ਦਰ ਦੁਰਗ ਲਥਾ ਨਾਮ ਕੀ ਮਹਿਮਾ ਸੰਤਰੀ ਦਵਸੈ ਸੰਤ ਪ੍ਰਤਾਪ ਦੁਰ ਸਭ ਨਸੈ ਸੰਤ ਕਾ ਸੰਗ ਵਡਭਾਗੀ ਪਾਈਏ ਸੰਤ ਕੀ ਸੇਵਾ ਨਾਮ ਧਿਆਈਏ ਨਾਮ ਤੁਲ ਕਿਸ਼ੋਰ ਨ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਇ ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸਪਦੀ ਜਾਪਤਾ ਗਿਆਨ ਸਭ ਧਿਆਨ ਘੱਟ ਸ਼ਾਸਤਰ ਸਿਮਰਤ ਵਿਖਿਆਨ ਯੋਗ ਅਭਿਆਸ ਕਰਮ ਧਰਮ ਕਰਿਆ ਸਗਲ ਤਿਆਗ ਮੱਧੇ ਫਿਰਿਆ ਅਨਕ ਪ੍ਰਕਾਰ ਕੀ ਬਹੁ ਜਤਨਾ ਪੁੰਨ ਦਾਨ ਹੋਮੈ ਬਹੁ ਰਤਨਾ ਸਰੀਰ ਕਟਾਏ ਹੋਮੈ ਅਖਾ ਰਾਤੀ ਵਰਤ ਨੇਮ ਕਰਿਆ ਭਗਵਾਨ ਦੀ ਨਹੀਂ ਤੁਰ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀ ਅਖਬਾਰ ਨੌਖੰਡ ਪਿਥਵੀ ਪ੍ਰੈ ਸਰਜੀਵਤ ਮਾਤ ਵਾਸ ਵੀ ਸਰਦੀ ਵਿਆਕਰ ਮਾਏ ਹੋਮਤ ਬ੍ਰਾਹਣ ਕਨਕਾ ਸੁਹਿਆ ਭਰਪੂਮ ਦਾਨ ਨਿਓਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮ ਸਾਧਨ ਨਿਮਕ ਨਿਮਕ ਕਰ ਸ਼੍ਰੀ ਕਟਾਵੈ ਤੋ ਵੀ ਹੋਮੈ ਮੇਰ ਨ ਜਾਵੇ ਹਰ ਕੈ ਨਾਮ ਸਮ ਸਰਗਸ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇ ਛੁੱਟੈ ਗਰਭ ਮਾਨਾ ਮਨ ਤੇ ਹੋਟੈ ਸੋਚ ਕਰਿਆ ਦਿਨ ਸੋ ਰਾਤ ਮਨ ਕੀ ਮੇਰ ਨ ਤਨ ਤੇ ਜਾਤ ਇਸ ਦੇਹੀ ਕਬੋ ਸਾਧਨਾ ਕਰੇ ਮਨ ਤੇ ਕਬੂ ਨਾ ਵਿਖਿਆ ਡਰੈ ਜਲ ਤੋ ਵੈ ਬਧੇ ਅਨੀਤ ਸੁਧ ਕਹਾਂ ਕਾਚੀ ਪੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੋਚ ਬਹੁ ਸਿਆਣ ਜਮ ਕਾ ਪਹੁ ਵਿਆਪੈ ਅਨਕ ਜਤਨ ਕਰ ਤਿਸ਼ਨ ਤ੍ਰਾਪੈ ਭੀਕ ਅਨੇਕ ਗਰਨੀ ਬੋਝੈ ਖੋਟ ਪਾਵ ਦਰਗਾਹ ਨਹੀਂ ਸਿੱਜੈ ਛੂਟਸ ਨਾਹੀ ਉਪੈ ਆਲ ਮੋਹਿ ਵਿਆਪੈ ਮਾਇਆ ਜਾਲ ਅਵਰ ਕਰ ਤੂੰ ਸਗਲੀ ਜਮ ਡਾਨਾ ਗੋਬਿੰਦ ਭਜਨ ਬਿੰਦ ਥਿਲ ਨਹੀਂ ਮਾਨੈ ਹਰ ਕਾ ਨਾਮ ਜਪ ਦੁਖ ਜਾਏ ਨਾਨਕ ਬੋਲੇ ਸਹਿ ਸਫਾਈ ਚਾਰ ਪਦਾਰਥ ਜੇ ਕੋ ਮੰਗੇ ਸਾਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਹਿਰਦੈ ਸਦ ਗਾਵੇ ਜੇ ਕੋ ਆਪਣੀ ਸੋਭਾ ਲੋਰੈ ਸਾਸਾਂ ਗਿਓ ਮੈਂ ਸ਼ੋਰ ਹੈ ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸ਼ਰਣੀ ਪਰੈ ਜੇ ਜਨ ਕੋ ਪਵ ਦਰਸ ਪਿਆਸਾ ਨਾਨਕ ਦਾਖੇ ਬਲ ਬਲ ਜਸ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਸਾਂ ਜਾਖਾ ਮਿੱਟੇ ਪਾਣੇ ਆਪਸ ਖੋਦ ਜਾਣੇ ਨੀਚਾ ਸਹੁ ਗਣੀਏ ਸਭ ਤੇ ਉੱਚਾ ਜਾਖਾ ਮਨ ਹੋਏ ਸਗਲ ਕੀਰੀ ਨਾ ਹਰ ਹਰ ਨਾਮ ਤਿਨ ਕਟ ਕਟ ਚੀਨਾ ਮਾਨੇ ਆਪਣੇ ਤੇ ਬੁਰਾ ਮਿਟਾਨਾ ਪੇਖੈ ਸਗਲ ਸ੍ਰਿਸ਼ਟ ਸਾਜਨਾ ਸੁਖ ਦੁਖ ਜਨ ਸਮਦਿਸ਼ਟਿਤਾ ਨਾਨਕ ਪਾਪ ਪੁੰਨੇ ਲੇਪਾ ਨਿਰਧਨ ਕੋ ਤਨ ਤੇਰੋ ਡਾਉ ਨਿਥਾਵੇ ਕੋ ਨਾਉ ਤੇਰਾ ਥਾਉ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਕਟਾਕੋ ਦੇਹੋ ਦਾਨ ਕਰਨ ਕਰਾਵਣ ਹਰ ਸਵਾਮੀ ਸਗਲ ਕਟਾ ਕੇ ਅੰਤਰ ਜਾਮੀ ਆਪਣੀ ਗਤਮੇ ਜਾਨੋ ਆਪੇ ਆਪਣ ਸੰਗ ਆਪਣਾ ਵਰਾਤੇ ਤੁਮਰੀ ਉਸਤਾ ਤੁਮ ਤੇ ਹੋਏ ਨਾਨਕ ਆਪਣਾ ਜਾਣ ਸਕੋਏ ਸਰਵ ਧਰਮ ਮੈਂ ਸੇਸ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਹ ਸੰਗ ਧਰਮ ਉਤਮਲ ਹੀਰਾ ਸਗਲ ਉਦਮ ਮੈਂ ਉਦਮ ਫਲਾਰ ਕਾ ਨਾਮ ਜਪੋ ਜੀ ਸਕਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸਨ ਰਸਨ ਵਿਖਾਣੀ ਸਗਲ ਥਾਂ ਤੇ ਉਤਮ ਥਾਂ ਨਾਨਕ ਜੀ ਗੜ ਵਸੈ ਹਰ ਨਾਮ ਸਲੋਕ ਨਿਰਗੁਣ ਯਾਰੇ ਆਨਿਆ ਸੋ ਪ੍ਰਭ ਸਦਾ ਸਮਾਲ ਜਿਨ ਕੀਆ ਤੇ ਚੀਤ ਰੱਖ ਨਾਨਕ ਨਿਭੀ ਨਾਲ ਅਸਪਦੀ ਰਮਈਆ ਕੇ ਗੁਣਚੇਤ ਪ੍ਰਾਣੀ ਕਵਨ ਮੂਲ ਦੇ ਕਵਨ ਦੇ ਸਥਾਨੀ ਜੰਤੂ ਸਾਹ ਸਵਾਰ ਸ਼ਿੰਗਾਰਿਆ ਗਰਭਗਨ ਮੈਂ ਜਿਨੇ ਉਭਾਰਿਆ ਬਾਰ ਵਿਵਸਥਾ ਤੁਝੇ ਪਿਆਰਿਆ ਦੂਧ ਪਰ ਜੋਨ ਭੋਜਨ ਸੁਖ ਸੂਦ ਬਿਰਧ ਪਿਆਉ ਪਰ ਸਾਗ ਸਹਿਨ ਮੌਕਾ ਪਿਆਉ ਬੈਠ ਕੋ ਦੈਨੀ ਨਿਰਗੁਣ ਗੁਣ ਕਸ਼ ਨ ਬੂਝੇ ਬਖਸ਼ ਲਿਓ ਤੋ ਨਾਨਕ ਸੀਜਾ ਜੀ ਪ੍ਰਸਾਦ ਤਾਰੇ ਉੱਪਰ ਸੁਖ ਵਸੈ ਸੁਤ ਪ੍ਰਹਤ ਮੀਤ ਬਣਤਾ ਸੰਗ ਹਸੈ ਜੀ ਪ੍ਰਸ਼ਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਭਾਵ ਕਾ ਮੁੱਲ ਜੇ ਪ੍ਰਸ਼ਾਦ ਭੋਗੈ ਸਭ ਰਸਾ ਸਗਲ ਸਮੱਗਰੀ ਸੰਗ ਸਾਧ ਵਸਾ ਦੀਨੇ ਹਸਤ ਭਾਵ ਕਰਨੇ ਤਰਸਣਾ ਤਿਸੇ ਤਿਆਗ ਵਰ ਸੰਗ ਰੱਖਣਾ ਇਸੇ ਦੁੱਖ ਮੁੜੇ ਅੰਧ ਵਿਆਪੇ ਨਾਨਕ ਕਾਲ ਲਿਓ ਪ੍ਰਭ ਵਿਆਪੇ ਆਦੰਤ ਜੋ ਰਾਖਣ ਹਾਰ ਤੇ ਸੁਪ੍ਰੀਤਨ ਕਰ ਗਵਾਰ ਜਾ ਕੇ ਸੇਵਾ ਨਵ ਨਿਤ ਪਾਵੈ ਤਾਸਿਓ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਾ ਸਦਾ ਹਜ਼ੂਰੇ ਤਾਂ ਕੋ ਅੰਧਾ ਜਨ ਦੂਰ ਜਾ ਕੇ ਟਹਿਲ ਪਾਵੈ ਦਰਗਾਹ ਮਾਨ ਤਿਸੇ ਸਾਰੇ ਮੁਕਦੇ ਜਾਣ ਸਦਾ ਸਦਾ ਇਹ ਪੂਰਨ ਹਾਰ ਨਾਨਕ ਰਾਖਣ ਹਾਰ ਪਾ ਰਤਨ ਤਿਆ ਖੋਡੀ ਸੰਗ੍ਰਿਤ ਹੈ ਸਾ ਛੋਟ ਛੋਟ ਸੰਗ ਮੱਛੈ ਜੋ ਛੱਡਣਾ ਸੋ ਸਥਿਰ ਕਰ ਮਨ ਜੋ ਹੋਣ ਸੋ ਦੂਰ ਪ੍ਰਾਣੈ ਛੋੜ ਜਾਏ ਤਿਸ ਕਾ ਸਰਮ ਕਰੇ ਸੰਗ ਸਾਈ ਤਿਸ ਪਰਾਰਾ ਚੰਦਰ ਲੈ ਬਹੁਤਾ ਰੰਤ ਹੋਏ ਗਰ ਧੁਪ ਪ੍ਰੀਤ ਪ੍ਰਸਮ ਸੰਗ ਹੋਏ ਅੰਧ ਗੂਪ ਮੈਂ ਪਤ ਵਿਗਰਾਲ ਨਾਨਕ ਕਰ ਲਿਓ ਪ੍ਰਭ ਦਿਆਲ ਕਰਤੂਤ ਪਸੂ ਕੀ ਮਨ ਚਾਦ ਲੋਕ ਵਿਚਾਰਾ ਕਰੇ ਦਿਨ ਰਾਤ ਬਾਹਰ ਪੇਖ ਅੰਤਰ ਮਲ ਪਾਇਆ ਸ਼ਬਸ਼ਨਾ ਕੁਛ ਕਰੇ ਛਪਾਇਆ ਬਾਹਰ ਗਿਆਨ ਤਾਂ ਨਿਸ਼ਨਾ ਨੇ ਅੰਤਰ ਵਿਆਪੇ ਲੋਹ ਸੁਹਾ ਨੇ ਅੰਤਰ ਅਗਨ ਬਾਰ ਤਨ ਸੁਹਾਗੜ ਪਾਤਰ ਕੈਸੇ ਤਰਿਆ ਤਾਂ ਜੈ ਕੇ ਅੰਦਰ ਵਸੈ ਪਵਾਪ ਨਾਨਕ ਤੇ ਜਨ ਸਹਿਜ ਸਮਾ ਸੁਣੇ ਅੰਧਾ ਕਿਸੇ ਮਾਰਗ ਪਾਵੇ ਕਰ ਗਾ ਲਿਓ ਨਿਭਾਵੇ ਗਾਂ ਬਜਾਰਤ ਬੂਝੇ ਡੋਰਾ ਨਿਸਕਈ ਹੋ ਤੇ ਸਮਝੇ ਪੋਰਾ ਕਾਂ ਸਿਰਪਤ ਗਾਵੇ ਗੁੰਗ ਜਤਨ ਕਰੇ ਤੋ ਵੀ ਸਰਭੰਗ
कै पिंगुल पर्वत पर पवन नहीं हो तू उस गवन करतार करुणा मैं दीन बेनती करे नानक तुमरी कृपा तरे संग साई स्वामी ने चीज जो भी रही था शिव प्रीत बलुआ की गृह पितर वसे नंद केल माया रंग रसा दिलकर मन मन प्रतीत काल नहीं आवे मूढ़े चीत वैर विरोध काम क्रोध मोह झूठ विकार महा लोभ त्रोह याहू जुगत बयाने के जन्म नानक राग लिवापन कर करम तू ठाकर तू पैर दास जियो पिंड सब तेरी रास तुम मात पिता बारक तेरे तुमरी कृपा में सुख नेरे कोई न जाने तुमरा अंत उचे थे उचा भगवान सर समग्री तुमरे सूत्र धारी तुम ते हो सो आज्ञाकारी तुमरी गत में तुम्हें जानी नानक दास सदा कुरबानी श्लोक दीन हार प्रभ छोड़ कह लागे अन सुहाए नानक कौन सी जही बिन वै भज जय अस्पदी दस वस्तुल पाछे भावे कुस कांड विकोड़ गुवावे एक बिना दि दस पी हिरले तो मूड़ा को का करे जिष्ठा कर से नाही चारा था को की जय सत नमस्कार जाके मन लागा प्रा मीठा सर सुखता हूँ मन बूटा जे जने अपना हुक्म बनाया सर तुक नानक तिन पाया अगण साहो अपनी दिरास कात पीत वरते आनंद उलास अपनी अमान का बार साहो लिया ज्ञानी मन रोस करे अपनी बरती था भी खोवे पर उसका विश्वास न होवे जिसकी वस्ते से आगे राखे प्रभु की आगे माने माथे उससे चौकन करे निहाल नानक साहेब सदा दयाल नानक बांध माया खे सर पर हो जानेत बिर की छाया सिव रंग लावे हो बिन से मन पछतावे जो दिसे सो चालन हार लपटे हो थे अंधंधार बटाउ से जो लावे नहीं था को अथनावे के मन के नाम की भी सुखदाई ना कर कृपा नानक आप ले लाई मिथ्या तन तन कुटुंब सवाया मिथ्या हम ममता माया मिथ्या राजवंतन बाल मिथ्या काम क्रोध विकराल मिथ्या रथ हस्तियां सुवस्त्रा मिथ्या रंग संभाया भीख हस्ता मिथ्या त्रो मोह अवमान मिथ्या पशु प्रकृत गुमान अस्त्र भग सात की शरण नानक जब जब जी विहार के चरण मिथ्या सिर पर निंदा सुने मिथ्या पर दर्व को हेरे मिथ्या निद्र पीकत पर दे रूपाद मिथ्या रत्ना भोजन अनुस्वाद मिथ्या चरण पर विकार को तावे मिथ्या मन पर लोल पावे मिथ्या तन नहीं पर उपकार मिथ्या भाष लेत बेकार बिन भूजे मिथ्या सफ है सफल दे

ਜਿਸ ਭਾਵੇ ਤੇ ਲੈਲਾ ਲੈ ਥਾਨ ਥਨੰਤਰ ਰਿਹਾ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਕ ਨਿਮਕ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਔਰ ਲੋਭੋ ਬਿਨ ਜਾਇ ਆਮੇਵ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸਾਦ ਸਤੀ ਅੰਮ੍ਰਿਤ ਗਾਏ ਤੇ ਸਾਗਰ ਕੋ ਰਖ ਮਨ ਮਾਹੇ ਜੇ ਪ੍ਰਸਾਦ ਸੁਗੰਧਤਾ ਲਾਭੈ ਤਿਸ ਕੋ ਸਿਮਰ ਪਰਮ ਗਤ ਪਾਵੈ ਜੇ ਪ੍ਰਸਾਦ ਸਹਿ ਸੁਖ ਮੰਦਰ ਤਿਸਾ ਸਹਿ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾਟ ਪੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆਵਨ ਜੋਗ ਜੇ ਪ੍ਰਸਾਦ ਪਾਠ ਪਟੰਬਰ ਹਟਾਵੈ ਤਿਸੇ ਤਿਆਗ ਕਤਬ ਲਪਾਵੈ ਜੇ ਪ੍ਰਸਾਦ ਸੁਖ ਸਹੀ ਸੋਈ ਜੈ ਮਨ ਆਠ ਪੈਰ ਤਾਂ ਕਾ ਜਸ ਗਵੀ ਜੈ ਜੇ ਪ੍ਰਸਾਦ ਤੋਂ ਸਭ ਕੋ ਮਨ ਹੈ ਮੁਕਤਾ ਕੁਜ ਰਸਨ ਖਾਨ ਜੇ ਪ੍ਰਸਾਦ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਬ ਦਰਗਾਮਨ ਪਾਵੈ ਨਾਨਕ ਪਾਤਸ਼ਾਹ ਦੀ ਕਰ ਜਾਵੈ ਜੇ ਪ੍ਰਸਾਦ ਉਹ ਕੰਚਨ ਦੇਹੀ ਲਿਵ ਲਾਭ ਹੋ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਰਾਹ ਓਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਕਹਿ ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸ਼ਰਨੀ ਪਰ ਠਾਕਰ ਭਾਵ ਥਾਕ ਜੇ ਪ੍ਰਸਾਦ ਤੁਸ ਕੋ ਨਾ ਪਹੁੰਚੇ ਮਨ ਸਾਧ ਸਾਧ ਸਿਮਰੋ ਪ੍ਰਭੂ ਜੇ ਜੇ ਪ੍ਰਸਾਦ ਭਾਈ ਦੁਰਲਭ ਦੇਹ ਨਾਨਕ ਦਾ ਕੀ ਭਗਤ ਕਰੇ ਜੇ ਪ੍ਰਸਾਦ ਭੁਕਨ ਪੈਰੀ ਜੇ ਮਨ ਤੇ ਸਿਮਤ ਗਾਲ ਸਕੀ ਜੈ ਜੇ ਪ੍ਰਸਾਦ ਹਸਵ ਹਸਤ ਸਵਾਰੀ ਮਨ ਤੇ ਸਭ ਕੋ ਕਹੁ ਨਵਸਾਰੀ ਜੇ ਪ੍ਰਸਾਦ ਭਾਗ ਮਿਲਕ ਧਨਾ ਰਾਗ ਪ੍ਰਵੇ ਪਾਇਆ ਆਪਣੀ ਮਨਾ ਜਿਨ ਤੇਰੀ ਮਨ ਬਣਤ ਬਣਾਈ ਉੱਠਤ ਬੈਠ ਸਾ ਤਿਸੈ ਧਿਆਈ ਤਿਸੈ ਧਿਆਏ ਜੋ ਇੱਕ ਲੱਖਿਆ ਹੀ ਹਾਂ ਨਾਨਕ ਦੇ ਰੱਖਿਆ ਜੇ ਪ੍ਰਸਾਦ ਕਰੇ ਪੁਨ ਬਹੁਦਾਨ ਮਨ ਆਠ ਫਿਰ ਕਰ ਦਿਸ ਕਾ ਧਿਆਨ ਜੇ ਪ੍ਰਸਾਦ ਹੋ ਚਾਰ ਵਿਹਾਰੀ ਤੇ ਸਭ ਕੋ ਸਾ ਸਾਚਦਾਰੀ ਜੇ ਪ੍ਰਸਾਦ ਰਹਿ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਨੂਪ ਜੇ ਪ੍ਰਸਾਦ ਤੇ ਨੀਕੀ ਜਾ ਸੋ ਪ੍ਰਭ ਸਿਮਰ ਸਦਾ ਦਰਾ ਜੇ ਪ੍ਰਸਾਦ ਤੇਰੀ ਗਤ ਰਹੇ ਗੁਰ ਪ੍ਰਸਾਦ ਨਾਨਕ ਜਸ ਕਹਿ ਜੇ ਪ੍ਰਸਾਦ ਸੁਣਿਆ ਕਰੁਣਾ ਜੇ ਪ੍ਰਸਾਦ ਪੇਖੇ ਬਿਸਮਾ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਵਸਣਾ ਜੇ ਪ੍ਰਸਾਦ ਹਸ ਕਰ ਚੱਲੇ ਜੇ ਪ੍ਰਸਾਦ ਸੰਪੂਰਨ ਫਲ ਹੈ ਜੇ ਪ੍ਰਸਾਦ ਪਰਮ ਗਤ ਪਾਵੈ ਜੇ ਪ੍ਰਸਾਦ ਸੁਖ ਸਹਿਜ ਸਮਾਵੈ ਸਭ ਪ੍ਰਭ ਦਿਆ ਵਰਗਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੋਂ ਪ੍ਰਗਟ ਸੰਸਾਰ ਤੇ ਸਭ ਕੋ ਮੂਲ ਨਾ ਮਨੋ ਇਜ਼ਹਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇਮਨ ਮੂਰਤ ਦਾ ਕੋ ਜਾਪ ਜੇ ਪ੍ਰਸਾਦ ਦੇ ਕਾਰਜ ਪੂਰੇ ਤੇ ਜਨ ਮਨ ਸਦਾ ਸੂਰੇ ਜੇ ਪ੍ਰਸਾਦ ਤੋਂ ਪਾਵੈ ਸਾਚਰੇ ਮਨ ਮੇਰੇ ਤੂੰ ਦਾ ਸਿਵਰਾ ਜੀ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾ ਭਜ ਪੈ ਜਪ ਸੋਏ ਆਪ ਜਪਾਏ ਜਪੈ ਸੁਨਾਓ ਆਪ ਗਵਾਏ ਸਵਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਕਾਸ਼ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਵਸੈ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ ਸਰਗੁਣ ਦਾਨ ਪ੍ਰਭ ਤੇਰੀ ਮਾਇਆ ਆਪੋ ਕਿਸ਼ਨ ਕਿਨ ਹੋ ਲਿਆ ਜਿਤ ਜਿਤ ਲਾਵੋ ਤਿਤ ਲਗਿਆ ਹਰਨਾਥ ਨਾਨਕ ਇਨ ਕਿਆ ਕਛੁ ਨਾ ਹਸ ਲੋਕ ਅਗਮ ਅਗਾਤ ਪਾਰ ਬ੍ਰਹਮ ਸੋਏ ਜੋ ਜੋ ਕਹਿ ਸਮਗਤਾ ਹੋਏ ਸੁਣ ਮੀਤਾ ਨਾਨਕ ਬਿਨਵੰਤਾ ਸਾਹਿਬ ਜਨਾ ਕੀ ਅਚਰਜ ਕਥਾ ਅਸ਼ਟਪਦੀ ਸਤਿ ਸੰਗ ਮੁਖੋ ਜਲੋ ਸਤਿ ਸੰਗਲ ਸੋਈ ਕੋਤ ਸਾਧ ਸੰਗ ਮਿਟੈ ਮਾਨ ਸਤਿ ਸੰਗ ਪ੍ਰਗਟੈ ਸੁਖ ਗਿਆਨ ਸਾਧਕ ਸੰਗ ਪੁਜੈ ਪ੍ਰਭ ਮੇਰਾ ਸਾਧ ਸੰਗ ਸਭ ਉਥਨੇ ਵੇਰਾ ਸਾਧਕ ਸੰਗ ਭਾਈ ਨਾਮ ਰਤਨ ਸਾਧਕ ਸੰਗ ਇੱਕ ਉੱਪਰ ਜਤਨ ਸਾਧ ਕੀ ਮਹਿਮਾ ਵਰਣਾ ਕੌਣ ਪ੍ਰਾਣੀ ਨਾਨਕ ਸਾਧ ਕੀ ਸੋਭਾ ਬ੍ਰਹਮਾ ਹੈ ਸਮਾਨੀ ਸਾਧਕ ਸੰਗ ਗੋਚਰ ਮੇਲਾ ਸਾਧਕ ਸੰਗ ਸਦਾ ਪ੍ਰਫੁੱਲਾ ਸਾਧ ਸੰਗ ਆਵੈ ਬਸ ਪੰਚਾ ਸਾਧ ਸੰਗ ਮਨੁਦਰਾ ਪੁੰਚਾ ਸਾਧ ਸੰਗ ਹੋ ਸਭ ਕੀ ਰਹਿਣ ਸਾਧਕ ਸੰਗ ਮਨੋਹਰ ਭੈਣ ਸਾਧਕ ਸੰਗ ਨ ਕਥੂ ਤਾਵੈ ਸਾਧ ਸੰਗ ਅਸਥਿਤ ਮਨ ਪਾਵੈ ਸਾਧਕ ਸੰਗ ਮਾਇਆ ਦੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੈ ਸੰਗ ਮਹਾਪਨੀਤ ਸਾਧ ਸੰਗ ਕੇ ਸਿਵ ਨਿਬੈਰ ਸਾਧਕ ਸੰਗ ਨਾ ਬੀਗਾ ਪੈਰ ਸਾਧਕ ਸੰਗ ਨਾ ਇੱਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧਕ ਸੰਗ ਨਾ ਹੀ ਤਪ ਸਾਧਕ ਸੰਗਤ ਜੈ ਸਭ ਵਿਆਹ ਵਿਆਹ ਪੈ ਜਾਣਾ ਸਾਧ ਬਿਠਾਈ ਨਾਨਕ ਸਾਹਿਬ ਪ੍ਰਭੂ ਬਣੇ ਆਈ ਸਾਧਕ ਸੰਗ ਨ ਕਬੂ ਤਾਵੇ ਸਾਧਕ ਸੰਗ ਸਦਾ ਸੁਖ ਪਾਵੈ ਸਾਧ ਸੰਗ ਵਸਤਕ ਗੋਚਰ ਰਹੇ ਸਾਧੂ ਕੈ ਸੰਗ ਅਧਰ ਸੈ ਸਾਧਕ ਸੰਗ ਸਹਿ ਤੁਹਾਨੂੰ ਉੱਚੇ ਸਾਧੂ ਕੇ ਸਮੈਲ ਪੂਛੇ ਸਾਧਕ ਸੰਗ ਦਰਾ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੇ ਕੁਰਬਾਨ ਸਾਧਕ ਸੰਗ ਸਭ ਕੋਲ ਉਧਾਰਾ ਸਾਧ ਸੰਗ ਸਾਧਨ ਮੀਤ ਕੋਟਾ ਮੰਡੇ ਸਤਾਰ ਹੈ ਸਾਧੂ ਕੇ ਸਸੋਧਨ ਪਾਵੈ ਜਿਸ ਥਾਂ ਤੇ ਸਭ ਕੋ ਪ੍ਰਸਾਦ ਹੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੋ ਬਸੁਰ ਦੇਵਾ ਸਾਧੂ ਕੇ ਸਭ ਪਾਪ ਰਹਿਣ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕ ਸੰਗ ਸਰਬ ਥਾਨ ਗਮ ਨਾਨਕ ਸਾਧ ਕੇ ਸੰਗ ਸਫਲ ਜਨਮ ਸਾਧਕ ਸੰਗ ਨਾ ਹੀ ਖੁਸ਼ਕਾਲ ਦਰਸ਼ਨ ਪੇਟ ਦੋਤ ਨਿਹਾਲ ਸਾਧਕ ਅੰਕ ਲੋਕ ਧਰਿਆ ਸਾਧਕ ਸੰਗ ਨਰਕ ਭਰਾ ਰਿਹਾ ਸਾਧਕ ਸੰਗ ਹਾਂ ਸੁਹੇਲਾ ਸਾਧ ਸੰਗ ਵਿਛੜਤਰ ਪਹਿਲਾ ਜੋ ਇੱਛਾ ਸੋਈ ਫਲ ਪਾਵੇ ਸਾਧਕ ਸੰਗ ਨਾ ਬਿਰਤਾ ਜਾਵੇ ਪਾਰ ਬ੍ਰਹਮ ਸਾਧ ਰੇ ਦਵਸੈ ਨਾਨਕ ਉਦਰੇ ਸਾਧ ਸੁਨ ਰਸੈ ਸਾਧਕ ਸੰਗ ਸੁਨੋਹਰ ਨਾਓ ਸਾਧਕ ਸੰਗ ਹਰ ਕੇ ਗੁਣ ਗਾਓ ਸਾਧਕ ਸੰਗ ਨਾ ਮੰਨ ਤੇ ਵਿਸਰੇ ਸਾਧ ਸੰਗ ਸਰ ਪਰ ਨਿਸਤਰੇ ਸਾਧਕ ਸੰਗ ਲਗਿਆ ਪ੍ਰਭ ਮੀਠਾ ਸਾਧੂ ਕੇ ਸੰਗ ਘਟ ਘਟ ਡੀਠਾ ਸਾਧ ਸੰਗ ਭਈ ਆਗਿਆਕਾਰੀ ਸਾਧ ਸੰਗ ਭਈ ਹਮਾਰੀ ਸਾਧਕ ਸੰਗ ਮਿਟੇ ਸਭ ਰੋਗ ਨਾਨਕ ਸਾਧ ਪੇਟੇ ਸੰਯੋਗ ਸਾਧ ਕੀ ਮਹਿਮਾ ਵੇਦਨ ਜਾਣਾ ਜੇਤਾ ਸੁਣਿਆ ਤੇ ਤਵ ਗਿਆਨਾ ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਪ੍ਰਭੂ ਸਾਧ ਕੀ ਸੋਭਾ ਕਾ ਨਾ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਉੱਚੀ ਉੱਚੀ ਸਾਧ ਕੀ ਸੋਭਾ ਮੋਚਤੇ ਮੋਦੀ ਸਾਧ ਕੀ ਸੋਭਾ ਸਾਧ ਬਣਿਆਈ ਨਾਨਕ ਸਾਧ ਪ੍ਰਭ ਭੇਦ ਨਾ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ

ਕਹਿ ਕਸ ਬਿਨ ਕੋਏ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸਪਦੀ। ਬ੍ਰਹਮ ਗਿਆਨੀ ਸੁਧਾ ਨਿਰਲੇਪ ਜੈਸੇ ਜਲ ਮੈਂ ਕਮਲਾ ਲੇਪ। ਬ੍ਰਹਮ ਗਿਆਨੀ ਸੁਧਾ ਨਿਰਦੋਖ ਜੈਸੇ ਸੂਰ ਸਿਵ ਕੋ ਸੋਖ। ਬ੍ਰਹਮ ਗਿਆਨੀ ਕਹਿ ਦਿਸ ਸਮਾਨ ਜੈਸੇ ਰਾਧ ਰੰਗ ਕੋ ਲਾਗਿਆ ਤਿਲ ਭਵਾਨ। ਬ੍ਰਹਮ ਗਿਆਨੀ ਕਹਿ ਧੀਰ ਜੇ ਕਿਉਂ ਵਸਦਾ ਕਹੂ ਖੋਦੈ ਕਹੂ ਚੰਦਨ ਲੇਪ। ਬ੍ਰਹਮ ਗਿਆਨੀ ਕਹਿ ਗਨਾਹੋ ਨਾਨਕ ਕਿਉਂ ਪਾਓ ਕਸ ਐਸ ਪਾਓ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲ ਜੈਸੇ ਮੈਂ ਨਾ ਲਾਗੇ ਜਰਾ। ਬ੍ਰਹਮ ਗਿਆਨੀ ਕਹਿ ਮਨ ਹੋਏ ਪ੍ਰਕਾਸ਼ ਜੈਸੇ ਤਰ ਪ੍ਰਕਾਸ਼। ਬ੍ਰਹਮ ਗਿਆਨੀ ਕਹਿ ਮਿੱਤਰ ਸਤਰ ਸਮਾਨ। ਬ੍ਰਹਮ ਗਿਆਨੀ ਕਹਿ ਨਾ ਹੀ ਅਪਮਾਨ। ਬ੍ਰਹਮ ਗਿਆਨੀ ਉੱਚੇ ਉੱਚਾ ਮਨੇ ਆਪਣੇ ਸਭ ਦੇ ਨੀਚਾ। ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭਾਵ ਕਰੇ। ਬ੍ਰਹਮ ਗਿਆਨੀ ਸਗਲ ਕੀ ਨਾ ਆਤਮ ਰਸ। ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉੱਪਰ ਮੈਂ। ਬ੍ਰਹਮ ਗਿਆਨੀ ਜੇ ਕੁਛ ਬੋਲਣ ਪਹਿਆ। ਬ੍ਰਹਮ ਗਿਆਨੀ ਸਦਾ ਸੁੰਦਰ ਸੀ। ਬ੍ਰਹਮ ਗਿਆਨੀ ਕੀ ਦਿਸ ਸਮਤਵਰ ਸੀ। ਬ੍ਰਹਮ ਗਿਆਨੀ ਬੰਧਨ ਤੇ ਮੁਕਤਾ। ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ। ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ। ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਬ੍ਰਹਮ ਗਿਆਨੀ ਕੋ ਪ੍ਰਿਆਸ। ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼। ਬ੍ਰਹਮ ਗਿਆਨੀ ਕਾ ਗਰੀਬੀ ਸਮਾਹ। ਬ੍ਰਹਮ ਗਿਆਨੀ ਪਰਉਪਕਾਰ ਮਾਹ। ਬ੍ਰਹਮ ਗਿਆਨੀ ਕਾ ਨਾ ਹੀ ਧੰਦਾ। ਬ੍ਰਹਮ ਗਿਆਨੀ ਨਿਰਥਾਵਤ ਬੰਦਾ। ਬ੍ਰਹਮ ਗਿਆਨੀ ਕਿਹਾ ਹੋਏ ਸਫਲਾ। ਬ੍ਰਹਮ ਗਿਆਨੀ ਸੋ ਫਲ ਫੁਲਾ। ਬ੍ਰਹਮ ਗਿਆਨੀ ਸੰਸਲ ਉਧਾਰ ਨਾਨਕ। ਬ੍ਰਹਮ ਗਿਆਨੀ ਜਪੈ ਸਗਲ ਸੰਸਾਰ। ਬ੍ਰਹਮ ਗਿਆਨੀ ਕੇ ਰੰਗ। ਬ੍ਰਹਮ ਗਿਆਨੀ ਕੇ ਵਸੈ ਪ੍ਰਭ ਸੰਗ। ਬ੍ਰਹਮ ਗਿਆਨੀ ਕੇ ਨਾਮ ਆਧਾਰ। ਬ੍ਰਹਮ ਗਿਆਨੀ ਕੇ ਨਾਮ ਪਰਵਾਰ। ਬ੍ਰਹਮ ਗਿਆਨੀ ਸਦਾ ਸਜਾਦ। ਬ੍ਰਹਮ ਗਿਆਨੀ ਅਭੋਤਿਆਗਤ। ਬ੍ਰਹਮ ਗਿਆਨੀ ਕੇ ਮਨ ਪਰਮਾਨੰਦ। ਬ੍ਰਹਮ ਗਿਆਨੀ ਕੇ ਕਰ ਸਦਾ ਆਨੰਦ। ਬ੍ਰਹਮ ਗਿਆਨੀ ਸੋ ਸਹਿਜ ਨਿਵਾਸ ਨਾਨਕ। ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼। ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ। ਬ੍ਰਹਮ ਗਿਆਨੀ ਇੱਕ ਸੰਘ ਹਿੱਤ। ਬ੍ਰਹਮ ਗਿਆਨੀ ਕੇ ਹੋਏ ਚੰਦ। ਬ੍ਰਹਮ ਗਿਆਨੀ ਕਾ ਨਿਰਮਲ ਮੰਤ। ਬ੍ਰਹਮ ਗਿਆਨੀ ਜਿਸ ਕਰੈ ਪ੍ਰਵਿਆਪ। ਬ੍ਰਹਮ ਗਿਆਨੀ ਕਾ ਵੱਡ ਪ੍ਰਤਾਪ। ਬ੍ਰਹਮ ਗਿਆਨੀ ਕਾ ਦਰਸ ਵੱਡ ਪਾਗੀ ਪਾਈ ਹੈ। ਬ੍ਰਹਮ ਗਿਆਨੀ ਕਾ ਪਰਮਲ ਚਾਹੀ ਹੈ। ਬ੍ਰਹਮ ਗਿਆਨੀ ਕੋ ਖੋਜਾ ਮਹੇਸ਼ਰ ਨਾਨਕ। ਬ੍ਰਹਮ ਗਿਆਨੀ ਆ ਪਰਮੇਸ਼ਰ। ਬ੍ਰਹਮ ਗਿਆਨੀ ਕੀਮਤ ਗਾਉਣ ਵਖਾਣ ਹੈ। ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਨ। ਬ੍ਰਹਮ ਗਿਆਨੀ ਬ੍ਰਹਮ ਗਿਆਨੀ ਕਾ ਧਿਆਨ ਜਾਦਾ ਕਰ। ਬ੍ਰਹਮ ਗਿਆਨੀ ਸਰਵ ਕੱਢਾ ਕਰ। ਬ੍ਰਹਮ ਗਿਆਨੀ ਕਿਵੇਂ ਗਾਉਣ ਵਖਾਣ ਹੈ ਨਾਨਕ। ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਨ ਹੈ। ਬ੍ਰਹਮ ਗਿਆਨੀ ਕਾ ਅੰਤਰ ਪਾਰ ਨਾਨਕ। ਬ੍ਰਹਮ ਗਿਆਨੀ ਕੋ ਸਦਾ ਨਮਸਕਾਰ। ਬ੍ਰਹਮ ਗਿਆਨੀ ਸਭ ਸਿਸ਼ਟ ਕਾ ਕਰਤਾ। ਬ੍ਰਹਮ ਗਿਆਨੀ ਸਭ ਜੀਵਿਆ ਨਹੀਂ ਮਰਤਾ। ਬ੍ਰਹਮ ਗਿਆਨੀ ਮਗਤ ਜੁਗ ਜੀ ਕਾ ਦਾਤਾ। ਬ੍ਰਹਮ ਗਿਆਨੀ ਪੂਰਨ ਪੁਰਖ ਦਾਤਾ। ਬ੍ਰਹਮ ਗਿਆਨੀ ਅਨਾਥਕ ਨਾਥ। ਬ੍ਰਹਮ ਗਿਆਨੀ ਕਾ ਸਭ ਉੱਪਰ ਹਾਥ। ਬ੍ਰਹਮ ਗਿਆਨੀ ਕਾ ਸਕਲਾਕਾਰ। ਬ੍ਰਹਮ ਗਿਆਨੀ ਆਪ ਨਿਰੰਕਾਰ। ਬ੍ਰਹਮ ਗਿਆਨੀ ਕੀ ਸਭ ਬ੍ਰਹਮ ਗਿਆਨੀ ਬਣੀ ਨਾਨਕ। ਬ੍ਰਹਮ ਗਿਆਨੀ ਸਿਰਵ ਕਤਰੀ ਸਲੋਕ ਉਰਧਾਰ ਜੋ ਅੰਤਰ ਨਾਮ ਸਰਮ ਮੈਂ ਭੀਖੇ ਭਗਵਾਨ। ਨਿਮਕ ਨਿਮਕਰ ਠਾਕੁਰ ਨਮਸਕਾਰ ਹੈ ਨਾਨਕ। ਉਹ ਅਪਰਸ ਸਗਲ ਨਿਸਤਾਰ ਅਸਤਪਾਦੀ। ਮਿੱਥੇ ਨਾ ਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਦਨ ਜਤ ਪਰਤਰ ਰੂਪ ਨ ਭੇਖੇ ਨੇਤਰ ਸਾਧ ਕੀ ਟਹਿਲ ਸੰਸੰਗ ਹਿਤ ਕਰਨਾ ਸੁਣਾ ਕਾਹੂ ਕੀ ਨਿੰਦਾ। ਸਭ ਤੇ ਜਾਣੇ ਆਪਸ ਕੋ ਮੰਦਾ ਗੁਰ ਪ੍ਰਸਾਦ ਵਿਖੇ ਅਪਰਾਰ ਹੈ। ਮਨ ਕੀ ਵਾਸਨਾ ਮਨ ਤੇ ਟਰ ਹੈ। ਇੰਦਰੀ ਜਿੱਤ ਪੰਚ ਦੋਖ ਤੇ ਰਹਿਤ ਨਾਨਕ ਹੁਕਮ ਦੇਖੋ ਐਸਾ ਪਰਸ ਵੈਸਨੋ ਸੋ ਜਿਸ ਉਪਰ ਸੋ ਪ੍ਰਸੰਨ। ਵਿਸ਼ਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤੋ ਵੈ ਨੇ ਕਰਮ ਦੇਸ ਵੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਿਬੰਧ ਹੈ। ਕੇਵਲ ਭਗਤ ਕੀਰਤਨ ਸੰਗਰਾਚੇ ਮੰਤਰ ਨਿਅੰਤਰ ਸਿਮਰਨ ਗੋਪਾਲ ਸਭ ਉਪਰੋਤ ਕਿਰਪਾਲ। ਆਪ ਦ੍ਰਿੜ ਅਪਰਾ ਨਾਮ ਚ ਪਾਵੈ ਨਾਨਕ ਵੈਸਨੋ ਪਰਮਗਤ ਪਾਵੈ ਭਗਵਤੀ ਭਗਵੰਤ ਭਗਤ ਕਰ ਰੰਗ। ਸਗਲ ਤਿਆਗਿਆ ਦੁਸ਼ਟ ਕਾ ਸੰਗ ਮੰਤੇ ਵਿੰਸਾ ਸਗਲਾ ਪਰਮ ਕਰ ਪੂਜਾ ਸਗਲ ਪਾਰ ਸਾਧ ਸੰਗ ਪਾਪਾ ਮਲ ਖੋਵੈ। ਤਿਸ ਭਗਵਤੀ ਕੀਮਤ ਉਤਮ ਹੋ ਗਿਆ ਭਗਵੰਤ ਕੀ ਟਹਿਲ ਕਰਿਆ ਨਿਤ ਨੀਤ ਮੰਤਰ ਨਿਰਭੈ ਵਿਸ਼ਨ ਪ੍ਰੀਤ। ਹਰ ਕੇ ਚਰਨ ਹਿਰਦੈ ਵਸਾਵੈ ਨਾਨਕ ਸਭ ਭਗਵਤੀ ਭਗਵੰਤ ਕੋ ਪਾਵੈ। ਸੋ ਪੰਡਿਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮ ਮੈਂ ਸੋਧੈ। ਰਾਮ ਨਾਮ ਸਾਰਸ ਪੀਵੈ ਉਸ ਪੰਡਿਤ ਕੇ ਆਪਦੇ ਜਗ ਜੀਵੈ। ਹਰ ਕੀ ਕਥਾ ਹਿਰਦੈ ਵਸਾਵੈ। ਸੋ ਪੰਡਿਤ ਫਿਰ ਜੋ ਨਹੀਂ ਆਵੈ ਵੇਦ ਪ੍ਰਾਣ ਸਮਿਤ ਪੂਜੈ ਮਹੁਲ। ਸੁਖ ਮੈਂ ਜਾਣੈ ਅਸਤੂਰ ਚੋਵਣ ਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਦੇਸ਼। ਬੀਜ ਮੰਤਰ ਸਰਵ ਕੋ ਗਿਆਨ ਚੋਵਣਾ ਮੈਂ ਜਪੈ ਕੋ ਨਾਮ ਜੋ ਜੋ ਜਪੈ ਦਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਕੋਏ। ਕਰ ਕਿਰਪਾ ਅੰਤਰ ਉਤਾਰੈ ਪਸ ਪ੍ਰੀਤ ਮੁਕਤ ਪਾਤਰ ਕੋ ਉਤਾਰੈ ਸਰਵ ਰੋਗ ਕਾਇਆ ਉਗਨ ਰਾਮ ਕਲਿਆਣ ਰੂਪ ਮੰਗਲ ਗੁਣ ਗਾਮ। ਕਾਹੋਂ ਜੁਗਤ ਕਹਿਣਾ ਪਾਈਏ ਧਰਮ ਨਾਨਕ ਦਿਸ ਮਿਲਿਆ ਜਿਸ ਲਿਖਿਆ ਤੁਰ ਕਰਮ ਜਿਸ ਕਹਿ ਮਨ ਪਾਰ ਬਮ ਕਾ ਨਿਵਾਸ। ਤਿਸ ਕਾ ਨਾਮ ਸਤਿ ਰਾਮ ਦਾਸ ਆਤਮ ਰਾਮ ਦਿਸ ਨਦਰੀ ਆਇਆ ਦਾਸ ਦਸਨ ਦਿਨ ਪਾਏ ਦਿਨ ਪਾਇਆ ਸਦਾ ਨਿਕਟ ਨਿਕਟ ਜਾਨ ਸੋ ਦਾਸ ਦਰਗਾਹ ਪ੍ਰਵਾਣੇ ਆਪਣੇ ਦਾਸ ਕੋ ਆਪ ਕਿਰਪਾ ਕਰੇ ਤੇ ਦਾਸ ਕੋ ਸੋ ਸੋ ਜੀ ਪਰੈ। ਸਗਲ ਸੰਗ ਆਤਮ ਉਦਾਸ ਹੈ ਸੀ ਜੋਤ ਨਾਨਕ ਰਾਮ ਦਾਸ। ਪ੍ਰਭ ਕੀ ਆਗਿਆ ਆਤਮਿਤਾਵੈ ਜੀਵਨ ਮੁਕਤ ਸੋ ਕਹਾਵੈ ਤੈਸਾ ਹਰਕ ਤੈਸਾ ਸੋਗ ਸਦਾ ਅਨੰਤ ਹੈ ਨਹੀਂ ਵਿਯੋਗ। ਤੈਸਾ ਸੁਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਵਿਖਾਟੀ ਤੈਸਾ ਮਾਨ ਤੈਸਾ ਮਾਨ ਤੈਸਾ ਰੰਗ ਤੈਸਾ ਰਜਾਨ। ਜੋਰ ਤਾਏ ਸਾਈ ਚੁਗਤ ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ ਪਾਰ ਭਾਉ ਕੇ ਸਗਲੇ ਠਾਓ ਜਿਤ ਜਿਤ ਘਰ ਆਖਿਆ ਤੈਸਾ ਤੇ ਨਾਓ। ਆਪੇ ਕਰਨ ਕਰਾਵਣ ਜੋ ਪ੍ਰਭਾਵੈ ਸੋਈ ਪਨੋਗ ਬਸਰਿਆ ਭੈਣ ਤਰੰਗ ਲਖੇ ਨ ਜਾਏ ਪਾਰ ਭਮ ਕਹਿ ਰੰਗ। ਜੈਸੀ ਮਤ ਦੀ ਤੈਸਾ ਪ੍ਰਕਾਸ਼ ਪਾਰ ਭਮ ਕਰਤਾ ਅਵਨਾ ਸਦਾ ਸਦਾ ਸਦਾ ਦਿਆਲ ਸਿਮਰ ਸਿਮਰ ਨਾਨਕ ਭਏ ਨਿਹਾਲ। ਸਲੋਕ ਉਸਤਤ ਕਰਿਆ ਨੇਕ ਜਨ ਅੰਤ ਨਾ ਪਾਰਾ ਵਾਰ। ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧ ਅਨਕ ਪ੍ਰਕਾਰ ਅਸਪਦੀ।
ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਵਿਵਹਾਰੀ, ਕਈ ਕੋਟ ਪੈ ਤੀਰਥਵਾਸੀ, ਕਈ ਕੋਟ ਮਨ ਭਰਮਿਆਂ ਦਾਸੀ, ਕਈ ਕੋਟ ਬੀਤ ਕੇ ਸਿਰ ਉੱਤੇ, ਕਈ ਕੋਟ ਤਬੀਤ ਸਿਰ ਉੱਤੇ, ਕਈ ਕੋਟ ਆਤਮ ਧਿਆਨਦਾਰ ਹੈ, ਕਈ ਕੋਟ ਕਉ ਕਹਾ ਵਿਚਾਰ ਹੈ, ਕਈ ਕੋਟ ਨਵਤ ਨਾਮ ਧਿਆਵੇ ਨਾਨਕ ਕਰਦੇ ਕੰਤ ਨ ਪਾਵੇ, ਕਈ ਕੋਟ ਪਏ ਅਭਿਮਾਨੀ, ਕਈ ਕੋਟ ਅੰਧ ਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਪੇਗਾ ਤੁਮ ਨਿਕੋਰ, ਕਈ ਕੋਟ ਪਰ ਦਰੋ ਕਹੇ ਰਹੇ, ਕਈ ਕੋਟ ਪਰ ਦੁੱਖ ਨ ਕਰੇ, ਕਈ ਕੋਟ ਮਾਇਆ ਸਰਮਾਏ, ਕਈ ਕੋਟ ਪਰ ਦੇਸ ਪਰਮਾਹੀ, ਜੇ ਜੇ ਲਾਭੋ ਅਤੇ ਜਿਤ ਲਗਨ ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ, ਕਈ ਕੋਟ ਸੇ ਜਤੀ ਜੋਗੀ, ਕਈ ਕੋਟ ਰਾਜ ਰਸ ਭੋਗੀ, ਕਈ ਕੋਟ ਪੰਗੀ ਸਰਵ ਪਾਏ, ਕਈ ਕੋਟ ਪਾਤਰ ਬਿਰਖ ਨਿਭਜਾਏ, ਕਈ ਕੋਟ ਪਵਣ ਪਾਣੀ ਵੈ ਸੰਤਰ, ਕਈ ਕੋਟ ਦੇਸ ਭੂ ਮੰਡਲ, ਕਈ ਕੋਟ ਸਸੀ ਹਰ ਸੁਰ ਨਖੇਤਰ, ਕਈ ਕੋਟ ਦੇਵਦਾਨ ਅੰਦਰ ਸਿਰ ਸ਼ਤਰ, ਸਗਲ ਸਮੱਗਰੀ ਆਪਣੇ ਸੇ ਉਤਾਰੇ, ਨਾਨਕ ਜਿਸ ਜਿਸ ਪਾਵੇ ਤਿਸ ਤਿਸ ਨਿਸਤਾਰੇ, ਕਈ ਕੋਟ ਰਾਜਸਥਾਨ ਮਸਾਤਕ, ਕਈ ਕੋਟ ਬੇਦ ਪ੍ਰਾਣ ਸਿਮਰਤ ਅਸਾਸਤ, ਕਈ ਕੋਟ ਕੀਰਤਨ ਸੰਬੰਧ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀ ਅਚਰ ਜੀਵੇ, ਕਈ ਕੋਟ ਗਿਰਮੇ ਸਵਰਨ ਧੀਵੇ, ਕਈ ਕੋਟ ਜਗ ਕਿ ਨਰਪਿਸਾਚ, ਕਈ ਕੋਟ ਭੂਤ ਪ੍ਰੇਤ, ਸੁਕਰ ਮਿਰਗਾਚ, ਸਭ ਤੇ ਨੇਰੇ ਸਭ ਹੂੰ ਤੇ ਦੂਰ, ਨਾਨਕ ਆਪ ਅਲਿਪਤਰਿਆ ਭਰਪੂਰ, ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰ ਨਿਵਾਸੀ, ਕਈ ਕੋਟ ਜਨਮ ਜੀਵ ਅਮਰ ਹੈ, ਕਈ ਕੋਟ ਬੋਝ ਹੋਣੇ ਕਰੇ, ਕਈ ਕੋਟ ਬੈਠ ਜੀ ਖਾਏ, ਕਈ ਕੋਟ ਕਾਲਿਆ ਤੱਕ ਪਾਏ, ਕਈ ਕੋਟ ਕੀ ਦਰਵੰਧ, ਕਈ ਕੋਟ ਮਾਇਆ ਮੈਂ ਚਿੰਤ, ਜੇ ਜੇ ਪਾਣ ਤੈ ਤੈ ਰਾਖੇ, ਜੇ ਜੇ ਪਾਣ, ਕਈ ਕੋਟ ਦਸ ਪਾਵਾ ਤਿੰਨ ਕੋ ਮਿਲਿਆ ਪਾਵਨਾਸ, ਕਈ ਕੋਟ ਮਾਂਗਾ ਸਤਸੰਗ ਪਾਵਨ ਤਨ ਲਾਗਾ ਰਾਮ ਜਿਨ ਕੋਏ, ਆਪ ਸੁ ਪ੍ਰਸੰਨ ਨਾਨਕ ਸੋ ਜਨ ਸਦਾ ਧਨ ਧਨ, ਕਈ ਕੋਟ ਪਰ, ਕਈ ਕੋਟ ਖਾਣੀ ਅਰਖੰਡ, ਕਈ ਕੋਟ ਆਕਾਸ਼ ਬ੍ਰਹਮ, ਕਈ ਕੋਟ ਅਵਤਾਰ, ਕਈ ਜਗਤ ਕੀ ਨੋਵੇ ਸਾਰ, ਕਈ ਬਾਰ ਪਸਰਿਓ ਪਾਸਾਰ, ਸਦਾ ਸਦਾ ਇੱਕ ਇੱਕ ਅੰਕਾਰ, ਕਈ ਕੋਟ ਕਿੰਨੀ ਭੋਪਾਂਤ ਪ੍ਰਾਪਤ ਹੋਏ, ਬ੍ਰਹਮ ਸਵਾਤ ਅਖੰਡ ਤਾਂ ਜਾਣਾ ਕੋਈ ਆਪੇ ਆਪ, ਨਾਨਕ ਪ੍ਰਾਪਤ ਹੋਏ, ਕਈ ਕੋਟ ਪਰ ਬ੍ਰਹਮ ਕੇ ਦਾਸ ਤਿੰਨ ਹੋ ਅਤੇ ਆਤਮ ਪ੍ਰਗਾਸ, ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰਾਂ ਇੱਕੋ ਨੇਤਰੇ, ਕਈ ਕੋਟ ਨਾਮ ਰਸ ਪੀਵੇ ਅਮਰ ਭਏ ਸਾਦੀ ਜੀਵੇ, ਕਈ ਕੋਟ ਨਾਮ ਗੁਣ ਗਾਵੇ ਆਤਮ ਰਸ ਸੁਖ ਸਹਿ ਸਮਾਵੇ, ਆਪਣੇ ਜਨ ਕੋ ਸਾਥ ਸਾਥ ਸਮਾਰੇ, ਨਾਨਕ ਓਏ ਪਰਮੇਸ਼ੁਰ ਕੇ ਪਿਆਰੇ ਸਲੋਕ, ਕਰਨ ਕਾਰਨ ਪ੍ਰਾਵੇਕ ਹੈ ਦੂਸਰ ਨਾਹੀਂ ਕੋਏ, ਨਾਨਕ ਤਿਸ ਬਲਿਹਾਰਣੇ ਜਲ ਤਲ ਮਹੀ ਹਲ ਸੋਏ ਉਸਪਦੀ, ਕਰਨ ਕਰਾਵਣ ਕਰਨ ਜੋਗ ਜੋ ਤਿਸ ਪਾਵੈ ਸੋਈ ਹੋ, ਕਿਨ ਮੈਂ ਤਾਪੇ ਤਾਪਨਾ ਰਾਮਤ ਨਹੀਂ ਕਿਛ ਪਾਰਾ ਵਾਰਾ, ਹੁਕਮੇ ਤਾਰਾ ਤਾਰਾ ਹਾਵੇ, ਹੁਕਮੇ ਉਪਜੇ ਹੁਕਮ ਸੁਹਾਵੇ, ਹੁਕਮੇ ਉੱਚ ਨੀਚ ਵਿਵਹਾਰ, ਹੁਕਮੈਨ ਕਰੰਗ ਪ੍ਰਕਾਰ ਕਰ ਕਰ ਦੇਖਿਆ ਆਪਣੀ ਵਡਿਆਈ, ਨਾਨਕ ਸਮ ਮੇਰਿਆ ਸਮਾਈ, ਪ੍ਰਭ ਪਾਵੈ ਮਨ ਨੁਗਤ ਪਾਵੈ, ਪ੍ਰਭ ਪਾਵੈ ਤਾਂ ਪਾਤ ਤਰਾ, ਪ੍ਰਭ ਪਾਵੈ ਨਿਸ਼ਾਸ ਤੇ ਰੱਖਿਆ, ਪ੍ਰਭ ਪਾਵੈ ਤਾਰ ਗੁਣ ਪਾਕੇ, ਪ੍ਰਭ ਪਾਵੈ ਤਾਂ ਪਰ ਤੋਂ ਤਾਰੇ, ਆਪ ਕਰੇ ਆਪਣੇ ਵਿਚਾਰ ਦੋਵਾਂ ਸਿਰਿਆ ਕਾਪ ਸੁਆਮੀ, ਖੇਲੇ ਵਿਕਸੇ ਅੰਦਰ ਜਾਮੀ, ਜੋ ਪਾਵੈ ਸੋ ਕਰ ਕਰਾਵੇ, ਨਾਨਕ ਦ੍ਰਿਸ਼ਟੀ ਬਣਾਵੇ, ਕਹੋ ਮਨੁੱਖ ਤੇ ਕਿਹਾ ਹੋਈ ਆਵੇ, ਜੋ ਤਿਸ ਪਾਵੈ ਸੋਈ ਕਰਾਵੇ, ਇਸ ਕਿਹਾ ਹੱਥ ਹੋਈ ਤਾਂ ਸਭ ਖੇਲੇ, ਜੋ ਤਿਸ ਪਾਵੈ ਸੋਈ ਕਰੇ, ਅਣਜੰਤ ਵਿਖਿਆ ਮੇਰੇ ਚ ਜੀ ਜਨ ਤੇ ਆਪਣੇ ਬੱਚੇ, ਭਰੇ ਪੂਲਾ ਦਿਆ ਜਿਸ ਤਾਵੇ ਨੇ, ਮੈਂ ਚਾਰ ਕੁੰਟ ਫਿਰਿਆ ਆਵੇ, ਕਰ ਕਿਰਪਾ ਜੈਸੀ ਆਪਣੀ ਭਗਤ ਹੀ, ਨਾਨਕ ਤੇ ਜਾਂ ਨਾ ਮਿਲੇ, ਕਿਨ ਮੈਂ ਨੀਚ ਕੀਟ ਕੋ ਰਾਜ ਪਾਰ, ਬ੍ਰਹਮ ਗਰੀਬ ਨਿਵਾਸ, ਜਾ ਕੇ ਦਿਸ ਕਿਸੇ ਨਾ ਆਵੇ, ਤਿਸ ਤਤ ਕਾਲ ਦੇ ਦਸ ਪ੍ਰਗਟਾਵੇ, ਜਾ ਕੋ ਆਪਣੀ ਕਰਿਆ ਬਖਸ਼ੀਸ਼ਤਾ, ਕਾਲੇ ਖਾਨਾ ਗਣੇ ਜਗਦੀਸ਼ ਜੀ, ਆਪਣੇ ਸਭ ਦੇਸ ਕੀ ਰਾਸ ਘੱਟ ਕਰ ਪੂਰਨ ਬ੍ਰਹਮ ਪ੍ਰਕਾਸ਼, ਆਪਣੀ ਬਣ ਤੇ ਆਪ ਬਣਾਈ, ਨਾਨਕ ਜੀਵੇ ਦੇਖ ਬੜਾਈ, ਇਸ ਕਾ ਬਲਨਾ ਹੀ ਸਾਥ, ਕਰਨ ਕਰਾਵਣ ਸਕਨਾਥ, ਆਗਿਆਕਾਰੀ ਵਾਪਰਾ ਜੀਓ, ਜੋ ਤੇ ਪਾਵੇ ਸੋਈ ਪੌਂਦੀ, ਉਹ ਕਹੂੰ ਊਚ ਨੀਚ ਮੈਂ ਵਸੇ, ਕਹੂੰ ਸੋ ਕਰ ਗ੍ਰਹ ਵਸੇ, ਕਹੂੰ ਨਿਨ ਚਿੰਨ ਵਿਵਹਾਰ, ਕਹੂੰ ਉਹ ਆਕਾਸ਼ ਬਿਹਾਲ, ਕਹੂੰ ਬੇਦਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾ ਬਨਾਰ, ਕਹੂੰ ਨਿਰਤ ਕਰੈ ਵਪਾਂਤ, ਕਹੂੰ ਸੋਏ ਰਹਿ ਦਿਨ ਰਾਤ, ਕਹੂੰ ਮਹਾਂਕ੍ਰੋਧ ਵਿਕਰਾਲ, ਕਹੂੰ ਸਰਵ ਕਿਉ ਤਿਰਵਾਲ, ਕਹੂੰ ਆਏ ਮੈਂ ਵਡ ਰਾਜਾ, ਕਹੂੰ ਪਿਕਾਰੀ ਨਿਚਕ ਸਾਜਾ, ਕਹੂੰ ਆਪ ਕੀਰਤ ਮੈਂ ਆਵਿਆ, ਕਹੂੰ ਪਲਾ ਪਲਗਾਵਾ, ਜੋ ਪਰਮ ਲਾਗਿਆ ਤੇ ਵੀ ਰਵੇ, ਗੁਰ ਪ੍ਰਸਾਦ ਨਾਨਕ ਸਚ ਕਹਿ, ਕਹੂੰ ਹੋਏ ਪੰਡਿਤ ਕਰੇ ਵਖਿਆਨ, ਕਹੂੰ ਮਨ ਤਾਰੇ ਲਾਵੇ ਧਿਆਨ, ਕਹੂੰ ਧਰਤੀ ਦੇ ਇਸ਼ਨਾਨ, ਕਹੂੰ ਸੇ ਸਦਕ ਮੋ ਗਿਆਨ, ਕਹੂੰ ਕੀਟ ਹਸ ਤੰਗ ਹੋਏ ਜੀ ਆਨ, ਕਜੋਨ ਪਰਮੇ ਪਰਮੀਆ, ਨਾਨਾ ਰੂਪ ਜੋ ਸਵਾਂਗੀ ਦਿਖਾਵੇ, ਜਿਉਂ ਪ੍ਰਭਾਵੇ ਤਿਵੇਂ ਛਾਵੇ, ਜੋ ਸਿਰ ਪਾਵੇ ਸੋਈ ਹੋਏ, ਨਾਨਕ ਦੂਜਾ ਰੁਣਕ ਹੋਏ, ਕਹੂੰ ਸਾਧ ਸੰਗਤ ਤੇ ਪਾਵੇ ਉਸ ਸਥਾਨ ਤੇ ਪਾਉਣ ਆਵੇ, ਅੰਤਰ ਹੋਏ ਗਿਆਨ ਪ੍ਰਗਾਸ, ਉਸ ਸਥਾਨ ਕਾ ਨਹੀਂ ਵਿਨਾਸ, ਮਨ ਤਨ ਅਮ੍ਰਤੀ ਇੱਕ ਰੰਗ ਸਦਾ ਵਸੈ, ਪਰ ਬ੍ਰਹਮ ਕੇ ਸੰਗ ਜੋ ਜਲ ਮੈਂ ਜਲ ਆਏ, ਖਟਾਨਾ ਤਿਉਂ ਜੋਤੀ ਸੰਗ ਜੋ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੇ ਸਤਿਗੁਰਬਾਨ ਸਲੋਕ, ਸੁਖੀ ਵਸੈ ਮਸਕੀਨੀਆਂ, ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆਂ, ਨਾਨਕ ਗਰਭ ਗਲੇ ਅਸਪਦੀ, ਜਿਸ ਕੇ ਅੰਤਰ ਰਾਜਮਾਨ ਸੋ ਨਰਕ ਬਾਦੀ ਹੋਵੇ ਸਨ, ਜੋ ਜਨਮ ਜੋਰਵੰਦ ਸੋਵਤ ਵਿਸ਼ਟਾ ਕਾ ਜੰਤ, ਆਪਸ ਕੋ ਕਰਮਵੰਦ ਕਰਾਵੇ, ਜਨਮ ਰਹਿ ਭੋਜਨ ਪਰਮਾਵੇ, ਧਨ ਭੂਮਿਕਾ ਜੋ ਕਰੈ ਗਵਾਨ ਸੋ ਮੂਰਖਨ ਦਾ ਗਿਆਨ, ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਵਸਾਵੇ, ਨਾਨਕ ਹੀ ਅਮੁਕਤਾ ਕੇ ਸੁਖ ਪਾਵੇ, ਧਨਵੰਤਾ ਹੋਏ ਕਰ ਕਿਰਪਾਵੇ, ਤਿੰਨ ਸਮਾਨ ਕੇ ਸੰਗ ਜਾਵੇ, ਬਹੁ ਲਸ਼ਕਰ ਮਨ ਕੋ ਪਰ ਕਰਿਆਸ ਫਲ ਪੀਤਰ ਦਾ ਕਾ ਹੋਏ ਵਿਨਾਸ਼, ਸਭ ਤੇ ਆਪ ਜਾਣਿਆ ਬਲਵੰਤ ਕਿਨ ਮੈਂ ਹੋਏ ਜਾਏ ਪਸਵੰਤ, ਕਿਸੇ ਨਾ ਪਤਾ ਆਪਾਰੀ ਧਰਮ ਰਾਏ ਦਸ ਕਰੇ ਗੁਹਾਰੀ, ਗੁਰਪ੍ਰਸਾਦ ਜਾਖਾ ਮਿੱਟੇ ਮਨ ਸੋ ਜਨ, ਨਾਨਕ ਦਰਗਾਹ ਪ੍ਰਮਾਣ ਕੋਟ ਕਰਮ ਕਰਿਆ ਉਤਾਰੇ, ਸ਼ਰਮ ਪਾਵੇ ਸੋਲੇ ਵਿਤਾਰੇ,
अनकत वस्या करे हंकार नरक सुख फे फिर अवतारण के जन करे आत्म निद्रव्य हर दुर्गा को कैसे गवे आपस को जो पला गावे तैसे पलाई निकट आवे सर्व क्रियन जा का मन होए कौन अनता की निर्मल सोए जब लग जाने में ते कछ होए तब इसको सुख न ही कोई जब जाने में किस करता तब लग जोन में फिरता जब तारे को वारी मीत तब लग नेचल ना ही चीत जब लग मोह मगन संगमाए तब लग धर्म राय देश है प्रभु कृपा ते बंधन तूटे गुर प्रसाद नानक आशूटे सह सुखटीला कुटता वै जितने आवे माया पाचे बाबे अनुक भोग भी क्या कर दावा का कम रहे बिना संतोख नहीं को राजा सुपन मनोरथ वृत्ति जो का जय नाम रंग सर सुख एवं पाग के सब प्राप्त हो ही करण करावने आपे आप सदा सदा नन कर जाप करण करावन करने हार इस खात कहाँ विचार जैसी दिस करित ऐसा हो ही आपे आप प्राप्त सह जो कुछ कीनो सो अपने रंग सब ते दूर सबों के संग भूजा दिखा करे वे कि आप एक आप एक बन रहे बिन सब जाए नानक सा धीरे समाये आप उपदेश है समझे आप पेरे चे सब के साथ आप किनो अपन विस्तार सब कुछ उसका करने हार उस दिपिन को कि शोहित अंतर अंतर एक है सोए अपने जताप करने हर को तो घर रंगे बाहर मन में आप मन अपने माहे नान कीमत कहना जाए सात सात सत प्रभ स्वामी गुर प्रसाद किने वज्ञानी सच सच सत सब कि ना कोट मधे किने विरला चीना भला भला भला तेरा रूप असुंदर अपार रूप निर्मल निर्मल निर्मल तेरी बाणी कड़कड़ सुनी श्रवण वज्ञानी पवित्र पवित्र पवित्र पुनीत नाम जपै नानक मन भी श्लोक संत शरण दो जन पर सो जन उदरणहार संत की निंदा नानका भवर भवरे अवतार प्रदी संत के दुखन यार जा कटे संत के दुखन जम ते नहीं छुटे संत के दुखन सुख सब जाए संत के दुखन नरक में पाए संत के दुखन मत होए मिलिन संत के दुखन सुख पाते उन संत के हथे को रखे न कोए संत के दुखन तन पर सोए संत कृपाल कृपा जी करे नानक संत संग निंद कभी तरह संत के दुखन ते मुख पवे संतन के दुखन कागज लवे संतन के दुखन सब जोन पाए संत के दुखन तक जोन करवाए संतन के दुखन ते सम जले संत के दुखन सब को चले संत के दुखन ते सब जाए संत के दुखन नीच चाहे संत दुख की कथा हो कोई नाही नानक संत पावे तो ही पी गत पाए संत के दुख की महानताई संत का निंदक टिक न पाई संत का निंदक मां तेरा संत का निंदक परमेश्वर मारा संत का निंदक राज तीन संत का निंदक दुखी और तीन संत का निंदक सर रोग संत का निंदक सदा योग संत की निंदा दुख में दुख नानक संत पावे तो उसका भी हुए मोख संत का दुखी सदा वेद संत का दुखी किसे का नहीं मेरे संत के दुखी को डन लग गए संत के दुखी को सब त्याग गए संत का दुखी महाकारी संत का दुखी सदाकारी संत का दुखी जने मरे संत के दुख ना सुख दे डरे संत के दुखी को ना ही ठाव नानक साहब पावे तो लहम बुलाए संत का दुखी बीच से रूठा संत का दुखी कदे आकाश ना पहुंचे संत के दुखी को ध्यान परमाइए संत का दुखी उजड़ पाइए संत का दुखी अंतर ते चौथा जो सास बिना मृतक की लोथा संत के दुखी की जड़ किश नाही अपने बीजा पे ही खाए संत के दुखी को रखन हार नानक संत पावे ता ले उभार संत का दुखी हूँ बिलाए जन जल भी हूँ मछली तड़पाए संत का दुखी भूखा नहीं राजे ज्यो पावक इंद्र नित्रा पै संत के दुखी छुटा केला ज्यो बुआर दिल गीत माए तो हेला संत का दुखी धर्म तरहत संत का दुखी सत मिथ्या कैद कीर्तन निंदका धोरी पे नानक जोते पावे सोई थिया संत का दुखी बिगड़ रूप हो जाए संत के दुखी को दरगाह मिल जाए संत का दुखी में सदा सखाइए संत का दुखी ना मरे ना जी भाई है संत के दुखी की भोजन ऐसा संत का दुखी और चलन रहा संत का दुख न तेष्टा को है जैसा पावे तैसा कोई होए पया कीर्तन मीठा कोई नानक जाना सच्चा सोई सब कट जिसके ओ करना हार सदा सदा जिसको नमस्कार पाप की उस तक रो दिन रात त्यो सास ग्रास सब कुछ वर्तें जिसका किया जैसा करे तैसा को थिया अपना गेला करने हार दूसरे कौन कहें विचार जिसने कृपा करे ते सापन नाम दे बड़भागी नानक जन से श्लोक तजो सियाण पसुरजनो सिमरो हर हर राही एक आस हर मन रखो नानक दुख परम पौ जाए अष्टपदी मानो की टेक बिरथी सब जान दी उनको एक भगवान जिसके दिए रहे अकाय पौन तृष्ण ला गया है मारे रखे को अब मानो के कृष्ण आई हाथ है इसका बहुत सुख होए थे इसका नाम रखंड पर होए सिमर सिमर सिमर पास सोए नानक बिघन ला गया कोई उस्ताद मन में कारण रंगकार कर्मन मेरे सत व्यवहार निर्मल रसनामृत पियो सदा सुहेला कर लह जियो नैनो पेक ठाकुर का रंग सह संग बिंद से सब रंग चरण चलो मार्ग गोबिंद मिटे पाप जपिए हर बिंद कर हर करम श्रवण हर कथा हर दुर्गा नानक उज्जल मत्था वड़पा गीते जन जग माए सदसदार के गुण गाहे राम नाम जो करें चार चेतन मंद गणी संसार मदन मुख बोले हर मुखी सदा सदा जानो ते सुखी एको एक एक पछाने तुत के सोची जाने नाम संग जिसका मन मान्या नानक तिने निरंजन जान्या गुर प्रसाद अपने आप सो जा जिसकी जानो दिस न बुझे साध संग हर हर जस कह सर्व रोग त्योहार जा रहते अंतर कीर्तन के रोग ज्ञान के समय सोई निर्वाण
ਇੱਕ ਵਾਰ ਜੇ ਜਨ ਕੀ ਆਸਾ ਦਿਸ ਕੀ ਕੱਟੀਏ ਜਾਊਂਗੀ ਵਾਸਾ ਬਾਹਰ ਬਣ ਕੇ ਜਿਸ ਮਨ ਭੋਗ ਨਾਨਕ ਦੇ ਦਿਨ ਲੱਗ ਗਿਆ ਦੁੱਖ ਜਿਸ ਕੁ ਵਾਰ ਭਮਨ ਚਿਤਾ ਵੈਸਾ ਸੰਸੇਲਾ ਨਹੀਂ ਡਰਾਵਾ ਜਿਸ ਭਰਾਵਣਾ ਕਿਰਪਾ ਕਰੇ ਸੋ ਸੇਵਾ ਕੋ ਕਿਸ ਤੇ ਡਰਿਆ ਜੈਸਾ ਸਤਿਆ ਸਾ ਦਰਸਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋ ਦਿੱਤ ਸੀ ਜੀ ਹਾਂ ਗੁਰਪ੍ਰਸ਼ਾਦਾ ਸਭ ਪੂਜਾ ਜਪਦੇ ਕੁੰਤਾ ਸਭ ਕੇ ਮੋਹਨ ਨਾਨਕ ਸੋ ਸੁਖਮ ਸੋਈ ਸਥੂਲ ਨਹਿ ਕਿ ਜਨਮੇ ਨਹਿ ਕਿਛ ਮਰਿਆ ਆਪਣੇ ਤ੍ਰਿਤਾ ਪੀ ਕਰ ਆਵਨ ਜਾਵਨ ਦਿਸ਼ਟਾਂ ਦਿਸ ਰਾਗਿਆ ਕਾਰੀ ਧਾਰੀ ਸਭ ਸ੍ਰੇਸ਼ਟ ਆਪ ਹੀ ਆਪ ਸਗਲ ਮੈਂ ਆਪ ਅਨਕ ਜੁਗਤ ਰਚਤਾ ਪਿਉਤਾਪ ਨਾ ਹੀ ਕਿਛ ਖੰਡ ਧਾਰਨ ਧਾਰਿਓ ਬ੍ਰਹਿਮੰਡ ਅਲਖਾ ਪੇ ਪੁਰਖ ਪ੍ਰਤਾਪ ਆਪ ਜਪਾਏ ਤਾ ਨਾਨਕ ਜਾਪ ਜਿਨ ਭਾਵ ਜਾਤਾ ਸੋ ਭਵਨ ਸਵਲ ਸੰਸਾਰ ਤ੍ਰੈ ਤਿਨ ਮੰਦ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੇ ਮੇਲੇ ਕਿਰਪਾਲ ਗੁਰ ਕਾ ਸ਼ਬਦ ਜਪੇ ਨਿਹਾਲ ਉਨ ਕੀ ਸੇਵਾ ਸੋਈ ਲਾਗੈ ਜਿਸ ਨੂੰ ਕਿਰਪਾ ਕਰੇ ਵਡਪਾ ਕੇ ਨਾਮ ਜਪਤ ਪਾਵੈ ਵਿਸ਼ਰਾਮ ਨਾਨਕ ਤਿਨ ਪੁਰਖ ਉੱਤਮ ਕਰ ਮਨ ਜੋ ਕਿਛ ਕਰੇ ਸੋ ਪ੍ਰਭ ਕੇ ਰੰਗ ਸਦਾ ਸਦਾ ਵਸੈਰ ਸੰਗ ਸਹਿ ਸਫਾਈ ਹੋਵੇ ਸੋ ਹੋਏ ਕਰਨੇ ਹਰ ਪਛਾਣੇ ਸੋਏ ਪ੍ਰਭ ਕਾ ਕੀ ਹੈ ਜਨ ਮੀਠ ਲਗਾਨਾ ਜੈਸਾ ਸਤਿ ਸਤਿ ਸਾਨਾ ਜਿਸ ਤੇ ਉਪਜੈ ਤੇ ਸਮਾਏ ਸਮਾਏ ਉਹ ਸੁਖਦਾਨ ਉਨ ਹੋ ਬਣੇ ਆਪਸ ਕੋਇਆ ਪਦੀਨੋ ਮਾਨ ਨਾਨਕ ਪ੍ਰਭ ਜਨ ਇੱਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਣਹਾਰ ਜਾ ਕੇ ਸਿਮਨ ਉਧਰੀਏ ਨਾਨਕ ਤੇ ਸਬਲਿਹਾਰ ਅਸ਼ਟਪਦੀ ਟੂਟੀ ਗੰਡਨ ਹਰ ਗੋਪਾਲ ਸਰਬ ਜੀ ਆਪੇ ਪ੍ਰਪਾਲ ਸਗਰ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾ ਹੈ ਹਰੀ ਮਨ ਮੇਰੇ ਸੁਧਾਰ ਜਾਪੇ ਆਪਣਾ ਸੀ ਪ੍ਰਭ ਆਪੇ ਆਪ ਆਪਣ ਗਿਆ ਕਸ਼ਣ ਆਏ ਜਿਸ ਪ੍ਰਾਣੀ ਲੋਚਕ ਹੋਏ ਤਿਸ ਵੇ ਨਾ ਹੀ ਤੇਰਾ ਕਿਛ ਕਾਮ ਗਤ ਨਾਨਕ ਜਾਪੇ ਖਰਣਾ ਰੂਪਨ ਤੋਂ ਨਾ ਹੀ ਮੋਹ ਪ੍ਰਭ ਕੇ ਜੋਸ ਗੁਲ ਖੜ ਸੋਏ ਧਨਵੰਤ ਆਏ ਕਿਉਂ ਕੋ ਕਰ ਭੇਜਾਂ ਸਭ ਕੇ ਤਿਸ ਕਾ ਦੀਆ ਦਰਬਾਰ ਸੂਰਜ ਕੋ ਕਹਾਵੇ ਪ੍ਰਭ ਕੀ ਕਲਾ ਬਿਨਾਂ ਕਹਿਤਾ ਵੈ ਜੇ ਕੋ ਹੋਏ ਵਹਿਆਂ ਦਾ ਦਰ ਦੇ ਦਇਨ ਹਾਰ ਜਾਣਾ ਗਵਾਰ ਜਿਸ ਗੁਰ ਪ੍ਰਸ਼ਾਦ ਟੁੱਟਿਆ ਰੋਗ ਨਾਨਕ ਸੂਜਨ ਸਦਾ ਰੋਗ ਜਿਉਂ ਮੰਦਰ ਕੋਤਾ ਮੈਂ ਥਮਣ ਤਿਉਂ ਗੁਰ ਕਾ ਸ਼ਬਦ ਨੈ ਥਮਣ ਜਿਉਂ ਪਾਗਾਂਡ ਆਪਜਤ ਰਹੇ ਪ੍ਰਾਣੀ ਗੁਰ ਚੰਡ ਗਤ ਨਿਸਰਾ ਜੁਅੰਦ ਕਰ ਦੀਪਕ ਪ੍ਰਕਾਸ਼ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਜਿਉਂ ਮਹਾਂ ਧਿਆਨ ਮੈਂ ਮਾਰਗ ਪਾਵੈ ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿੰਨ ਸੰਗੀ ਪਾਛੋ ਤੁਰ ਨਾਨਕ ਲੋਚਾ ਪੂਰ ਮਨ ਬੂਰ ਕਾਹੇ ਬਿਲਾਈਏ ਪੁਰਬ ਲਿਖਿਆ ਕਾ ਲਿਖਿਆ ਪਾਈਏ ਦੁੱਖ ਸੁਖ ਪ੍ਰਭ ਦੇਵਨਹਾਰ ਅਵਰ ਤਿਆਗ ਤੂੰ ਤਿਸੈ ਚਿਤਾਰ ਜੋ ਕੁਛ ਕਰੇ ਸੋਈ ਸੁਖ ਮਾਨ ਭੂਲਾ ਕਾਹੇ ਫਿਰੈ ਜਾਨ ਕੌਣ ਵਸ ਭੂਲਾ ਕਾਹੇ ਫਿਰੈ ਜਾਨ ਕੌਣ ਵਸਾਈ ਤੇਰੇ ਸੰਗ ਲਪਟੇ ਰਸ ਲੋਭੀ ਪਤੰਗ ਰਾਮ ਨਾਮ ਜਪੇ ਦੇ ਮਾਹੇ ਨਾਨਕ ਬਚਤੀ ਗਜਾਏ ਜਿਸ ਵਕਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਾਂ ਜੇ ਮਨ ਲਿਖੋ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ ਰਾਤ ਕੇ ਸੰਤਨ ਸੰਚਾਰ ਅਵਰ ਤਿਆਗ ਵਿਖਿਆ ਜੰਜਾਲ ਧਨ ਧਨ ਕਹੇ ਸਭ ਕੋਈ ਮੋਖ ਜਲ ਦਰਗਾਹ ਸੋ ਹੋਏ ਗੇ ਵਪਾਰ ਵਿਰਲਾ ਵਪਾਰ ਨਾਨਕ ਤਾਂ ਕੇ ਸਤ ਬਲਿਹਾਰ ਹੈ ਚਰਨ ਸਾਧ ਕੇ ਤੋਏ ਤੋਏ ਪੀਵਰ ਪ੍ਰਸਾਦ ਕੋ ਆਪਣਾ ਜੀਓ ਸਾਧ ਕੇ ਤੂਰ ਕਰੋ ਇਸ਼ਨਾਨ ਸਾਧ ਉੱਪਰ ਜਾਈਓ ਕੁਰਬਾਨ ਸਾਧ ਸੇਵਾ ਵਡਭਾਗੀ ਪਾਈਏ ਸਾਧ ਸੰਗਰ ਕੀਰਤਨ ਗਈ ਅਨਕ ਬੇਗਨ ਤੇ ਸਾਧੂ ਰਾਖਣ ਗਏ ਅੰਮ੍ਰਿਤ ਚਾਖੇ ਉੱਠ ਗਈ ਸੰਤਾਂ ਦਰਿਆ ਸਰਬ ਸੁਖ ਨਾਨਕ ਤੇ ਪਾਇਆ ਮਿਰਦਾ ਗੋ ਜੀ ਵਾਲ ਨਾਰ ਭੂਖੇ ਗੋ ਦੇਵ ਤੇ ਦਾਰ ਸਰਬ ਨੰਦਨ ਜਾ ਕੇ ਦੇਸੀ ਮਾਏ ਪੁਰਬ ਲਿਖੇ ਕਲਹਿਣਾ ਪਾਹੀ ਸਭ ਕਿਛ ਦਿਸ ਕਾਉ ਕਰਨ ਯੋਗ ਤਿਸ ਵਿੱਚ ਦੂਸਰੇ ਵਾਹਨਾ ਹੋ ਗੁੱਜਾ ਭਜਨ ਸਦਾ ਸਦਾ ਦੇ ਰਹਿਣੀ ਸਭ ਤੇ ਉਸ ਨਿਰਮਲੇ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੁਜਾ ਨਿਰਮਲ ਥੀ ਜਾ ਕੇ ਮਨ ਗੁਰ ਕੀ ਪਤੀ ਤੇ ਜਨਿਆ ਵੈਰ ਪਵਚੀਤ ਭਗਤ ਭਗਤ ਸੁਣੀਏ ਤੇ ਲੋਹੇ ਜਾ ਕੇ ਹਿਰਦੇ ਕੋਏ ਸਚਖਣੀ ਸਦਾ ਕੀ ਰਹਿ ਸੱਚ ਹਿਰਦੇ ਸਤਮੁੱਖ ਕਹਿਤ ਸਾਚੀ ਦੇ ਸਚਾਇਆ ਘਰ ਸਚ ਪਰਤੇ ਸਾਚਾ ਪਾਸ ਹਰ ਪਾਰ ਸਚ ਕਹਿ ਜਾਤਾ ਨਾਨਕ ਸੁਜਨ ਸਤ ਸਮਾਤਾ ਸਲੋਕ ਰੂਪ ਨਰੇਖਨ ਰੰਗ ਕਿਸ਼ ਤ੍ਰਿਗੁਣ ਤੇ ਪ੍ਰਭਿੰਨ ਤੇ ਸਮਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਅਸਪਦੀ ਅਵਿਨਾਸੀ ਬ੍ਰਹਮਨ ਮੇ ਰਾਖ ਮਾਨੁ ਕੀ ਦੁਪੀ ਤਿਆਗ ਦਿਸੇ ਪ੍ਰਣਾ ਕਿਛ ਕੋਈ ਸਰਵਨੰਤਰ ਏਕੋ ਸੋਏ ਆਪੇ ਬਿਨਾ ਆਪੇ ਦਾਨਾ ਗਹਿਰ ਗੰਭੀਰ ਕੀ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਪਕਸਾਨ ਸਾਤਰੀ ਕੀ ਚਰਣੀ ਪਾਓ ਨਾਨਕ ਹੈ ਮਨ ਹੀ ਅਨ ਰਹੋ ਮਨਸਾ ਪੂਰਨ ਸਰਣਾ ਜੋ ਜੋ ਕਿਰਪਾਇਆ ਸੋਈ ਹੋਗ ਹਰਨ ਭਰਨ ਜਾ ਕਾ ਨੇਤਰ ਹੋਰ ਦਿਸ ਕਾ ਮੰਤਰਨ ਜਾਣਾ ਹੋਰ ਨੰਦਰ ਮੋਗਨ ਸਿਰ ਜਾ ਕੇ ਸਰਵ ਥੁਕ ਸੁਣੀਏ ਕਰਤਾ ਕੇ ਰਾਜ ਮੈਂ ਰਾਜ ਯੋਗ ਮੈਂ ਜੋਗੀ ਤਪ ਮੈਂ ਤਪੀ ਸਰ ਗ੍ਰਿਸ ਮੈਂ ਭੋਗੀ ਧਿਆਈ ਤਾਏ ਭਗਤਾਂ ਸੋ ਪਾਇਆ ਨਾਨਕ ਦੇ ਪੁਰਖ ਅਕਨਿਅੰਤ ਨ ਪਾਇਆ ਜਾ ਕੇ ਲੀਲਾ ਕੀਮਤ ਨਾਏ ਸਗਲ ਦੇਵ ਆਰੇ ਵਗਾਏ ਪਿਤਾ ਕਾ ਜਨਮ ਕੇ ਜਾਣੇ ਬਹੁਤ ਸਗਲ ਪ੍ਰੋਈ ਆਪਣੇ ਸੋਤ ਸੋ ਮਤ ਗਿਆਨ ਧਿਆਨ ਜਿਨ ਦੇ ਧਨ ਦਾਸ ਨਾਮ ਤਿਆ ਵੈਸੇ ਤੇ ਗੁਣ ਮੈਂ ਜਾਗੋ ਪਰਮਾਏ ਜਨਮ ਰਹਿ ਫਿਰਿਆ ਵੈ ਜਾਏ ਊਚ ਨੀਚ ਕੇ ਅਸਥਾਨ ਜੈ ਸਜਣਾ ਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਪੀਤ ਕਰਿਆ ਕਰੰਗ ਨਾਨਾ ਬਿਤਕੀਨੋ ਬਿਸਾਰ ਪ੍ਰਭ ਆਪਣਾ ਸੀ ਕੰਕਾਰ ਨਾਨਾ ਚਲਤ ਕਰੀ ਖਿਰ ਮਾਏ ਪੂਰ ਰਹੇ ਪੂਰਨ ਸਭ ਠਾਏ ਨਾਨਾ ਬਿਤਕਰ ਬਣਤ ਬਣਾਈ ਆਪਣੀ ਕਿਉਂ ਤੇ ਆਪੇ ਪਾਏ ਸਭ ਘੱਟ ਦਿਸ ਕੇ ਸਭ ਦਿਸ ਕੇ ਢਾਓ ਜਪ ਜਪ ਜੀਵੇ ਨਾਨ ਕਰਨ ਆਓ ਨਾਮ ਕੇ ਤਾਰੇ ਸਗਲੇ ਜੰਤ ਨਾਮ ਕੇ ਤਾਰੇ ਖੰਡ ਬ੍ਰਹਿਮੰਡ ਨਾਮ ਕੇ ਤਾਰੇ ਸਿਮਤ ਵੇਦ ਪ੍ਰਾਣ ਨਾਮ ਕੇ ਤਾਰੇ ਸਿਮ ਗਿਆਨ ਧਿਆਨ ਨਾਮ ਕੇ ਤਾਰੇ ਅਗ ਹਸਪਤਾਲ ਨਾਮ ਕੇ ਤਾਰੇ ਸਗਲੇ ਕਾਰ ਨਾਮ ਕੇ ਤਾਰੇ ਪ੍ਰਿਆ ਸਭ ਪਾਵਨ ਨਾਮ ਕੇ ਸੰਗ ਉਦੇ ਸੁਣ ਸਰਵਣ ਕਰ ਕਿਰਪਾ ਜੈਸਾ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ ਰੂਪ ਸਤ ਜਾ ਕਾ ਸਤ ਅਸਥਾਨ
ਪੁਰਖ ਸਤ ਕੇਵਲ ਪ੍ਰਧਾਨ ਕਤੂ ਸਤ ਸਤ ਜਾਗੇ ਬਾਣੀ ਸਤ ਪੁਰਖ ਸਭ ਮਹਿਸ ਬਾਣੀ ਸਤ ਕਰਮ ਜਾਗੇ ਰਚਨਾ ਸਤ ਮੂਲ ਸਤ ਸਤ ਉਤਪਾਦ ਸਤ ਕਰਨੀ ਨਿਰਮਲ ਨਿਰਮਲੀ ਤੇ ਸਹਿ ਬਜਾਏ ਤੇ ਸਹਿ ਸਪਲੀ ਸਤਨਾਮ ਪ੍ਰਭ ਕਾ ਸੁਖਦਾਈ ਵਿਸਵਾ ਸਤ ਨਾਨਕ ਗੁਰ ਤੇ ਪਾਈ ਸਤ ਜਨ ਸਾਧ ਉਪਦੇਸ਼ ਸਤ ਜਨ ਜਾ ਕਰ ਪ੍ਰਵੇਸ਼ ਸਤ ਨਿਰਤ ਪੂਜੈ ਜੇ ਕੋਈ ਨਾਮ ਪਤਾ ਕੀ ਗਤ ਹੋਏ ਆਪ ਸਤ ਕੀ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸੇ ਸੁ ਕਰਨਿਹਾਰ ਵਰਣਾ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨੂੰ ਜਾਣੇ ਕੀ ਆ ਨਾਨਕ ਜੋ ਤੇ ਭਾਵੈ ਸੋ ਵਰਤੀ ਆ ਵਿਸਮਨ ਵਿਸਮ ਭਾਈ ਵਿਸਮਾਦ ਜਿਨ ਬੂਝਿਆ ਤੇ ਜੈ ਸਵਾਦ ਪ੍ਰਭ ਕੇ ਰੰਗ ਰਾਜਾਂ ਨੇ ਗੁਰ ਕੇ ਵਚਨ ਪਦਾਰਥ ਲਹੇ ਹੋਏ ਦਾਤੇ ਦੋ ਕੱਟ ਨਾਰ ਜਾ ਕੇ ਸੰਗਤ ਰਹਿ ਸੰਸਾਰ ਜਨ ਕਾ ਸੇਵ ਸੋ ਭਾਗੀ ਜਨ ਕੇ ਸੰਗੀ ਕਲੇ ਬਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੇ ਗੁਰ ਪ੍ਰਸ਼ਾਨ ਫਲ ਪਾਵੇ ਸਰੋ ਪਾਤ ਸਚ ਜੁਗਾ ਸਚ ਹੈ ਭੇ ਸਚ ਨਾਨਕ ਹੋ ਸੀ ਭੇ ਸਚ ਅਸਪਦੀ ਚਰਨ ਸਤ ਸਤ ਪਰਸਨਾਰ ਪੂਜਾ ਸਤ ਸਤ ਸੇਵਦਾ ਦਰਸ਼ਨ ਸਤ ਸਤ ਭੇ ਕਨਾਰ ਨਾਮ ਸਤ ਸਤ ਆਵਨਹਾਰ ਆਪ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁੰਗਾਰੀ ਸਤ ਸਤ ਸਤ ਬਰ ਭਗਤਾ ਸੁਰਤ ਸਤ ਸਤ ਜਸੁੰਤਾ ਬੁੱਝਣ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸਹੇ ਸਤ ਰੂਪ ਜਨ ਰਾਜ ਜਿਨ ਮਾਨਿਆ ਕਰਨ ਕਰਾਵਨ ਤਿੰਨ ਬੋਲ ਪਛਾਣੇ ਆ ਜਾ ਕਰੀ ਦੇ ਵਿਸ਼ਵਾਸ ਪ੍ਰਭਾਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਪੈ ਤੇ ਨਿਰਭਉ ਵਸਾਨਾ ਜਿਸ ਤੇ ਉਪਜਿਆ ਤਿਸ ਮਾਏ ਸਮਾਨ ਅਵਸਥ ਮਾਏ ਲੈ ਵਸਤ ਕਢਾਈ ਤਾ ਕੋ ਪਿੰਨਾ ਕਹਿਣਾ ਜਾਈ ਬੂਝੇ ਬੂਝਣ ਔਰ ਵਿਵੇਕ ਨਾਰਾਇਣ ਮਿਲੇ ਨਾਨਕ ਇੱਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਬਜਾਰੀ ਠਾਕੁਰ ਕੇ ਸੇਵਕ ਮਨ ਪ੍ਰਤੀ ਠਾਕੁਰ ਕੇ ਸੇਵਕ ਨਿਰਮਲੀ ਠਾਕੁਰ ਕੋ ਸੇਵਕ ਜਾਨਾ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਗੋਪਰਾ ਪਾਰਨ ਹਾਰਾ ਸੇਵਕ ਕੀਰਾ ਕੇ ਨਿਰੰਕਾਰ ਸੋ ਸੇਵਕ ਜਿਦਿਆ ਪ੍ਰਭ ਧਾਰੇ ਨਾਨਕ ਸੋ ਸੇਵਕ ਸਾਧ ਸਾਧ ਸਮਾਰੇ ਆਪਣੇ ਜਨ ਕਾ ਪਰਦਾ ਟਾਕੇ ਆਪਣੇ ਸੇਵਕ ਕੀ ਸਰ ਪਰ ਰਾਖੇ ਆਪਣੇ ਦਾਸ ਕੋ ਦੇ ਵਡਿਆਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰਾਖੇ ਤਾਂ ਕੀ ਗਤ ਮਿਤ ਕੋਈ ਨਾ ਲਾਖੇ ਪ੍ਰਭ ਕੇ ਸੇਵਕ ਕੋ ਕੋ ਨਾ ਪੁੱਛੇ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਜਿਸ ਜੋ ਸੋ ਸੇਵਕ ਦਾ ਜਿਸ ਪ੍ਰਗਟਾਇਆ ਨੀ ਕੀਤੀ ਮੈਂ ਕਲ ਰਾਖੇ ਭਸਮ ਕਰਾਇਆ ਲਸ਼ਕਰ ਕੋਲ ਰਾਖਿਆ ਜਿਸ ਕਾ ਸਾਸ ਨਾ ਕੱਢਤੇ ਆਪ ਤੱਕ ਰਗ ਦੇ ਕਰਾਤ ਮਾਨੋ ਯਤਨ ਕਰਤ ਭਾਨ ਤਿਸ ਕੇ ਕਰਤ ਬਿਰਥ ਜਾਤ ਮਾਰਾ ਨਾ ਰਾਖਿਆ ਅਵਰਣ ਕੋਈ ਸਰਬ ਜਿਉਂ ਕਰ ਆਖਾ ਸੋਏ ਕਾਹੇ ਸੋਚ ਕਰਿਆ ਰੇ ਪ੍ਰਾਣੀ ਜਪਣਾ ਪਰ ਬਲਕ ਵਡਾਣੀ ਵਾਰ ਹੰ ਬਾਰ ਬਾਰ ਜਪੀਏ ਪੀ ਅੰਮ੍ਰਿਤ ਅਮਰਾਤ ਮੰਤਨ ਦ੍ਰਵੀ ਨਾਮ ਤੰਜਨ ਗੁਰੂ ਪਾਇਆ ਦਿਸ ਕੇ ਸੇਵ ਨਾਇਨ ਦਿਸ ਆਇਆ ਨਾਮ ਧਨ ਨਾਮ ਰੂਪ ਰੰਗ ਨਾਮ ਸੁਖਰ ਨਾਮ ਕਾ ਸੰਗ ਨਾਮ ਰਾਜ ਜਨ ਦੇਵਤਾ ਨੇ ਮੰਤਰ ਨਾਮੇ ਨਾਮ ਸਮਾਨ ਨੇ ਉੱਠਦੇ ਬੈਠੇ ਸੋਗਤ ਨਾਮ ਕਾ ਉਹਨਾਂ ਜਨ ਕੇ ਤੁਕਾਮ ਬੋਲੋ ਜਾ ਜੀ ਵਾਦੇ ਰਾਤ ਪ੍ਰਭ ਆਪਣੇ ਜਨ ਕੀ ਨੀ ਦਾਤ ਕਰੈ ਭਗਤਾ ਤੁਮ ਗਚਾਏ ਪ੍ਰਭ ਆਪਣੇ ਸੁਰੈ ਸਮਾਏ ਜੋ ਹਾ ਹੋ ਵਸ ਜਾਣੇ ਪ੍ਰਭ ਨੇ ਕਹਾ ਹੁਕਮ ਪਛਾਣ ਦੇਸ ਕੀ ਮੈਂ ਮਕਾਉਣ ਵਖਾਣੋ ਦੇਵ ਕਾ ਗੁਣ ਕਹਿਕ ਨ ਜਾਣੋ ਆਣ ਪੈ ਬਾਬਾ ਸਿੰਘ ਸੂਰੇ ਕਹਾਉਣਾ ਸੀ ਜਨ ਪੂਰੇ ਮਨ ਮੇਰੇ ਦਿਨ ਕੀ ਓਟ ਲਏ ਮੰਤ ਨੇ ਆਪਣਾ ਦਿਨ ਜਾਂਦੇ ਜਿਨ ਜਨ ਆਪਣਾ ਪ੍ਰਭ ਛਾਤਾ ਸੋਚਣ ਸਰ ਥੋਖਾ ਦੱਸਦਾ ਜਿਸ ਕੀ ਛੁਣ ਸੁੱਖ ਪਾਵੇ ਦੇਸ ਕੇ ਦੇਸਾ ਭਾਵ ਮਿਟਾਵੇ ਅਵਰ ਸਿਆਣ ਸਗਲੀ ਛੱਡ ਦੇ ਜਨ ਕੇ ਤੂੰ ਸੇਵਾ ਲਗਾਉਣ ਜਾਣਾ ਹੋਵੇ ਤੇਰਾ ਨਾਨਕ ਦੇ ਜਨ ਕੇ ਬੁੱਝੋ ਸਤ ਪੈਰਾ ਸਲੋਕ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕਹਿ ਸੰਗ ਸਿੱਖੀ ਉਧਰੈ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸੇਖੀ ਖਰੈ ਪ੍ਰਤਪਾਲ ਸੇਵਕ ਗੁਰ ਸਦਾ ਦਿਆਲ ਸੇਖੀ ਗੁਰਦੁਰ ਮਤ ਮਲ ਹੀਰਿਆ ਗੁਰਪਤਨੀ ਹਰ ਨਾਮ ਉਚਰੈ ਸਤਿਗੁਰ ਸੇਖੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਦੇ ਆਟੇ ਸਤਿਗੁਰ ਸੇਖੋ ਨਾਮ ਧੰਨ ਦੇ ਸਤਿਗੁਰ ਕਾ ਸਿੱਖ ਵੜਪਾ ਗਏ ਸਤਿਗੁਰ ਸਿੱਖ ਅਲਤ ਪਲ ਸਵਾਰ ਹੈ ਨਾਨਕ ਸਤਿਗੁਰ ਸਿੱਖ ਜੀ ਨਾਲ ਸਮਾਰਿਆ ਗੁਰ ਕੇ ਗ੍ਰਹਿ ਸਿੱਖ ਜੁੜਿਆ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕੋ ਕਰ ਕੁਛ ਨੇ ਜਨਾਵੇ ਅਰੁਣ ਨਾਮ ਦੇ ਸਤਿਹਾਵੇ ਮਨ ਵਿੱਚ ਸਤਿਗੁਰ ਕੇ ਪਾਸ ਤੇ ਸੇਵਕ ਕਾਰਜ ਰਾਸ ਸੇਵਾ ਕਰ ਤੋ ਇਨੇ ਕਾਮੀ ਜਿਸ ਕੋ ਬਰਾਬਰ ਸੁਹਾਮੀ ਆਪਣੀ ਕਿਰਪਾ ਜੇ ਜਾਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੈ ਬੀਸ ਵਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਵਰ ਕੀ ਗਾ ਜਾਣੇ ਸੋ ਸਤਿਗੁਰ ਜਿਸ ਰਿਧਾਰਨ ਆਓ ਅਨਕਬਾਰ ਗੁਰ ਕੋ ਬਲ ਜਾਓ ਸਰਵਦਾਨ ਜੀ ਕਾ ਦਾਤਾ ਅਠ ਪੈਰ ਪਾਰ ਬ੍ਰਹਮ ਰੰਗ ਰਤਾ ਬ੍ਰਹਮ ਜਨ ਜਨ ਮੈਂ ਪਾਰ ਬ੍ਰਹਮ ਇਹ ਆਪ ਨਹੀਂ ਕਹੇ ਪਰਮ ਸਹਿਸਿਆਨ ਪਲਿਆ ਨਾ ਜਾਈਏ ਨਾਨਕ ਸਾਗੁਰ ਪ੍ਰਭਾਗੀ ਪਾਈ ਹੈ ਸਫਲ ਦਰਸ਼ਨ ਬੇਗਤ ਮਨੀਤ ਪਰਸ ਚਨਗਤ ਨਿਰਮਲ ਭੇਟ ਸੰਗਰਾਮ ਗੁਣ ਰਵੇ ਪਾਰ ਬ੍ਰਹਮ ਕੇ ਦਰਗਾਹ ਗਾਵੇ ਸੁਣ ਕਰ ਬਚਨ ਕਰਣਿਆ ਕਹਾਣੀ ਮਨ ਸੰਤੋ ਖਤਮ ਪਤੀਆਂ ਨੇ ਪੂਰਾ ਗੁਰ ਆਖੇ ਜਾਖਾ ਮੰਤਰ ਮਧਿਸ਼ ਪੇਖ ਹੋਏ ਸੰਤ ਗੁਣ ਬੇਅੰਤ ਗਿੰਦ ਨਹੀਂ ਪਾਏ ਨਾਨਕ ਜਿਸ ਭਾਵੈ ਤਸਲਾਏ ਮਿਲਾਏ ਜੀਵਾ ਇੱਕ ਉਸ ਤਨੇਕ ਸਤਿਪੁਰਖ ਪੁਣ ਵੇ ਕਾਹੂ ਪੁਣ ਨ ਪਹੁੰਚਤ ਪ੍ਰਾਣੀ ਅਗਮੀ ਗੋਚਰ ਪਰਮੇ ਨਿਵਾਣੀ ਨਿਰਹਾਰ ਨਿਰਵੈਰ ਸੁਖਦਾਈ ਤਾਂ ਕਿ ਕੀਮਤ ਕਿਨੇ ਨੇ ਪਾਈ ਅਨਕ ਭਗਤ ਬੰਧਨ ਨਿਤ ਕਰੈ ਚਰਨ ਕਮਲ ਹਿਰਦੈ ਸਿਮਰੈ ਸਤਿਵਲਿਹਾਰੀ ਸਤਿਗੁਰੂ ਆਪਣੇ ਨਾਨਕ ਜਿਸ ਪ੍ਰਸ਼ਾਦ ਪ੍ਰਭ ਜਪਣੇ ਇਹ ਹਰਸ ਪਾਵੈ ਜਨ ਕੋਈ ਅੰਮ੍ਰਿਤ ਵੀ ਅੰਮ੍ਰਿਤ ਹੋਏ ਉਸ ਪੁਰਖਾ ਨਾ ਹੀ ਕਦੇ ਬਿਨਾ ਜਾ ਕੇ ਮਨ ਪ੍ਰਗਟੇ ਗੁਣਦਾਸ ਹਾਰ ਪੈਰ ਹਰ ਕਾ ਨਾਮ ਲੇ ਸਚੋ ਦੇ ਸੇਵਕ ਦੇ ਮਾਂ ਮੋਹ ਮਾਇਆ ਕੇ ਸੰਗ ਨਲੇ ਮਨ ਮੇਰਾ ਖੈਰ ਹਰੇਕ ਅੰਧਕਾਰ ਦੀਪਕ ਵਰਗਾ ਸੇ ਨਾਨਕ ਪਰਮ ਮੋ ਦੁਖ ਤੈ ਤੇ ਨਾ ਸੇ ਦੋ ਤੁਮਾਏ ਠੰਡ ਬਤਾਏ ਅਨੰਦ ਪਿਆ ਦੁਖ ਨਾ ਟੇ ਪਾਈ ਜਨਮ ਮਰਨ ਕੇ ਮਿਟਿਆ ਦੇਸ ਸਾਧੂ ਕੇ ਪੂਰਨ ਉਪਦੇਸੇ ਭਉ ਚੁੱਕਾ ਨਿਰਭਉ ਹੋਏ ਵਸੈ ਸਗਲ ਬਿਆਦ ਮਨ ਤਿਖੈ ਨਸੈ ਜਿਸ ਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪ ਨਾਮਰਾਰੀ ਥਿਤ ਪਾਈ ਚੁੱਕੇ ਬ੍ਰਹਮ ਗਵਣ ਸੁਣਨ ਕਰ ਸਰਵਣ ਨਿਰਗੁਣ ਆਪ ਸਰਗੁਣ ਵੀ ਹੋਈ ਕਲਾ ਤਾਰ ਜਨ ਸਗਲੀ ਮੋਹੀ
ਆਪਣੇ ਚਰਿਤ ਪ੍ਰਭਾਵ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦੂ ਜਾਂ ਨਾ ਇੱਕ ਹੋਏ ਸਰਬਨੰਤਰ ਇੱਕ ਸੋਏ ਓਤ ਪੋਤ ਰਵਿਆ ਰੂਪ ਰੰਗ ਭਇ ਪ੍ਰਕਾਸ਼ ਸਤਿਕੇ ਸੰਗ ਰਚ ਰਚਨਾ ਆਪਣੀ ਕਲ ਧਾਰੀ ਅਨਕਬਾਰ ਨਰਕ ਬਲਿਹਾਰੀ ਸਲੋਕ ਸਾਥ ਨ ਚਾਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਣਾ ਨਾਨਕ ਏ ਧਨ ਸਾਰਸਪਦੀ ਸਾਂਝਨਾ ਮਿਲ ਕਰੋ ਵਿਚਾਰ ਇੱਕ ਸਿਮਰ ਨਾਮ ਅਧਾਰੋ ਵਾਸਾ ਮੀਤ ਵਿਸਾਰੋ ਚਰਨ ਕੁਮਾਰਿਤ ਮੈਂ ਅਰਥਾਰੋ ਕਰਨ ਕਾਂਡ ਸੋ ਪ੍ਰਭ ਸਮਰਾਧਿ ਰੱਖਣ ਕਹੋ ਨਾਮ ਅਡਵਾਤੇ ਧਨ ਸੰਚੋ ਭਗਵਾਨ ਸਾਂਝਨਾ ਕਾ ਨਿਰਮਲ ਮੰਤ ਏ ਕਾਸਰਾ ਕੋ ਮਨ ਮਾਹੇ ਸਰਵ ਰੋਗ ਨਾਨਕ ਮਿਟ ਜਾਏ ਜਿਸ ਧਨ ਕੋ ਚਾਰ ਕੁੰਡ ਉਠਦਾਵੈ ਸੋ ਧਨ ਅਰਸੇ ਵਾਤੇ ਪਾਵੈ ਜਿਸ ਸੋ ਕੋ ਨਿਤ ਵਾ ਛਵੀ ਸੋ ਸੁਖ ਸਾਧੂ ਸੰਗ ਪ੍ਰੀ ਜਿਸ ਸੋ ਭਾ ਕੋ ਕਰੇ ਭਲੀ ਕਰਨੀ ਸਾ ਸੋ ਵਫਾਦਾਰ ਕੀ ਸਰਣੀ ਅਨ ਕਿਉ ਭਾਵੀ ਰੋਗ ਨ ਜਾਏ ਰੋਗ ਮਿਟਾਰੇ ਔਖਦ ਲਾਏ ਸਰਵ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦੁਰਗਾ ਪ੍ਰਵਾਨ ਮਨ ਪ੍ਰਬੋਧੋ ਹਰ ਕੇ ਨਾਇ ਦੈ ਦਿਸ ਥਾਵਤਿਆਵੇ ਠਾਏ ਤਾ ਕੋ ਬਿਨ ਨਾ ਲਾਗੇ ਕੋਈ ਜਾ ਕਰ ਦੇ ਵਸੇ ਹਰ ਸੋਇ ਕਲਤਾ ਦੀ ਠੰਡਾ ਰਣਾਉ ਸਿਮਰ ਸਿਮਰ ਸਦਾ ਸੁਖ ਪਾਓ ਪਹੋ ਬਿਨ ਸੇ ਪੂਰਨ ਹੋਇਆਸ ਭਗਤ ਪਾਏ ਆਤਮ ਪ੍ਰਗਾ ਤਿਸ ਕਾ ਜਾਏ ਵਸੈ ਅਵਨਾਸੀ ਕੋ ਉਹਨਾਂ ਨੇ ਕਾਢੇ ਜਮਵਾਸੀ ਤਤ ਵਿਚਾਰ ਕਹਿ ਜਨ ਸਤਿ ਜਨਮ ਰਹਿ ਸੋ ਕਛੋ ਕਛਾ ਹਵਾ ਕੌਣ ਮਿਟਾ ਪ੍ਰਭ ਸੇ ਵਿਆਪ ਤਿਆਗ ਸ਼ਰਨ ਗੁਰਦੇਵ ਇਹੋ ਰਤਨ ਜਨਮ ਕਹੋ ਉਧਾਰ ਹਰ ਸਿਮਰ ਪ੍ਰਾਣੇ ਦਾਰ ਅਨਕ ਭਾਵਨਾ ਛੂਟਣਾ ਰੇ ਸਿਮਰ ਸਾਹਸ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਵੰਚ ਨਾਨਕ ਫਲ ਪਾਏ ਸੰਗ ਨਾ ਚਾਲਸ ਦੇ ਰਹਿ ਤਨਾ ਤੂੰ ਕਿਆ ਲੁਟਾਵੇ ਮੂਰਖ ਮਨਾ ਸੋ ਤਮੀਤ ਕਟਾਂਬਰ ਬਣਤ ਇੰਤੇ ਕਹੋ ਤੂੰ ਕਵਣ ਸੁਨਾਥ ਰਾਜ ਰੰਗ ਮਾਇਆ ਵਿਸਥਾਰ ਇੰਤੇ ਕਹੋ ਕਵਣ ਛੁਟਕਾਰ ਹਸ ਹਸਤੀ ਰਥ ਸਵਾਰੀ ਝੂਠਾ ਡਮ ਝੂਠ ਬਸਾਰੀ ਜਿੰਦੀ ਇੱਥੇ ਸਭਨਾ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਾਤੂ ਲੇ ਆਨੇ ਭਗਤ ਬਿਨਾ ਵਾ ਡੂਬੇ ਸਿਆਣੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਜੀ ਚਰਨ ਕਮਲ ਜਾ ਰਾ ਕੋ ਮਨ ਮਾਏ ਜਨਮ ਜਨਮ ਕੇ ਗਿਲ ਹੋਏ ਜਾਏ ਆਪ ਜਪੋ ਹੋਰ ਨਾਮ ਜਪਾਵੋ ਸੁਣਤ ਰਹਿਤ ਗੈਤ ਗਤ ਪਾਵੋ ਸਾਰ ਪੂਤ ਸਦਰ ਕੋ ਨਾਓ ਸਹਿ ਸੁਭਾ ਨਾਨਕ ਗੁਣ ਗਾਓ ਗੁਣ ਗਾਓ ਤੇਰੀ ਉਤਰਸ ਮਹਿਲ ਬਿਨ ਜਾਇ ਹੋ ਮੈਂ ਵਿਗ ਵਹਿਲ ਹੋਏ ਅਚਿੰਤ ਸਹਿ ਸੁਖ ਨਾਲ ਸਾਸ ਗ੍ਰਹਿ ਸਰ ਨਾਮ ਸੁਮਾਰ ਛਾੜ ਸਿਆਨ ਸਗਲੀ ਮਨਾ ਸਾਧ ਸੰਗ ਪਾਵੈ ਸਹਿ ਧਨਾ ਹਰ ਪੂੰਜੀ ਸੰਚ ਕਰੋ ਬਿਹਾਰ ਇਹਾਂ ਸੁਖ ਦਰਗਾਹ ਜੈਕਾਰ ਸਰਵਨੰਦਰ ਏਕੋ ਦੇਖੋ ਨਾਨਕ ਜਾ ਕੇ ਮਸਲ ਏਕੋ ਜਾਪ ਏਕੋ ਸਲਾਹ ਏਕ ਸਿਮਰ ਏਕੋ ਮਨਾਹੀ ਏਕ ਸਕੇ ਗੁਣ ਗਾਓ ਅਨੰਤ ਮੰਥਨ ਜਾਪ ਏਕ ਭਗਵੰਤ ਏਕੋ ਏਕ ਹੀ ਕਰ ਆਪ ਪੂਰਨ ਪੂਰ ਪ੍ਰਭ ਆਪ ਅਨਕ ਵਿਸਾਰ ਏਕ ਤੇ ਭਏ ਕਰਤ ਪ੍ਰਾਸ਼ਿਤ ਗਏ ਮੰਤ ਨਿੰਦਰ ਏਕ ਪ੍ਰਭ ਰਾਤਾ ਗੁਰ ਬਜਾ ਨਾਨਕ ਜਾ ਦਸ ਲੋਕ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨ ਆਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸਪਦੀ ਜਾਚਕ ਜਾਂ ਜਾ ਪ੍ਰਵਧਾਨ ਕਰ ਕਿਰਪਾ ਦੇ ਹੋਰ ਨਾਮ ਸਾਧਨਾ ਕੇ ਮੰਗੋ ਤੋਰ ਪਾਰ ਪਰਮੇਸ਼ਰ ਦਾ ਪਹੋਰ ਸਦਾ ਸਦਾ ਗੁਣ ਗਾਵੋ ਸਾਸ ਸਾਸ ਪ੍ਰਭ ਤੁਮੇ ਤਿਆਵੋ ਚਣਕ ਮਨਸ ਲਾਗੇ ਪ੍ਰੀਤ ਭਗਤ ਗੁਰੂ ਪ੍ਰਭ ਕੀ ਨਿਤ ਨੀਤ ਇਹ ਕੋਟ ਏਕੋ ਆਧਾਰ ਨਾਨਕ ਮੰਗੇ ਨਾਮ ਪ੍ਰਭ ਸਾਰ ਪ੍ਰਭ ਕੀ ਦਿਸ਼ਟ ਮਾਂ ਸੁਖੋਏ ਹਰ ਰਸ ਪਾਵੇ ਬਿਰਲਾ ਕੋਈ ਜਿਨ ਚਾ ਕਿਆ ਸਿਧਾਂਤ ਤਿਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੋ ਪਰ ਪਰੇ ਪ੍ਰੇਮ ਨਾ ਸੰਗ ਉਪਜੇ ਛਾਉ ਸਤ ਗਏ ਸੰਗ ਪਰੇ ਸ਼ਰਣਾਨ ਸਭ ਤਿਆਗ ਅੰਤਰ ਪ੍ਰਗਾਸ ਅੰਦਿਨ ਲਿਵ ਲਾਗ ਬੜ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਥੇ ਸੁਖ ਹੋਏ ਸੇਵਕ ਕੇ ਮਨਸਾ ਪੂਰੀ ਪਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕ ਕੇ ਨਾ ਸਦਾ ਨਿਹਾਲ ਬੰਧਨ ਕਾਟ ਮੁਗਜਨ ਪਿਆ ਜਨਮ ਮਨ ਦੁਖ ਭ੍ਰਮ ਗਿਆ ਛਪਨੀ ਸਰਦਾ ਸਭ ਪੂਰੀ ਰਵ ਰਿਹਾ ਸਾ ਸੰਗ ਹਜ਼ੂਰੀ ਜਿਸ ਕਾ ਸਾਧਨ ਲੀਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਵਿਸਰਿਆ ਜੇ ਕਾਨਾ ਪਾਨਾ ਸੋ ਕਿਉਂ ਵਿਸਰਿਆ ਜੇ ਕੀਆ ਜਾਣੇ ਸੋ ਕਿਉਂ ਵਿਸਰਿਆ ਜਿਨ ਸੋ ਕਹੀ ਦੀਆ ਸੋ ਕਿਉਂ ਵਿਸਰਿਆ ਜੇ ਜੀਵਨ ਜੀਆ ਸੋ ਕਿਉਂ ਵਿਸਰਿਆ ਜੇ ਅਗਨ ਮੈਂ ਰੱਖਿਆ ਗੁਰਪ੍ਰਸ਼ਾਦ ਕੋ ਬਿਰਲਾ ਲਾਖਿਆ ਸੋ ਕਿਉਂ ਵਿਸਰਿਆ ਜੇ ਵਿਖਤੇ ਕਾਢਾ ਜਨਮ ਜਨੂੰ ਕਾ ਟੂਟਾ ਗਾਂਢਾ ਗੁਰਪੂਰਿਆ ਤਾਂ ਤੇ ਹਮਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਹੋਏ ਕਾਮਯਾਨ ਥਿਆਓ ਜਪੋਰ ਨਾਮ ਸਿਮਰ ਸਿਮਰ ਸਿਮਰ ਜੁਗ ਪਾਵੋ ਆਪ ਜਪੋ ਹੋਰ ਨਾਮ ਜਪਾਵੋ ਭਗਤ ਪਾਏ ਧਰਿਆ ਸੰਸਾਰ ਬਿਨ ਭਗਤੀ ਤਨੋ ਸ਼ੀਸ਼ਾਰ ਸਰਵ ਕਰਿਆਨ ਸੁਖ ਨਿਧ ਨਾਮ ਬੂੜ ਜਾਤ ਪਾਏ ਵਿਸਰਾਮ ਸਗਲ ਦੁੱਖ ਉਤਨਾਸ ਨਾਨਕ ਨਾਮ ਜਪੋ ਗੁਣਦਾਸ ਉਪਜੀ ਪ੍ਰੀਤ ਪ੍ਰੇਮਰਾ ਛਾਉ ਮੰਤਨ ਅੰਤਰੀ ਸੁਹਾਉ ਨਿਥਰੋ ਬਿਗਦਰ ਸੁਖ ਹੋਏ ਮਨ ਵਿਗਸੈ ਚਾ ਚਰਨ ਧੋਏ ਭਗਤ ਨਾ ਕੇ ਮੰਤ ਰੰਗ ਬਿਰਲਾ ਕਹੂ ਪਾਵੈ ਸੰਗ ਏਕ ਵਸਤੀ ਜ ਕਰਮਾਏ ਆ ਗੁਰ ਪਰਿਸਾ ਨਾਮ ਜਪ ਲਏ ਆ ਤਾਂ ਕਿ ਉਪਮਾ ਕਹੀ ਨ ਜਾਏ ਨਾ ਕਰੇ ਅਸਰ ਸਮਾਏ ਪ੍ਰਭ ਬਖਸ਼ਣ ਦੀਨ ਦਿਆਲ ਭਗਤ ਵਸ਼ਲ ਸਦਾ ਕਿਰਪਾਲ ਨਾਥ ਨਾਥ ਗੋਬਿੰਦ ਗੋਪਾਲ ਸਰਵ ਘਟਾਂ ਕਰਤ ਪ੍ਰਤਿਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾਗੇ ਪ੍ਰਾਣੇ ਧਾਰ ਜੋ ਜੋ ਜਪੈ ਸੋਏ ਪਨੀਤ ਭਗਤ ਪਾਏ ਲਾਵੇ ਮਨਹੀਤ ਹਮ ਨਿਰਗੁਣ ਹਰ ਨੀਚ ਜਾਨ ਨਾਨਕ ਤੁਮ ਰਿਸ਼ਨ ਪੁਰਖ ਭਗਵਾਨ ਸਰਵ ਬੈਕੁੰਠ ਮੁਕਤ ਮੋਗ ਪਾਏ ਇੱਕ ਨਿਮ ਕਰਕੇ ਗੁਣ ਗਾਏ ਅਨਕਰਾਜ ਭੋਗ ਵੜਿਆਈ ਹਰ ਕੇ ਨਾਮ ਕੀ ਕਥਾ ਮਨ ਪਾਈ ਬਹੁ ਭੋਜਨ ਕਾ ਪ੍ਰਸੰਗੀ ਦ੍ਰਸਨਾ ਜਪਤੀ ਹਰਾ ਨੀਤ ਭਲੀ ਸੁਕਰਣੀ ਸੁਭ ਧਨਵੰਤ ਹਿਰਦੈ ਵਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦਿਉ ਨਿਵਾਸ ਸਰਵ ਸੁਖ ਨਾਨਕ ਪ੍ਰਗਾਸ ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਣ ਕੀ ਨਾਨਕਾ ਆਪੇ ਹੀ ਫਿਰ ਜਾ ਅਸ਼ਟਪਦੀ
जब यह कार्य कृष्णा दृष्टि तब अपन तब कहते होते जब तारी अपन सुन समात है वैर विरोध के संक महत जब इसका वर्ण चिन्ह जब तब हर शोक के संव्यापत जब यह अपने आप आप पार ब्रह्म तब मौका सत परम अपन के लावर्ती जनन करने हर न दूजा जब हो बद प्रभ केवल तनि तब बंद मुक्त को किसको गणी जब एक रगम बार तब नरक रुख गुण अवतार जब निर्गुण प्रभ सह सबाए तब शिव शक्त कहो गिठाए जब आप है आप अपनी जोत रहे तब कम डरा कौन का डर है आपन चल तब करने हर नानक ठाकुर एक मैं बाहर अविनाशी सुख अपने आसन ते जन्म मरण को कहा विनाशन जब पूर्ण करता प्रभु सोए तब जम की तास खो के सोए जब अविक्त गोचर पा वेखा तब चित्र गोपत के पूछ लेखा जब नाथ निरंजन गोचर गा दे तब कौन छुटे कौन बंधन बांधे अपने आप आप ही अच्छा जनन के अपन रूप आप ही ऊपर जा जय निर्मल पुरख पुरख बतौता तय मैल को कह तोता जय निरंजन निरंकार निर्वाण तय कौन को मान कौन अपमान जय स्वरूप केवल जगदीश तय छल छिद्रगत को की जय जो स्वरूप की जो संग समावे तय किसे भूकवन तिवतावे करण करावन करने हार नानक करते का नाय समार जब अपनी सुभ अपन संग बनाई तब कवन माए भाव मित्र सुपाई जय सर्व कला पे परवीनता वेद देव गांव को छीन जब अपना पाप उतारा तब सगन अप संग विचार है आपमा जय अपन उज अपने अपने राधा कौन ठाकुर कौन को ये चेरा बिस्मन बिस्म रहे बिस्मा नानक जिन अपनी का जन आप जय अछल अचेद अपीत समाया ऊँह किसे व्यापत माया आपस गोया प्या देश थे गुण का नाही प्रवेश जय एक है एक भगवंत तत् कौन चिंत के ला गया चिंता जय अपने आप आप दिया रहा तय कौन कदय कौन सुनने हारा बहु बेअंत ऊचते ऊचा नानक आपस कहो आप है पहुचा जय पृथ्वी प्रपंच कार्तिक गुण में किन्नो विस्तार पाप पुनते पई कहावत को नरक को स्वर्ग वंश अवताल जल माया जंजाल हमें मोह परम पै पार दुख सुख मान अपमान अनेक प्रकार की उपज्ञान अपन के लाभ कर देखा खेल संकोच नानक एक है जय विगत पत आप जय पसरे पास हर संत प्रताप दो पाक आपे तन उनके सोपान हो पड़ी आपे कौ तो कर अनंतो जय आपे रस पोक निर्जोग जिस पावे तस अपन लावे जिस पावे तस खेल खिलावे बेशुमार व्यथा गणत तोले ज्यो भोला बोतो नानक दास बोले श्लोक जी जंत के ठाकुर आया पे वर्तनहार नानके को पसरिया दूजा कहे दृष्टार पदी आप ते आप सुनने हारिया पे काबे सर जाते पावे तस सिर पाए अपने पाने लहि समाए तुम ते पे नहीं किश होए अपन सुख सदक प्रोए जागो प्रभु जी आप जाए सच नाम सोई जन पाए सो समदर्शी दत्त कबीता नानक सुलसिस का जीता जी जंतर सदा कहया दीन दयाल नाथ गुणनाथ जिस राखा जिस कोई न मारे सो मुआ सर एक निरंजन है जी की जुग जग सब हाथ अंदर बाहर जानो साध गुण निदान व्यंद पर नानक दास सदा बलिहार पूर्ण पूरे दयाल सब परोत कृपाल अपने कर्तव्य जाने आप अंतर जामी रहो व्याप प्रत पाले जीवन बोपा जो जुरत सो तिस त्याथ तिस पावे था लय मिलाए भगत कर हर के गुण गाए मन अंतर विश्वास कर मानिया करुणार नानक जानिया जन लग हर एक नए जिसकी आसन वृद्धि जाए सेवक हो सेवा बने आई हुक्म बूझ परम पद पाए जिसके ऊपर ने विचार जाके मन वस्या निरंकार बंधन तोर पाए निर्वैर अंतर पूजे गुर के पैर ये लोक सुखी पर लोक सुहेले नानक हर प्रभ आपे मेले साथ संग मिल करो नंद गुण गावो प्रभ परमानंद राम नाम तद करो जा दुर्लभ जगह करो दार अमृत वचन के गुण गाओ प्राण।

Madhira. Sonabhadi Sridhiva Savamana Chinnan Kulpabhu. Alata Paltalya Savar. Ram Nam Antar Urthar. Pure Gurki Puri Dikya Jisaman Vasate Sajabrikya. Mantan Nam Jibolya Vilaye Dukha Dharada Mante Paujaya Sajabapar Kravapari. Durga Nivekiv Tumhari Ika Tikra Koman Mahi Nanak Bharunaya Vajahe. Teste dur kahan ko jaye upre rakhan harti aaye nirbhau japai sagal pah mite prabhu kripa de prani chutte jis par rakhe tis nahi dukh naam jab man hova so chinta jaye mite ahankar te jan ko koi na pochan har sir upa thanda gur sura nanak ta ke karj pura mat puri amra ja ke dest darshan pekh dudre se charan kamal ja ke anubh safal darshan sundar arm roop ਧਨ ਸੇਵਾ ਸੇਵ ਕੁਰਬਾਨ ਅੰਤਰਜਾਮੀ ਪੁਰਖ ਪ੍ਰਧਾਨ ਜਿਸ ਮਨ ਵਿਸਾ ਸੋਤ ਨਿਹਾਲ ਨਿਤਾ ਕਾ ਨਿਕਨਾਵਤ ਕਾਲ ਅਮਰ ਭਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਥਿਆ ਸਲੋਕ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸਸਪਦੀ

0: ਵਾਹਿਗੁਰੂ।
1: ਵਾਹਿਗੁਰੂ, ਵਾਹਿਗੁਰੂ।

ਸਤਿਗੁਰੂ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਪਰਿਵਾਰ 'ਤੇ। ਬੱਚੇ ਦੇ ਜਨਮ ਦੀ ਖੁਸ਼ੀ ਅੰਦਰ ਸਤਿਗੁਰਾਂ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਸਮੂਹ ਗਿੱਲ ਪਰਿਵਾਰ ਬੇਟੀ ਅਰਜੋਈ ਕੌਰ ਦੇ ਜੋ ਸਤਿਗੁਰਾਂ ਨੇ ਇਹ ਦਾਤ ਇਹਨਾਂ ਦੀ ਝੋਲੀ 'ਚ ਪਾਈ ਹੈ, ਤਿਨ੍ਹਾਂ ਦੀ ਖੁਸ਼ੀ ਨੂੰ ਸਤਿਗੁਰੂ ਜੀ ਦਾ ਉਹ ਟਾਸਰਾ ਲੈ ਕੇ ਸੁਖਮਨੀ ਸਾਹਿਬ ਜੀ ਦੇ ਜਾਪ ਆਪ ਸਮੂਹ ਸੰਗਤਾਂ ਨੇ ਸਰਵਣ ਕੀਤੇ ਨੇ। ਆਓ ਕੁਛ ਸਮੇਂ ਲਈ ਕੀਰਤਨ ਦੇ ਨਾਲ ਜੁੜਨਾ ਕਰੀਏ। ਸਤਿਗੁਰੂ ਜੀ ਕਿਰਪਾ ਕਰਨ, ਆਓ ਸਾਰੀ ਮਿਲ ਕਰਕੇ ਗੁਰਬਾਣੀ ਦੇ ਨਾਲ ਜੁੜੀਏ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਬਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਨਤ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਰੱਖੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਦੇਗ ਵਾਹੀ ਦੇ ਕੇ ਅੰਡਰੀਤਾ ਤਿੰਨਾਂ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁਪਰੀਆਂ ਲਵਾਈਆਂ ਚਰਖੜੀਆਂ ਅਤੇ ਜੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਗੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਗਾ ਸਦਗਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਦਰਸ਼ਿਆ ਰਿਹਾ ਹੈ ਦੇਗ ਤੇਗ ਫਤਿਹ ਬਿਰਧ ਦੀ ਬੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਬੰਦੇ ਸਦਾ ਸਹਾਈ ਦਾ ਧਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਪੰਥਰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਰਕਾ ਸੇਵਕ ਪਰਿਵਾਰ ਰਾਜਵਿੰਦਰ ਸਿੰਘ ਗਿੱਲ ਬੀਬੀ ਮੋਨਿਕਾ ਕੌਰ ਗਿੱਲ ਇਹਨਾਂ ਦੀ ਬੱਚੀ ਅਰਜੋਈ ਕੌਰ ਗਿੱਲ ਦੇ ਜਨਮਦਿਨ ਦੀਆਂ ਖੁਸ਼ੀਆਂ 'ਚ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਕਾਰੋਬਾਰ 'ਚ ਵਾਧੇ ਵਰਕਤਾਂ ਵਾਸਤੇ ਪਰਿਵਾਰ ਨੂੰ ਉਹਦੇ ਚਰਨ ਪਸਦਿਆਂ ਸਤਿਗੁਰੂ ਜੀ ਆਪ ਦੇ ਪਿੱਤਰ ਬਾਣੀ ਸੁਖਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਸ਼ਬਦ ਕੀਰਤਨ ਹੋਏ ਸ਼ਹੀ ਪੋਟਨੰਦ ਸਾਹਿਬ ਜੀ ਕੀ ਗਾਨ ਸਮੱਚੀਆਂ ਸੇਵਨ ਮਤ ਭੁੱਲਾਂ ਦੀ ਮਾਫ਼ੀ ਬਖਸ਼ੋਗਾ ਵਾਸਤੇ ਸਮੱਤ ਬਖਸ਼ਣੀ ਕਿਰਪਾ ਕਰਨੀ ਸੁਣ ਪਰਿਵਾਰ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਬੱਚੀ ਅਰਜੋਈ ਕੌਰ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀ ਬੱਚੀ ਨੂੰ ਮਾਤਾ ਪਿਤਾ ਦਾ ਆਗਿਆਕਾਰੀ ਬਣਾਉਣਾ ਉੱਚ ਵਿਦਿਆ ਦਾਨ ਬਖਸ਼ਣਾ ਚੜ੍ਹਦੀ ਕਲਾ ਦਾਤਾਂ ਬਖਸ਼ਿਸ਼ ਕਰਨੀਆਂ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਪਰਿਵਾਰ ਉਹਨਾਂ ਇਸ ਖੁਸ਼ੀਆਂ ਦੇ ਸੰਬੰਧ ਸੋਹਣੇ ਰੁਮਾਲੇ ਭੇਟ ਕਰਦੇ ਹਨ ਅੰਗੀਕਾਰ ਕਰਨੇ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਏ ਪ੍ਰਵਾਨ ਹੈ ਪ੍ਰਸ਼ਾਦ ਸਿੰਘ ਜੀ ਵਰਤਾਉਣ ਦੀ ਆਗਿਆ ਬਖਸ਼ੋ ਸੁਖਮਨੀ ਸਾਹਿਬ ਜੀ ਕੇ ਪਾਠ ਜੀ ਕੀ ਅਰਦਾਸ ਸ਼ਬਦ ਕੀਰਤਨ ਸਾਹਿਬ ਜੀ ਕੀ ਅਰਦਾਸ ਫੁਲਚੁੱਕ ਮਾਫ਼ ਕਰਨੀ ਸੁਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਾਈ ਸ੍ਰੀ ਮੁਖਵਾਕ

ਜਨ ਕੇ ਚਰਨ ਵਸੈ ਮੇਰੇ ਹੀਰਾ ਸੰਗ ਪਨੀਤਾ ਦੇਹੀ ਜਨ ਕੀ ਧੂਰ ਦੇਹੋ ਕਿਰਪਾ ਨਿਦ ਨਾਨਕ ਕਹਿ ਸੁਖ ਇਹੀ ਜਨ ਕੇ ਚਰਨ ਵਸੈ ਮੇਰੇ ਹੀਰਾ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਗੋਦ ਵਿੱਚ ਸੱਜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਕਾਰਯੋਗ ਸਰਦਾਰ ਰਾਜਵਿੰਦਰ ਸਿੰਘ ਜੀ ਗਿੱਲ ਅਤੇ ਸਰਦਾਰਨੀ ਮੋਨਿਕਾ ਕੌਰ ਗਿੱਲ, ਇਹਨਾਂ ਨੂੰ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਬੱਚੀ ਦੀ ਦਾਤ ਦਿੱਤੀ ਅਤੇ ਮਹਾਰਾਜ ਦਾ ਸ਼ੁਕਰਾਨਾ ਕਰਨ ਵਾਸਤੇ ਗਿੱਲ ਪਰਿਵਾਰ ਨੇ ਗੁਰੂ ਜੀ ਦੇ ਚਰਨ ਪਰਸੇ, ਕਿਉਂਕਿ ਇਹ ਅਕਾਲ ਪੁਰਖ ਦੀਆਂ ਦਿੱਤੀਆਂ ਦਾਤਾਂ ਨੇ ਅਤੇ ਜਦੋਂ ਮਹਾਰਾਜ ਕੋਈ ਦਾਤ ਦਿੰਦਾ ਤਾਂ ਮਹਾਰਾਜ ਦਾ ਹੀ ਸ਼ੁਕਰਾਨਾ ਕਰਨਾ ਬਣਦਾ। ਪਰਿਵਾਰ ਨੇ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਦੀ ਸੇਵਾ ਲਈ ਅਤੇ ਬੜਾ ਹੀ ਰਸ ਭਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਸਤਿਕਾਰਯੋਗ ਭਾਈ ਰਣਜੀਤ ਸਿੰਘ ਜੀ, ਜਿਨ੍ਹਾਂ ਦੇ ਜਥੇ ਨੇ ਆਪ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕੀਤਾ, ਮੈਂ ਉਹਨਾਂ ਦਾ ਧੰਨਵਾਦ ਕਰਦਾ। ਸਤਿਕਾਰਯੋਗ ਗਿਆਨੀ ਗੁਰਪ੍ਰੀਤ ਸਿੰਘ ਜੀ, ਅਰਦਾਸ ਬੇਨਤੀ ਕੀਤੀ ਹੈ ਗੁਰੂ ਘਰ ਦੇ ਮੁੱਖ ਸੇਵਾਦਾਰ ਨੇ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਸਤਿਕਾਰਯੋਗ ਗਿਆਨੀ ਬਲਵਿੰਦਰ ਸਿੰਘ ਜੀ, ਜਿਨ੍ਹਾਂ ਨੇ ਗੁਰੂ ਜੀ ਦੇ ਹੁਕਮ ਆਪ ਸੰਗਤਾਂ ਨੂੰ ਸਰਵਣ ਕਰਾਏ, ਉਹਨਾਂ ਦਾ ਧੰਨਵਾਦ। ਗੁਰੂ ਜੀ ਦਾ ਸ਼ੁਕਰਾਨਾ, ਜਿਨ੍ਹਾਂ ਨੇ ਦਰਸ਼ਨ ਦਿਦਾਰੇ ਦੇ ਕੇ ਆਪ ਸੰਗਤਾਂ ਨੂੰ ਨਿਹਾਲ ਕੀਤਾ। ਮੈਂ ਹੁਣ ਬੇਨਤੀ ਕਰਾਂਗਾ ਸਤਿਕਾਰਯੋਗ ਗਿਆਨੀ ਗੁਰਪ੍ਰੀਤ ਸਿੰਘ ਜੀ, ਮੁੱਖ ਸੇਵਾਦਾਰ, ਕਿ ਉਹ ਬੱਚੀ ਰਜੋਈ ਕੌਰ ਜੋ ਉਸਨੂੰ ਜੋ ਗੁਰੂ ਘਰ ਦੀ ਬਖਸ਼ਿਸ਼ ਹੈ, ਗੁਰੂ ਸਾਹਿਬ ਵੱਲੋਂ ਜੋ ਸਰੂਪਵ ਹੈ, ਉਸ ਦੀ ਦਾਤ ਦਿੱਤੀ ਜਾਵੇ। ਮੈਂ ਬੇਨਤੀ ਕਰਦਾ ਕਿ ਸਤਿਕਾਰਯੋਗ ਰਾਜਵਿੰਦਰ ਸਿੰਘ ਗਿੱਲ ਅਤੇ ਸਰਦਾਰਨੀ ਮੋਨਿਕਾ ਕੌਰ ਗਿੱਲ, ਉਹ ਬੱਚੀ ਨੂੰ ਲਿਆ ਕੇ ਗੁਰੂ ਘਰ ਦੀ ਬਖਸ਼ਿਸ਼, ਗੁਰੂ ਦਾ ਸਰੂਪਾ ਜੋ ਹੈ, ਉਹ ਬੱਚੀ ਨੂੰ ਲੈ ਲੈ ਲੈਣ। ਗਿਆਨੀ ਗੁਰਪ੍ਰੀਤ ਸਿੰਘ ਜੀ।

0: ਅਰਦਾਸ ਕਰਦੇ ਹਾਂ ਕਿ ਮਹਾਰਾਜ ਇਸ ਬੱਚੀ ਨੂੰ ਲੰਮੀ ਉਮਰ ਮਾਤਾ ਪਿਤਾ ਦੀ ਆਗਿਆਕਾਰ ਵੱਡੀ ਹੋ ਕੇ ਮਹਾਰਾਜ ਤਰੱਕੀਆਂ ਕਰੇ ਅਤੇ ਗੁਰੂ ਘਰ ਦੇ ਨਾਲ ਜੁੜੀ ਰਹੇ ਗੁਰਸਿੱਖੀ ਜੀਵਨ ਇਸ ਬੱਚੀ ਨੂੰ ਦਾਤ ਬਖਸ਼ਣ ਅਤੇ ਸਾਰੇ ਹੀ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ। ਬੱਚੀ ਦਾ ਨਾਨਕਾ ਪਰਿਵਾਰ ਸਤਿਕਾਰਯੋਗ ਸਰਦਾਰ ਜਸਵੰਤ ਸਿੰਘ ਜੀ ਵਾਸੀ ਉਹਨਾਂ ਨੂੰ ਵੀ ਬਹੁਤ ਬਹੁਤ ਵਧਾਈਆਂ ਅਤੇ ਆਈ ਹੋਈ ਸੰਗਤ ਜਿਹੜੇ ਪਰਿਵਾਰ ਦੇ ਸੱਦੇ ਪੱਤਰ 'ਤੇ ਆਏ ਉਹਨਾਂ ਨੂੰ ਵੀ ਵਧਾਈ ਹੋਵੇ ਅਤੇ ਨਾਲ ਹੀ ਮੈਂ ਜੋ ਪਰਿਵਾਰ ਵੱਲੋਂ ਆਪ ਸੰਗਤਾਂ ਲਈ ਲੰਗਰ ਪਾਣੀ ਤਿਆਰ ਕੀਤੇ ਹੋਏ ਨੇ ਉਹ ਜਿਨ੍ਹਾਂ ਨੇ ਛਕ ਲਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਜਿਨ੍ਹਾਂ ਨੇ ਹਜੇ ਨਹੀਂ ਛਕਿਆ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ। ਮੈਂ ਜ਼ਿਆਦਾ ਸਮਾਂ ਨਾ ਲਵਾਂ, ਹੁਣ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਅਤੇ ਜੋ ਪਿਛਲੇ ਦਿਨੀ ਘਟਨਾ ਵਾਪਰੀ ਸੀ ਸਾਡੇ ਕੋਲੋਂ ਦੋ ਬੱਚੀਆਂ ਇਸ ਸੰਸਾਰ ਵਿੱਚੋਂ ਜੋ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਚਲੇ ਗਈਆਂ ਸੀ ਅਤੇ ਉਹਨਾਂ ਵਿੱਚੋਂ ਇੱਕ ਬੱਚੀ ਜੋ ਉਸ ਦਾ ਸੰਸਕਾਰ ਹੋ ਕੇ ਹਟਿਆ ਸੀ ਅਤੇ ਹੁਣ ਸੰਗਤ ਨੇ ਗੁਰੂ ਘਰ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣਾ ਹੈ। ਸੋ ਆਓ ਆਪਾਂ ਹੁਣ ਗੁਰਬਾਣੀ ਨਾਲ ਜੁੜੀਏ ਅਤੇ ਗੁਰੂ ਜੀ ਦੇ ਜੋ ਬਾਣੀ ਸਰਵਣ ਕਰੀਏ। ਮੈਂ ਫਿਰ ਇੱਕ ਵਾਰ ਪਰਿਵਾਰ ਦਾ ਗਿੱਲ ਪਰਿਵਾਰ ਦਾ ਬਹੁਤ ਧੰਨਵਾਦ ਕਰਦਾ। ਜਿਸ ਦਿਨ ਪਹਿਲਾਂ ਬੱਚੀ ਦਾ ਥਰਸਡੇ ਇੱਕ ਦਾ ਸੰਸਕਾਰ ਹੋਇਆ ਸੀ, ਮੈਂ ਇਸ ਬੱਚੇ ਨੂੰ ਰਾਜਵਿੰਦਰ ਸਿੰਘ ਨੂੰ ਗਿੱਲ ਨੂੰ ਕਾਲ ਕੀਤੀ ਕਿ ਇਸ ਤਰ੍ਹਾਂ ਬੱਚੀਆਂ ਚੜ੍ਹਾਈ ਕਰ ਗਈਆਂ ਅਤੇ ਬੱਚੀ ਦੇ ਪਰਿਵਾਰ ਵੱਲੋਂ ਹੁਕਮ ਹੋਇਆ ਸੀ ਕਿ ਕੁਛ ਬੱਚੇ ਯੂਨੀਵਰਸਿਟੀ ਦੇ ਜੋ ਬਰਕਲੇ ਯੂਨੀਵਰਸਿਟੀ ਜਾਂ ਬਾਹਰੋਂ ਲੋਕ ਆਉਣੇ ਆ ਉਹਨਾਂ ਲਈ ਪੀਜ਼ਾ ਲਿਆਂਦਾ ਜਾਵੇ ਤਾਂ ਜੋ ਜੇ ਉਹ ਲੰਗਰ ਨਹੀਂ ਛਕਣਗੇ ਤਾਂ ਪੀਜ਼ਾ ਛਕ ਲੈਣਗੇ। ਅਤੇ ਇਸ ਬੱਚੇ ਨੇ 15 ਪੀਜ਼ੇ ਬਣਾ ਕੇ ਗੁਰਦੁਆਰੇ ਅਤੇ ਨਾਲ ਕੋਕ ਦੀਆਂ ਬੋਤਲਾਂ ਇੱਥੇ ਭੇਜ ਦਿੱਤੀਆਂ, ਇੱਕ ਵੀ ਪੈਸਾ ਨਹੀਂ ਲਿਆ। ਮੈਂ ਇਹਦਾ ਧੰਨਵਾਦ ਕਰਦਾ, ਇਹੋ ਜਿਹੇ ਬੱਚੇ ਹੋਣਹਾਰ ਅਤੇ ਮਹਾਰਾਜ ਨੇ ਇਹਨਾਂ ਨੂੰ ਦਾਤ ਦਿੱਤੀ ਆ ਅਤੇ ਮਹਾਰਾਜ ਚੜ੍ਹਦੀ ਕਲਾ ਦਾ ਇਹਨਾਂ ਨੂੰ ਦਾਤ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਾਹਿਬ ਜੀਓ। ਸੱਜਣ ਸੱਚਾ ਪਾਤਸ਼ਾਹ ਸਿਰਸ਼ਾਹ ਦਸਾ